ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਅੱਜ ਦਿਨ ਸ਼ੁੱਕਰਵਾਰ ਸ਼ੱਕ ਸੰਵਤ 1948 ਦੇ ਹਾੜ੍ਹ ਮਹੀਨੇ ਦੀ 4 ਤਰੀਕ ਤੇ ਈਸਵੀ ਸੰਨ 2026 ਦੇ ਜੂਨ ਮਹੀਨੇ ਦੀ 26 ਤਰੀਕ ਏ। ਇਸ ਵੇਲੇ 5:58 ਅਤੇ 34 ਸਕਿੰਟ ਹੋਏ ਨੇ। ਹੁਣ ਸਾਡੀ ਅੱਜ ਦੀ ਪ੍ਰਸਾਰਣ ਸਭਾ ਸ਼ੁਰੂ ਹੁੰਦੀ ਏ। ਇਸ ਸਭਾ ਵਿੱਚ ਸਾਰੇ ਹੀ ਸਰੋਤਿਆਂ ਦਾ ਬਹੁਤ ਬਹੁਤ ਸਵਾਗਤ ਏ।

ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਐਨ 101.1 ਮੈਗਾਹਰਟਸ ਦੇ ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ 5:59 ਅਤੇ 20 ਸਕਿੰਟ ਦਾ। ਠੀਕ 6 ਵਜੇ ਰਿਲੇਅ ਕਰਾਂਗੇ ਹਿੰਦੀ ਵਿਚ ਖ਼ਬਰਾਂ ਦਾ ਬੁਲੇਟਿਨ, 6:05 ਤੇ ਅੰਗਰੇਜ਼ੀ ਵਿਚ ਖ਼ਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦਿੱਲੀ ਤੋਂ।

ਪੰਜਾਬੀ ਵਿੱਚ ਖਬਰਾਂ ਆਕਾਸ਼ਵਾਣੀ ਜਲੰਧਰ ਤੋਂ 8:40 ਤੇ ਲੈ ਕੇ ਹਾਜ਼ਰ ਹੋਵਾਂਗੇ ਪ੍ਰੋਗਰਾਮ ਮਹਿਕ ਪੰਜਾਬ ਦੀ। ਪ੍ਰੋਗਰਾਮ ਤਹਿਤ ਸਿਲਸਿਲਾ ਹੋਵੇਗਾ ਪ੍ਰਦੇਸ਼ਿਕ ਸੰਗੀਤ ਦਾ। ਸਵੇਰੇ 9 ਤੋਂ 10 ਤੱਕ ਰਿਲੇਅ ਕਰਾਂਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ, ਜਿਸਦੇ ਤਹਿਤ 9 ਤੁਸੀਂ ਸੁਣੋਗੇ ਪ੍ਰੋਗਰਾਮ ਚਿੱਤਰਲੋਕ ਤੇ 9:30 ਪ੍ਰੋਗਰਾਮ ਆਜ ਕੇ ਫਨਕਾਰ। ਸਦਾਬਹਾਰ ਪੰਜਾਬੀ ਗੀਤਾਂ ਤੇ ਆਧਾਰਿਤ ਪ੍ਰੋਗਰਾਮ ਗੀਤ ਪਟਾਰਾ ਲੈ ਕੇ ਹਾਜ਼ਰ ਹੋਵਾਂਗੇ ਸਵੇਰੇ 10:00। 11:00 ਰਿਲੇਅ ਕਰਾਂਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦਿੱਲੀ ਤੋਂ। 11:05 ਤੋਂ ਲੈ ਕੇ 12 ਤੱਕ ਰਿਲੇਅ ਕਰਾਂਗੇ ਆਕਾਸ਼ਵਾਣੀ ਰੇਨਬੋ ਦਿੱਲੀ ਦੇ ਪ੍ਰਸਾਰਣ। ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ 12:05 ਤੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦਿੱਲੀ ਤੋਂ। 12:10 ਤੇ ਲੈ ਕੇ ਹਾਜ਼ਰ ਹੋਵਾਂਗੇ ਪ੍ਰੋਗਰਾਮ ਸਰੋਤਾ ਮੰਚ। ਦੁਪਹਿਰ 1:10 ਤੇ ਰਿਲੇਅ ਕਰਾਂਗੇ ਪਰਦੇਸ਼ੀ ਖਬਰਾਂ ਆਕਾਸ਼ਵਾਣੀ ਜਲੰਧਰ ਤੋਂ। ਪ੍ਰੋਗਰਾਮ ਹੈਲੋ ਫਰਮਾਇਸ਼ ਲੈ ਕੇ ਹਾਜ਼ਰ ਹੋਵਾਂਗੇ ਦੁਪਹਿਰ 1:15। ਅੱਜ ਦਾ ਪ੍ਰੋਗਰਾਮ ਲਾਈਵ ਫੋਨ ਇਨ ਹੋਵੇਗਾ। 2:00 ਰਿਲੇਅ ਕਰਾਂਗੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ, 2:15 ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦਿੱਲੀ ਤੋਂ। ਦੁਪਹਿਰ 2:30 ਲੈ ਕੇ ਹਾਜ਼ਰ ਹੋਵਾਂਗੇ ਪ੍ਰੋਗਰਾਮ ਸੁਰੀਲੀ ਦੁਪਹਿਰ। ਅੱਜ ਦੇ ਪ੍ਰੋਗਰਾਮ ਤਹਿਤ ਸਿਲਸਿਲਾ ਹੋਵੇਗਾ ਚਿੱਠੀਆਂ ਮਿੱਠੀਆਂ। ਅੱਜ ਦੇ ਪ੍ਰੋਗਰਾਮ ਦਾ ਸੰਚਾਲਨ ਕਰਨਗੇ ਕਿਰਨਪਾਲ ਕੌਰ। ਸ਼ਾਮ 3:00 ਤੋਂ 5:00 ਤੱਕ ਰਿਲੇਅ ਕਰਾਂਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ, ਜਿਸਦੇ ਤਹਿਤ 3:00 ਹੋਵੇਗਾ ਪ੍ਰੋਗਰਾਮ ਹੈਲੋ ਸਹੇਲੀ ਤੇ 4:00 ਪ੍ਰੋਗਰਾਮ ਗੀਤੋਂ ਭਰੀ ਕਹਾਣੀ। ਸ਼ਾਮ 5:00 ਲੈ ਕੇ ਹਾਜ਼ਰ ਹੋਵਾਂਗੇ ਪ੍ਰੋਗਰਾਮ ਸਾਡੇ ਪਿੰਡ ਸਾਡੇ ਖੇਤ। ਅੱਜ ਦੇ ਪ੍ਰੋਗਰਾਮ ਦਾ ਸੰਚਾਲਨ ਕਰਨਗੇ ਗੁਰਦੀਪ ਕੌਰ। ਪ੍ਰੋਗਰਾਮ ਤਹਿਤ ਸਿਲਸਿਲਾ ਹੋਵੇਗਾ ਪਿੰਡਾਂ ਵਾਲੇ ਦੇ ਤਹਿਤ ਲੰਮੀ ਅਤੇ ਉੱਚੀ ਹੇਕ ਦਾ ਪੰਜਾਬੀ ਲੋਕ ਗਾਇਕ ਸੁਰਜੀਤ ਬਿੰਦਰਖੀਆ। ਵਾਚਕ ਤੇ ਨਿਰਮਾਤਾ ਨਿਰਦੇਸ਼ਕ ਹੋਣਗੇ ਬਲਜੀਤ ਸ਼ਰਮਾ, ਸੰਪਾਦਨ ਗੁਰਦੀਪ ਗਿੱਲ ਦਾ। 6:20 ਤੇ ਰਿਲੇਅ ਕਰਾਂਗੇ ਪਰਦੇਸ਼ੀ ਖਬਰਾਂ ਆਕਾਸ਼ਵਾਣੀ ਜਲੰਧਰ ਤੋਂ। ਨੌਜਵਾਨ ਸਰੋਤਿਆਂ ਲਈ ਪ੍ਰੋਗਰਾਮ ਯੁਵਾਣੀ ਲੈ ਕੇ ਹਾਜ਼ਰ ਹੋਵਾਂਗੇ ਸ਼ਾਮ 6:30। ਤੁਹਾਡੀਆਂ ਫੋਨ ਕਾਲਸ ਤੇ ਆਧਾਰਿਤ ਪ੍ਰੋਗਰਾਮ ਸ਼ਾਮ ਸੁਹਾਣੀ ਲੈ ਕੇ ਹਾਜ਼ਰ ਹੋਵਾਂਗੇ ਸ਼ਾਮ 7:00। 7:30 ਰਿਲੇਅ ਕਰਾਂਗੇ ਪੰਜਾਬੀ ਵਿੱਚ ਖਬਰਾਂ ਆਕਾਸ਼ਵਾਣੀ ਜਲੰਧਰ ਤੋਂ। 7:40 ਤੇ ਫਿਰ ਤੋਂ ਤੁਸੀਂ ਆਨੰਦ ਮਾਣ ਸਕਦੇ ਹੋ ਪ੍ਰੋਗਰਾਮ ਸ਼ਾਮ ਸੁਹਾਣੀ ਦਾ। 8:00 ਤੁਸੀਂ ਸੁਣੋਗੇ NCERT ਵੱਲੋਂ ਪ੍ਰਾਯੋਜਿਤ ਪ੍ਰੋਗਰਾਮ ਉਮੰਗ। ਅੱਜ ਤੁਸੀਂ ਇਸਦਾ ਐਪੀਸੋਡ 1315 ਸੁਣੋਗੇ। 8:30 ਲੈ ਕੇ ਹਾਜ਼ਰ ਹੋਵਾਂਗੇ ਪ੍ਰੋਗਰਾਮ ਪੰਜ ਪਾਣੀਆਂ ਦੇ ਗੀਤ, ਜੋ ਕਿ ਲਾਈਵ ਫੋਨ ਇਨ ਹੋਵੇਗਾ। ਤੇ ਰਿਲੇਅ ਕਰਾਂਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਸਮਾਚਾਰ ਸੰਧਿਆ। 9:00 ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦਿੱਲੀ ਤੋਂ। ਰਾਤ 9:15 ਤੋਂ 11:00 ਤੱਕ ਰਿਲੇਅ ਕਰਾਂਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ, ਜਿਸਦੇ ਤਹਿਤ 9:15 ਹੋਵੇਗਾ ਪ੍ਰੋਗਰਾਮ ਆਪ ਕੇ ਲਈ। 9:30 ਪ੍ਰੋਗਰਾਮ ਛਾਇਆ ਗੀਤ, 10:00 ਪ੍ਰੋਗਰਾਮ ਆਜ ਕੇ ਫਨਕਾਰ ਤੇ 10:30 ਹੋਵੇਗਾ ਪ੍ਰੋਗਰਾਮ ਢਲਤੀ ਜਾਏ ਰਾਤ ਤੇ 11:00 ਸਾਡੀ ਅੱਜ ਦੀ ਪ੍ਰਸਾਰਣ ਸਭਾ ਦੀ ਹੋਵੇਗੀ ਸਮਾਪਤੀ। ਇਹ ਸੀ ਜਾਣਕਾਰੀ ਅੱਜ ਪ੍ਰਸਾਰਿਤ ਅਤੇ ਰਿਲੇਅ ਹੋਣ ਵਾਲੇ ਪ੍ਰੋਗਰਾਮਾਂ ਅਤੇ ਉਹਨਾਂ ਦੇ ਪ੍ਰਸਾਰਣ ਸਮੇਂ ਬਾਰੇ।

ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਐਂਡ 101.1 ਮੈਗਾਹਰਟਸ ਦੇ ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ ਠੀਕ 6:15 ਦਾ ਤੇ ਹੁਣ ਵੇਲਾ ਇਹ ਪ੍ਰੋਗਰਾਮ ਅੰਮ੍ਰਿਤ ਵੇਲਾ ਦਾ ਸ਼ਬਦ ਸਰਵਣ ਕਰਦੇ ਹਾਂ ਭਾਈ ਨਿਰੰਜਨ ਸਿੰਘ ਰਾਗੀ ਤੇ ਉਹਨਾਂ ਦੇ ਰਾਗੀ ਜਥੇ ਪਾਸੋਂ ਗਾਇਨ ਕੀਤਾ ਹੋਇਆ।

ਹੁਣੇ ਤੁਸੀਂ ਸ਼ਬਦ ਸਰਵਣ ਕਰ ਰਹੇ ਸੀ ਭਾਈ ਰਵਿੰਦਰ ਸਿੰਘ ਰਾਗੀ ਤੇ ਉਹਨਾਂ ਦੇ ਰਾਗੀ ਜਥੇ ਪਾਸੋਂ ਗਾਇਨ ਕੀਤਾ ਹੋਇਆ ਤੇ ਆਓ ਹੁਣ ਸਰਵਣ ਕਰਦੇ ਹਾਂ ਸ਼ਬਦ ਗਾਇਨ ਕਰ ਰਹੇ ਨੇ ਭਾਈ ਜੋਗਿੰਦਰ ਸਿੰਘ ਰਿਆੜ ਤੇ ਉਹਨਾਂ ਦਾ ਰਾਗੀ ਜਥਾ।

ਹੁਣੇ ਤੁਸੀਂ ਸਰਵਣ ਕਰ ਰਹੇ ਸੀ ਭਗਤੀ ਰਚਨਾ ਨਰਿੰਦਰ ਚੰਚਲ ਅਤੇ ਸਾਥੀਆਂ ਦੀਆਂ ਆਵਾਜ਼ਾਂ ਦੇ ਵਿੱਚ, ਤੇ ਆਓ ਹੁਣ ਸਰਵਣ ਕਰਦੇ ਹਾਂ ਭਗਤੀ ਰਚਨਾ ਸਲੀਮ ਦੀ ਆਵਾਜ਼ ਵਿੱਚ।

ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ ਅੰਮ੍ਰਿਤ ਵੇਲਾ। ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਐਨ 101.1 ਮੈਗਾਹਰਟਜ਼ ਦੇ ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ ਠੀਕ 7:05 ਦਾ, ਤੇ ਹੁਣ ਵੇਲਾ ਇਹ ਪ੍ਰੋਗਰਾਮ ਸੱਜਰੀ ਸਵੇਰ ਦਾ।

ਤੇ ਸਾਡੇ ਕਈ ਸਰੋਤਿਆਂ ਨੇ ਤਾਂ ਫੋਨ ਹੱਥਾਂ ਵਿੱਚ ਚੁੱਕ ਕੇ ਸਾਡੇ ਸਟੂਡੀਓ ਦਾ ਨੰਬਰ 0164-42-331 ਡਾਇਲ ਕਰਨਾ ਸ਼ੁਰੂ ਕਰ ਦਿੱਤਾ ਹੋਣਾ, ਕਿਉਂਕਿ ਉਹਨਾਂ ਨੂੰ ਪਤਾ ਹੈ ਜੀ ਅੱਜ ਜੀ ਦਿਨ ਸ਼ੁੱਕਰਵਾਰ ਤੇ ਸਿਲਸਿਲਾ ਹੋਵੇਗਾ ਰਾਖੇ ਸਰਹੱਦਾਂ ਦੀ। ਪਰ ਫੋਨ ਕਾਲਸ ਦੇ ਲਈ ਤੁਹਾਨੂੰ ਥੋੜਾ ਜਿਹਾ ਇੰਤਜ਼ਾਰ ਜ਼ਰੂਰ ਅਸੀਂ ਕਰਵਾਵਾਂਗੇ, ਕਿਉਂਕਿ ਅੱਜ ਦੇ ਪ੍ਰੋਗਰਾਮ ਵਿੱਚ ਰਮਾ ਸ਼ਰਮਾ ਜੀ ਤੁਹਾਡੇ ਲਈ ਲੈ ਕੇ ਆਣਗੇ ਬਾਬਾ ਹਰਭਜਨ ਸਿੰਘ ਜੀ ਦੇ ਜੀਵਨ ਦੇ ਇੱਕ ਚਾਤ। ਤੇ ਆਓ ਫਿਰ ਪ੍ਰੋਗਰਾਮ ਦਾ ਆਗਾਜ਼ ਕਰ ਲੈਂਦੇ ਹਾਂ ਮੇਰੀ ਪਸੰਦ ਦੇ ਇਸ ਗੀਤ ਨਾਲ, ਤੇ ਗੀਤ ਤੋਂ ਬਾਅਦ ਤੁਹਾਡੇ ਲਈ ਰਮਾ ਸ਼ਰਮਾ ਲੈ ਕੇ ਆਣਗੇ ਬਾਬਾ ਹਰਭਜਨ ਸਿੰਘ ਜੀ ਦੇ ਜੀਵਨ ਦੇ ਇੱਕ ਚਾਤ।

0: ਹੌਲੀ ਹੌਲੀ ਲੈ ਕੇ।
1: ਵਤਨ ਦੀ ਖਾਤਰ ਜੋ ਹੱਸ ਕੇ ਮਿਟ ਜਾਂਦੇ ਨੇ ਉਹੀ ਇਤਿਹਾਸ ਦੇ ਪੰਨਿਆਂ ਤੇ ਛਾ ਜਾਂਦੇ ਨੇ। ਸਲਾਮ ਉਹਨਾਂ ਵੀਰਾਂ ਨੂੰ ਜੋ ਭਾਰਤ ਮਾਂ ਦੀ ਸ਼ਾਨ ਵਧਾ ਜਾਂਦੇ ਨੇ। ਜੀ ਸਰੋਤਿਓ, ਸੱਜਰੀ ਸਵੇਰ ਦੇ ਤਹਿਤ ਮੈਂ ਰਮਾ ਸ਼ਰਮਾ ਆਕਾਸ਼ਵਾਣੀ ਬਠਿੰਡਾ ਦੇ ਬਹੁਤ ਹੀ ਸੂਝਵਾਨ ਅਤੇ ਪਿਆਰੇ ਸਰੋਤਿਆਂ ਦਾ ਸਵਾਗਤ ਕਰਦੀ ਹਾਂ।

ਤੇ ਤੁਸੀਂ ਸੁਣ ਰਹੇ ਹੋ ਆਪਣੇ ਮਨਪਸੰਦ ਰੇਡੀਓ ਸਟੇਸ਼ਨ ਦਾ ਖਾਸ ਪ੍ਰੋਗਰਾਮ ਰਾਖੇ ਸਰਹੱਦਾਂ ਦੇ। ਅੱਜ ਅਸੀਂ ਗੱਲ ਕਰਾਂਗੇ ਇੱਕ ਅਜਿਹੇ ਸਿਪਾਹੀ ਦੀ ਜਿਸ ਬਾਰੇ ਕਿਹਾ ਜਾਂਦਾ ਹੈ ਕਿ ਉਹ ਸ਼ਹੀਦ ਹੋਣ ਤੋਂ ਬਾਅਦ ਵੀ ਆਪਣੇ ਦੇਸ਼ ਦੀ ਰੱਖਿਆ ਕਰ ਰਿਹਾ ਹੈ ਤੇ ਉਹ ਨਾਮ ਹੈ ਬਾਬਾ ਹਰਭਜਨ ਸਿੰਘ, ਜਿਨ੍ਹਾਂ ਨੂੰ ਨਾਥੂਲਾ ਦੇ ਹੀਰੋ ਵਜੋਂ ਵੀ ਜਾਣਿਆ ਜਾਂਦਾ ਹੈ। ਅਗਸਤ 1946 ਨੂੰ ਜਨਮੇ ਹਰਭਜਨ ਸਿੰਘ ਜੀ ਨੇ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਭਾਰਤੀ ਫੌਜ ਵਿੱਚ ਭਰਤੀ ਹੋਣ ਦਾ ਫੈਸਲਾ ਕੀਤਾ। ਉਹ ਪੰਜਾਬ ਰੈਜੀਮੈਂਟ ਵਿੱਚ ਸ਼ਾਮਿਲ ਹੋਏ ਅਤੇ ਦੇਸ਼ ਸੇਵਾ ਨੂੰ ਆਪਣਾ ਧਰਮ ਬਣਾਇਆ। ਉਹਨਾਂ ਦੇ ਸਾਥੀ ਦੱਸਦੇ ਸਨ ਕਿ ਉਹ ਬਹੁਤ ਹੀ ਅਨੁਸ਼ਾਸਿਤ, ਨਿਮਰ ਅਤੇ ਫਰਜ਼ ਪ੍ਰਤੀ ਸਮਰਪਿਤ ਜਵਾਨ ਸਨ। ਹਰਭਜਨ ਸਿੰਘ ਜੀ ਦੀ ਡਿਊਟੀ ਸਿੱਕਮ ਦੇ ਨਾਥੂਲਾ ਖੇਤਰ ਵਿੱਚ ਲੱਗੀ।

ਇਹ ਇਲਾਕਾ ਭਾਰਤ ਚੀਨ ਸਰਹੱਦ ਦੇ ਨੇੜੇ ਹੈ ਜਿੱਥੇ ਮੌਸਮ ਬਹੁਤ ਕਠਿਨ ਹੁੰਦਾ ਹੈ। ਨਾਥੂਲਾ ਭਾਰਤ ਦੀਆਂ ਸਭ ਤੋਂ ਮਹੱਤਵਪੂਰਨ ਸਰਹੱਦਾਂ ਵਿੱਚੋਂ ਇੱਕ ਹੈ। ਡਿਊਟੀ ਦੌਰਾਨ ਉਹਨਾਂ ਦਾ ਹਰ ਇੱਕ ਦਿਨ ਦੇਸ਼ ਦੀ ਸੁਰੱਖਿਆ ਲਈ ਸਮਰਪਿਤ ਹੁੰਦਾ ਸੀ। ਚਾਰ ਅਕਤੂਬਰ 1968 ਨੂੰ ਹਰਭਜਨ ਸਿੰਘ ਜੀ ਇੱਕ ਖੱਚਰ ਕਾਫਲੇ ਨੂੰ ਲੈ ਕੇ ਜਾ ਰਹੇ ਸਨ। ਇਸ ਦੌਰਾਨ ਉਹ ਇੱਕ ਡੂੰਘੇ ਨਾਲੇ ਵਿੱਚ ਡਿੱਗ ਗਏ ਅਤੇ ਸ਼ਹੀਦ ਹੋ ਗਏ। ਉਹ ਸਿਰਫ 22 ਸਾਲਾਂ ਦੇ ਸਨ। ਉਹਨਾਂ ਦੀ ਸ਼ਹਾਦਤ ਨੇ ਸਾਰੇ ਫੌਜੀ ਭਾਈਚਾਰੇ ਨੂੰ ਦੁਖੀ ਕਰ ਦਿੱਤਾ, ਪਰ ਇਹ ਕਹਾਣੀ ਇੱਥੇ ਖਤਮ ਨਹੀਂ ਹੁੰਦੀ। ਕਿਹਾ ਜਾਂਦਾ ਹੈ ਕਿ ਸ਼ਹਾਦਤ ਤੋਂ ਕੁਝ ਦਿਨਾਂ ਬਾਅਦ ਹਰਭਜਨ ਸਿੰਘ ਜੀ ਆਪਣੇ ਸਾਥੀ ਜਵਾਨ ਦੇ ਸੁਪਨੇ ਵਿੱਚ ਆਏ ਅਤੇ ਆਪਣੇ ਸਰੀਰ ਦੀ ਸਹੀ ਥਾਂ ਬਾਰੇ ਜਾਣਕਾਰੀ ਦਿੱਤੀ। ਜਦੋਂ ਫੌਜ ਉਸ ਥਾਂ 'ਤੇ ਪਹੁੰਚੀ ਤਾਂ ਉਹਨਾਂ ਦਾ ਸਰੀਰ ਉੱਥੇ ਹੀ ਮਿਲਿਆ ਜਿੱਥੇ ਸੁਪਨੇ ਵਿੱਚ ਦੱਸਿਆ ਗਿਆ ਸੀ। ਇਸ ਤੋਂ ਬਾਅਦ ਕਈ ਜਵਾਨਾਂ ਨੇ ਵਿਸ਼ਵਾਸ ਕੀਤਾ ਕਿ ਬਾਬਾ ਹਰਭਜਨ ਸਿੰਘ ਜੀ ਦੀ ਆਤਮਾ ਸਰਹੱਦ ਦੀ ਰੱਖਿਆ ਕਰਦੀ ਹੈ। ਇਸ ਵਿਸ਼ਵਾਸ ਨੇ ਉਹਨਾਂ ਨੂੰ ਬਾਬਾ ਦੇ ਰੂਪ ਵਿੱਚ ਲੋਕਪ੍ਰਿਯ ਕਰ ਦਿੱਤਾ। ਅੱਜ ਸਿੱਕਮ ਵਿੱਚ ਬਾਬਾ ਹਰਭਜਨ ਸਿੰਘ ਮੈਮੋਰੀਅਲ ਸਥਿਤ ਹੈ, ਜਿੱਥੇ ਹਜ਼ਾਰਾਂ ਲੋਕ ਸ਼ਰਧਾ ਨਾਲ ਨਤਮਸਤਕ ਹੁੰਦੇ ਹਨ। ਫੌਜੀ ਜਵਾਨ ਵੀ ਉਹਨਾਂ ਨੂੰ ਸਤਿਕਾਰ ਦਿੰਦੇ ਹਨ। ਇਸ ਯਾਦਗਾਰ ਵਿੱਚ ਉਹਨਾਂ ਦਾ ਕਮਰਾ, ਵਰਦੀ ਅਤੇ ਹੋਰ ਨਿੱਜੀ ਸਮਾਨ ਸੰਭਾਲ ਕੇ ਰੱਖਿਆ ਗਿਆ ਹੈ। ਸਰੋਤਿਓ, ਬਾਬਾ ਹਰਭਜਨ ਸਿੰਘ ਜੀ ਦੀ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਦੇਸ਼ ਪ੍ਰੇਮ, ਅਨੁਸ਼ਾਸਨ ਅਤੇ ਫਰਜ਼ ਸਭ ਤੋਂ ਵੱਡੇ ਗੁਣ ਹਨ। ਅੱਜ ਦੇ ਨੌਜਵਾਨਾਂ ਨੂੰ ਉਹਨਾਂ ਦੀ ਜ਼ਿੰਦਗੀ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ ਕਿ ਸੱਚੇ ਦਿਲ ਨਾਲ ਕੀਤਾ ਗਿਆ ਫਰਜ਼ ਕਦੇ ਵਿਅਰਥ ਨਹੀਂ ਜਾਂਦਾ। ਸਿੱਕਮ ਦੀਆਂ ਵਾਦੀਆਂ ਅੱਜ ਵੀ ਗਵਾਹੀ ਦਿੰਦੀਆਂ ਨੇ, ਬਾਬਾ ਹਰਭਜਨ ਦੀਆਂ ਕਹਾਣੀਆਂ ਸੁਣਾਉਂਦੀਆਂ ਨੇ। ਜਿਸ ਨੇ ਮੌਤ ਤੋਂ ਬਾਅਦ ਵੀ ਪਹਿਰਾ ਨਾ ਛੱਡਿਆ, ਉਸ ਦੀ ਦੇਸ਼ ਭਗਤੀ ਦੀ ਗਾਥਾ ਗੁਣਗੁਣਾਉਂਦੀਆਂ ਨੇ। ਅੱਜ ਦੇ ਇਸ ਵਿਸ਼ੇਸ਼ ਪ੍ਰੋਗਰਾਮ ਵਿੱਚ ਅਸੀਂ ਯਾਦ ਕੀਤਾ ਸ਼ਹੀਦ ਬਾਬਾ ਹਰਭਜਨ ਸਿੰਘ ਜੀ ਨੂੰ, ਜਿਨ੍ਹਾਂ ਦਾ ਨਾਮ ਭਾਰਤੀ ਫੌਜ ਅਤੇ ਦੇਸ਼ ਭਗਤੀ ਦੇ ਇਤਿਹਾਸ ਵਿੱਚ ਸਦਾ ਲਈ ਅਮਰ ਰਹੇਗਾ। ਅਤੇ ਚੱਲਦੇ ਚੱਲਦੇ ਇੱਕ ਦੇਸ਼ ਭਗਤੀ ਗੀਤ

ਸਰੋਤਿਓ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣਾਂ ਬਾਰੇ ਤੁਸੀਂ ਵੀ ਸਾਡੇ ਨਾਲ ਮਸ਼ਵਰਾ ਕਰ ਸਕਦੇ ਹੋ। ਤੁਸੀਂ ਆਪਣੇ ਨੇਕ ਸੁਝਾਅ ਸਾਡੇ ਨਾਲ ਸਾਂਝੇ ਕਰਨ ਲਈ ਖਤ ਸਾਨੂੰ ਲਿਖ ਸਕਦੇ ਹੋ। ਸਾਡੇ ਪਤੇ ਇੰਚਾਰਜ ਪ੍ਰੋਗਰਾਮ ਸਰੋਤਾ ਮੰਚ ਮਾਰਫਤ ਕੇਂਦਰ ਨਿਰਦੇਸ਼ਕ ਆਕਾਸ਼ਵਾਣੀ ਬਠਿੰਡਾ ਤੇ, ਅਤੇ ਖਤਾਂ ਦੇ ਨਾਲ ਹੀ ਸਾਡੇ ਵਟਸਐਪ ਨੰਬਰ 7713 73 146 ਦੇ ਉੱਤੇ ਵੀ ਵਟਸਐਪ ਸੁਨੇਹਾ ਸਾਨੂੰ ਭੇਜ ਸਕਦੇ ਹੋ। ਇਸ ਦੇ ਨਾਲ ਨਾਲ ਤੁਸੀਂ ਚਲਦੇ ਪ੍ਰੋਗਰਾਮ ਵਿੱਚ 0164-2240-331 ਨੰਬਰ ਡਾਇਲ ਕਰਕੇ ਵੀ ਆਪਣੇ ਕੀਮਤੀ ਸੁਝਾਅ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਸੋ ਜ਼ਰੂਰ ਸੁਣੋ ਆਕਾਸ਼ਵਾਣੀ ਐਫ ਐਮ ਬਠਿੰਡਾ ਦਾ ਪ੍ਰੋਗਰਾਮ ਸਰੋਤਾ ਮੰਚ ਤੇ ਦਿਓ ਆਪਣੇ ਨੇਕ ਸੁਝਾਅ। ਪ੍ਰੋਗਰਾਮ ਦਾ ਸਮਾਂ ਹਰ ਮੰਗਲਵਾਰ ਦੁਪਹਿਰ 1:15 ਤੋਂ 2 ਵਜੇ ਤੱਕ ਅਤੇ ਸ਼ੁੱਕਰਵਾਰ ਦੁਪਹਿਰ 12:10 ਤੋਂ 1:10 ਤੱਕ।

0: ਸੁੱਖ ਦੀ ਨੀਂਦ ਸਵੇਰਾ ਸਾਡੇ ਗਵੰਡ ਆ ਦੋ ਮੁੰਡੇ
1: ਜੀ,
0: ਇੱਕ ਤਾਂ ਮੇਰਾ ਪੋਤਾ ਲੱਗਦਾ, ਇੱਕ ਭਤੀਜਾ ਲੱਗਦਾ ਹਰਮਨ ਸਿੰਘ ਹੈ ਮੁੰਡਾ, ਇੱਕ ਮੁੰਡਾ ਗੁਰਸੇਵ ਸਿੰਘ ਹੈ
1: ਜੀ,
0: ਤੇ ਉਹ ਆਰਮੀ ਦੇ ਵਿਚ ਹੈ
1: ਜੀ,
0: ਉਹ ਅਗਨੀਵੀਰਾਂ ਦੇ ਵਿਚ ਹੈ ਜੀ ਮੁੰਡੇ
1: ਜੀ।
0: ਹੋਰ ਆਪਣੇ ਰਿਸ਼ਤੇਦਾਰ ਬਹੁਤ ਸੀਗੇ ਮੁੰਡੇ, ਹੁਣ ਉਹ ਰਿਟਾਇਰਮੈਂਟ ਹੋ ਗਏ, ਬਾਕੀ ਦਾ ਪੜੋਤਾ ਸੀ ਪੋਤਾ ਸੀ
1: ਜੀ। ਤੇ ਜਦੋਂ ਉਹ ਛੁੱਟੀ ਆਉਂਦੇ ਨੇ ਉਦੋਂ ਕਿੰਨੇ ਖੁਸ਼ੀ ਹੁੰਦੀ ਹੈ ਸਾਰੇ, ਮਤਲਬ ਇੱਕ ਤਰ੍ਹਾਂ ਦਾ ਸਾਰੇ ਪਿੰਡ ਨੂੰ ਹੀ ਖੁਸ਼ੀ ਹੁੰਦੀ ਹੋਊਗੀ ਹਨਾ ਵੀ?
0: ਖੁਸ਼ੀ ਤਾਂ ਹੁੰਦੀ ਹੈ ਜੀ, ਫਿਰ ਪਹਿਲਾਂ ਜਿਹੜਾ ਪਹਿਲਾਂ ਬੇਟਾ ਟਾਈਮ ਸੀ ਨਾ, ਪਹਿਲਾਂ ਤਾਂ ਜਦੋਂ ਭਰਤੀ ਹੁੰਦੇ ਸੀ ਉਦੋਂ ਉੱਥੇ ਗੀਤ ਚੱਲਿਆ ਸੀ ਕਿ ਨੌਕਰ ਹੋ ਜਾਊਗਾ ਭਾਬੀ ਤੇਰਾ ਦੁੱਖਾਂ ਦਾ ਮਾਰਿਆ, ਉਦੋਂ ਤਾਂ ਕਹਿੰਦੇ ਯਾਰ ਹੋਰ ਤਾਂ ਕੁਛ ਬਣਦਾ ਨੀ, ਫੌਜ ਚ ਭਰਤੀ ਹੋ ਜਾਣਾ ਇੱਕ ਪਾਸਾ ਹੋ ਜਾਊਗਾ।
1: ਤੇ
0: ਹੁਣ ਭਾਈ ਪੜ੍ਹ ਲਿਖ ਗਈ ਦੁਨੀਆ, ਹੁਣ ਲੋਕਾਂ ਨੂੰ ਪਤਾ ਲੱਗ ਗਿਆ ਵੀ ਨਾ ਇਸ ਉਹਨਾਂ ਨਾਲ ਪੁਲੀਆਂ, ਨਾਲੇ ਤਾਂ ਭਾਈ ਉਹਦੇ ਚ ਖਾਣ ਪੀਣ ਨੂੰ ਚੰਗਾ, ਨਾਲੇ ਉਹਦਾ ਮਨ ਉਹ ਫੌਜੀਆਂ ਨਾਲ ਗੱਲਾਂ ਕਰਦੇ ਨਾ
1: ਜੀ।
0: ਮਹਿੰਦਰ ਸਿੰਘ ਮੁੰਡਾ ਸਾਡੇ ਕਬੱਡੀ ਖੇਡਦਾ, ਰਿਟਾਇਰਮੈਂਟ ਹੋ ਗਿਆ, ਤੇ ਉਹ ਕਹਿੰਦਾ ਚਾਚਾ ਸਾਨੂੰ ਲੜਾਈ ਵੇਖ ਕੇ ਸਾਨੂੰ ਚਾਹ ਚੜ ਜਾਂਦਾ, ਕਬੱਡੀ ਦਾ ਖਿਡਾਰੀ ਚ ਹੈਗਾ ਮੁੰਡਾ ਬਠਿੰਡੇ ਰਹਿੰਦਾ ਹੈ
1: ਜੀ,
0: ਬਿਲਕੁਲ ਵੈਸ ਨੂੰ ਬੰਦਾ ਬਹੁਤ ਸੋਹਣਾ
1: ਜੀ, ਉਹਨੇ
0: ਪੂਰੀ ਨੌਕਰੀ ਕਰੀ ਆਪਦੀ
1: ਜੀ।
0: ਹਾਂ ਜੀ ਹਾਂ, ਉਹ ਕਹਿੰਦੇ ਸਾਨੂੰ ਨਾ ਚਾਹ ਚੜ ਜਾਂਦਾ ਲੜਾਈ ਦਾ ਨਾਂ ਸੁਣ ਕੇ, ਸਾਨੂੰ ਐ ਨੀ ਲੱਗਦਾ ਵੀ ਸਾਨੂੰ ਮਰਨ ਤੋਂ ਡਰ ਨੀ ਲੱਗਦਾ ਹੈ,
1: ਅਸੀਂ
0: ਕਹਿੰਦੇ ਦੇਸ਼ ਦੀ ਦਾ ਖਾ ਰਹੇ ਹਾਂ ਤੇ ਦੇਸ਼ ਦੀ ਦਾਤਰੀ ਸੀਗੀ
1: ਜੀ,
0: ਸਾਨੂੰ ਪਰਵਾਹ ਨੀ ਕੋਈ
1: ਜੀ। ਬਹੁਤ ਵਧੀਆ ਗੱਲ ਹੈ, ਤੇ ਸਲਾਮ ਕਰਦੇ ਉਹਨਾਂ ਦੇ ਜਜ਼ਬੇ ਨੂੰ।
0: ਸਾਡੇ ਜੋ ਉਹ ਜਿਹੜੇ ਮੁੰਡਿਆਂ ਦੀ ਮੈਂ ਗੱਲ ਕਰ ਰਿਹਾ ਨਾ ਹਰਮਨ ਸਿੰਘ ਦੀ
1: ਜੀ,
0: ਢਿੱਲੋਂ ਜੀ, ਉਹ ਇਕੱਲਾ ਹੀ ਹੈ ਮੁੰਡਾ
1: ਜੀ,
0: ਤੇ ਇੱਕ ਮੁੰਡਾ ਸੇਵਕ ਸਿੰਘ ਆ, ਉਹ ਵੀ ਇਕੱਲਾ ਹੀ ਹੈ
1: ਜੀ। ਦੇਖੋ ਮਾਪਿਆਂ ਦਾ ਵੀ ਹੌਸਲਾ ਤੇ ਬੱਚਿਆਂ ਦਾ ਵੀ ਹੌਸਲਾ।
0: ਤੇ ਹਾਂ, ਮੇਰੇ ਪੋਤੇ ਨਾਲ ਯਾਰੀ ਦੋਸਤੀ ਆ ਮੁੰਡੇ ਦੀ, ਜਦੋਂ ਕਦੇ ਆਉਂਦਾ ਫਿਰ ਮੇਰਾ ਪੋਤਾ ਲੈ ਕੇ ਆਉਂਦਾ ਉਹਨੂੰ
1: ਜੀ,
0: ਸਾਡੇ ਘਰ ਵਾਂਗੂ ਹੀ ਹੈ
1: ਜੀ। ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ, ਤੇ ਗੀਤ ਪਹੁੰਚ ਗਿਆ ਜੀ ਤੁਹਾਡੇ ਰੇਡੀਓ ਸੈੱਟ ਤੇ, ਸ਼ੁਕਰੀਆ ਜੀ ਕਾਲ ਕਰਨ ਦੇ ਲਈ।
0: ਬਹੁਤ ਬਹੁਤ ਧੰਨਵਾਦ ਭਾਈ, ਗੁਰੂ ਭਲਾ ਕਰੀ ਜਾਂਦੇ, ਵਸਦੇ ਰਹੋ।

0: 64 341 ਨੰਬਰ ਹੋ ਚੁੱਕਿਆ ਜੀ ਡਾਇਲ, ਦੇਖਦੇ ਹਾਂ ਕਿਹੜੇ ਸਰੋਤਾ ਜੁੜੇ ਨੇ ਤੇ ਕਿਹੜੇ ਗੀਤ ਦੀ ਫਰਮਾਇਸ਼ ਲੈ ਕੇ ਆਏ ਨੇ। ਹੈਲੋ
1: ਹੈਲੋ ਮੈਡਮ ਜੀ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਕੌਣ ਤੇ ਕਿੱਥੋਂ ਗੱਲ ਕਰ ਰਹੇ ਹੋ?
1: ਗੁਰਮੇਲ ਸਿੰਘ ਸ੍ਰੀਵਾਲਾ ਜੀ।
0: ਜੀ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ।
1: ਥੈਂਕ ਯੂ ਮੈਡਮ
0: ਜੀ, ਤੇ ਗੀਤ ਕਿਹੜਾ ਸੁਣੋਗੇ ਅੱਜ ਪ੍ਰੋਗਰਾਮ ਦੇ
1: ਤੇ? ਗੀਤ ਸੁਣਨਾ ਜੀ ਲਤਾ ਜੀ ਦਾ ਐ ਮੇਰੇ ਵਤਨ ਕੇ ਲੋਗੋ
0: ਜੀ। ਗੀਤ ਤੁਹਾਡਾ ਅਸੀਂ ਕੱਢ ਲਿਆ ਤੇ ਕੀ ਕਹਿਣਾ ਚਾਹੋਗੇ ਅੱਜ ਪ੍ਰੋਗਰਾਮ
1: ਵਿੱਚ? ਬਸ ਜੀ, ਫੌਜੀ ਵੀਰਾਂ ਨੂੰ ਮੇਰੇ ਵੱਲੋਂ ਤੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਜੀ।
0: ਜੀ ਸ਼ੁਕਰੀਆ ਜੀ ਫੋਨ ਕਰਨ ਦੇ ਲਈ। ਗੀਤ ਪਹੁੰਚ ਗਿਆ ਜੀ ਤੁਹਾਡੇ ਰੇਡੀਓ ਸੈੱਟ ਤੇ।
1: ਧੰਨਵਾਦ ਮੈਡਮ ਜੀ, ਧੰਨਵਾਦ।

0: ਇਹ ਕਹਾਣੀ ਹੈ ਇੱਕ ਫੋਟੋਗ੍ਰਾਫਰ ਅਤੇ ਉਹਦੇ ਅੰਤਰਮਨ ਦੀ। ਬਹੁਤ ਵਧੀਆ, ਵੈਲ ਡਨ। ਬਿਜ਼ਨਸ ਲੋਨ ਅਪਰੂਵ ਹੋਇਆ, ਹੁਣ ਹੋਵੇਗਾ ਵੱਡਾ ਸਟੂਡੀਓ, ਨਵਾਂ ਕੈਮਰਾ, ਨਵੀਆਂ ਲਾਈਟਾਂ, ਲੱਗੇ ਹੱਥ ਨਵੀਂ ਕਾਰ ਵੀ ਲੈ ਲੈ ਉਸੇ ਲੋਨ ਨਾਲ। ਨਾ, ਲੋਨ ਲਏ ਗਏ ਕੰਮ ਲਈ ਹੀ ਵਰਤੋ। ਸਮੇਂ ਤੇ ਕਿਸ਼ਤਾਂ ਦਾ ਭੁਗਤਾਨ ਕਰੋ, ਕ੍ਰੈਡਿਟ ਸਕੋਰ ਵਧਾਓ ਅਤੇ ਅਗਲਾ ਲੋਨ ਆਸਾਨੀ ਨਾਲ ਪ੍ਰਾਪਤ ਕਰੋ। ਕਾਰ ਨਹੀਂ ਤਾਂ ਮੇਰੀ ਫੋਟੋ ਹੀ ਲੈ ਲੈ। ਤੁਸੀਂ ਕੌਣ?
1: RBI ਕਹਿੰਦਾ ਹੈ,
0: ਵਿੱਤੀ ਸਮਝਦਾਰੀ ਖੁਸ਼ਹਾਲ ਨਾਰੀ।
2: ਪ੍ਰੋਗਰਾਮਾਂ ਸੰਬੰਧੀ ਸੂਚਨਾ। ਮਿਤੀ 28 ਜੂਨ ਦਿਨ ਐਤਵਾਰ ਸਵੇਰੇ 11 ਵਜੇ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੇਸ਼ ਵਾਸੀਆਂ ਨਾਲ ਸਾਂਝੀ ਕਰਨਗੇ ਆਪਣੇ ਮਨ ਕੀ ਬਾਤ ਤੇ ਉਸ ਤੋਂ ਤੁਰੰਤ ਬਾਅਦ ਮਾਣਯੋਗ ਪ੍ਰਧਾਨ ਮੰਤਰੀ ਜੀ ਦੀ ਮਨ ਕੀ ਬਾਤ ਦਾ ਪੰਜਾਬੀ ਰੂਪਾਂਤਰ ਪੇਸ਼ ਕੀਤਾ ਜਾਵੇਗਾ ਤੇ ਪੰਜਾਬੀ ਰੂਪਾਂਤਰ ਦਾ ਮੁੜ ਪ੍ਰਸਾਰਣ ਇਸੇ ਹੀ ਦਿਨ ਸ਼ਾਮੀ 8 ਵਜੇ ਪ੍ਰਸਾਰਿਤ ਕੀਤਾ ਜਾਵੇਗਾ।

0: ਜੀ ਸਰੋਤੇ, ਪ੍ਰੋਗਰਾਮ ਚੱਲ ਰਿਹਾ ਸੱਤਰੀ ਸਵੇਰ। ਪ੍ਰੋਗਰਾਮ ਤਹਿਤ ਸਿਲਸਿਲਾ ਰਾਖੇ ਸਰਹੱਦਾਂ ਦੇ ਤੇ 0164-242-4031 ਨੰਬਰ ਹੋ ਚੁੱਕਿਆ ਜੀ ਡਾਇਲ। ਦੇਖਦੇ ਹਾਂ ਕਿਹੜੇ ਸਰੋਤਾ ਜੁੜੇ ਨੇ ਤੇ ਕਿੱਥੋਂ ਗੱਲ ਕਰ ਰਹੇ ਨੇ। ਹੈਲੋ
1: ਹੈਲੋ
0: ਜੀ, ਆਪਣਾ ਨਾਮ ਸਾਂਝਾ ਕਰ ਦਿਓ।
1: ਮੈਂ ਸੁਖਪਾਲ ਸਿੰਘ, ਨੈਸ਼ਨਲ ਕਲੋਨੀ ਬਠਿੰਡਾ ਤੋਂ ਬੋਲ ਰਿਹਾ ਜੀ।
0: ਜੀ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ।
1: ਬਹੁਤ ਬਹੁਤ ਧੰਨਵਾਦ ਜੀ।
0: ਜੀ ਤੇ ਪ੍ਰੋਗਰਾਮ ਦੇ ਵਿੱਚ ਗੀਤ ਕਿਹੜਾ ਲੈ ਕੇ ਆਏ ਹੋ ਅੱਜ?
1: ਗੀਤ ਅੱਜ ਮੈਂ ਸੁਣਨਾ ਅਮਰ ਸਿੰਘ ਚਮਕੀਲੇ ਦਾ ਗਾਇਆ ਹੋਇਆ ਇੱਕ ਗੀਤ ਹੈ, ਤੁਰ ਚੱਲੀ ਜ਼ਿੰਦੜੀ ਨੀ ਖਾਲੀ ਹੱਥ ਕਰਕੇ।
0: ਜੀ ਗੀਤ ਤੁਹਾਡਾ ਅਸੀਂ ਕੱਢ ਲੈਂਦੇ ਹਾਂ ਜੀ। ਤੇ ਫੌਜੀ ਵੀਰਾਂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ?
1: ਫੌਜੀ ਵੀਰਾਂ ਨੂੰ ਤਾਂ ਸਾਡਾ ਸਲਾਮ ਹੈ ਜੀ ਹਮੇਸ਼ਾ ਲਈ,
0: ਜੀ
1: ਕਿਉਂਕਿ ਉਹ ਇੰਨੀ ਸਖ਼ਤ ਮਿਹਨਤ ਕਰਦੇ, ਆਪਣੀ ਡਿਊਟੀ ਕਰਦੇ ਆ, ਗਰਮੀ ਸਰਦੀ ਕੋਈ ਵੀ ਰੁੱਤ ਹੋਵੇ,
0: ਜੀ
1: ਆਪਣੇ 24 ਘੰਟੇ ਸਰਦਾਂ ਤੇ ਰਾਖੀ ਕਰ ਰਹੇ, ਅਸੀਂ ਵਧੀਆ ਚੈਨ ਨਾਲ ਆਰਾਮ ਨਾਲ ਆਜ਼ਾਦ ਪੇਜਾ ਚ ਸਾਹ ਲੈ ਰਹੇ ਹਾਂ, ਉਹਨਾਂ ਕਰਕੇ ਹੀ
0: ਜੀ। ਤੇ ਜੇ ਉਹ ਸਰਹੱਦਾਂ ਤੇ ਆਪਣੇ ਦੇਸ਼ ਦੀ ਰਾਖੀ ਕਰ ਰਹੇ ਤੇ ਆਪਣਾ ਵੀ ਫਰਜ਼ ਹੈ ਨਾ, ਤੇ ਆਪਾਂ ਵੀ ਜਿਹੜਾ ਆਪਣੇ ਦੇਸ਼ ਨੂੰ ਵਾਤਾਵਰਨ ਨੂੰ ਸਾਫ਼ ਸੁਥਰਾ ਰੱਖੀਏ, ਹੈਨਾ?
1: ਹਾਂਜੀ ਹਾਂ, ਜਿੰਨਾ ਕੁ ਆਪਣੇ ਕੋਲ ਹੋ ਸਕਦਾ ਵੱਧ ਤੋਂ ਵੱਧ ਕੋਸ਼ਿਸ਼ ਕਰਨੀ
0: ਜੀ,
1: ਚਾਹੀਦੀ ਹੈ,
0: ਆਪਣੇ ਆਲੇ ਦੁਆਲੇ ਤੋਂ ਹੀ ਆਪਾਂ ਸ਼ੁਰੂਆਤ ਜਿਹੜੀ ਹੈ ਉਹ ਕਰ ਸਕਦੇ ਹਾਂ।
1: ਬਿਲਕੁਲ ਬਿਲਕੁਲ ਹਾਂਜੀ
0: ਜੀ ਸ਼ੁਕਰੀਆ ਜੀ ਫੋਨ ਕਰਨ ਦੇ ਲਈ। ਗੀਤ ਪਹੁੰਚ ਗਿਆ ਜੀ ਤੁਹਾਡੇ ਰੇਡੀਓ ਸੈੱਟ ਤੇ।
1: ਥੈਂਕ ਯੂ ਜੀ।

ਜਿਸ ਸਰੋਤੇ ਤੁਸੀਂ ਵੀ ਇਸ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰ ਸਕਦੇ ਹੋ, 0164-242-4331 ਨੰਬਰ ਡਾਇਲ ਕਰਕੇ ਅਤੇ ਸੁਣਦੇ ਰਹੋ ਮੇਰੇ ਨਾਲ, ਯਾਨੀ ਕਿ ਸੁਖਦੀਪ ਦੇ ਨਾਲ ਇਹ ਗੀਤ, ਅਤੇ ਨਾਲ ਹੀ ਡਾਇਲ ਕਰਦੇ ਰਹੋ ਸਾਡੇ ਸਟੂਡੀਓ ਦਾ ਨੰਬਰ 0164-242-4331।

0: ਜੀ ਸਰੋਤੇ, ਪ੍ਰੋਗਰਾਮ ਚੱਲ ਰਿਹਾ ਸੱਜਰੀ ਸਵੇਰ ਸਟੂਡੀਓ ਦੀ ਘੜੀ ਤੇ ਸਮਾਂ ਹੋ ਚੁੱਕਿਆ 7:38 ਅਤੇ 35 ਸਕਿੰਟ ਦਾ। ਅਤੇ ਸਰੋਤੇ, ਜੇਕਰ ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਨੀ ਹੈ ਤਾਂ ਸਾਡੇ ਸਟੂਡੀਓ ਦਾ ਨੰਬਰ ਡਾਇਲ ਕਰਨਾ ਜੀ 0164-22-3031। ਤੇ ਫਿਲਹਾਲ ਫੋਨ ਦੀ ਘੰਟੀ ਜਿਹੜੀ ਆ ਉਹ ਵੱਜ ਚੁੱਕੀ ਹੈ। ਦੇਖਦੇ ਹਾਂ ਕਿਹੜੇ ਸਰੋਤਾ ਜੁੜੇ ਨੇ ਤੇ ਕਿੱਥੋਂ ਗੱਲ ਕਰ ਰਹੇ ਨੇ। ਹੈਲੋ,
1: ਹਾਂਜੀ ਭੈਣ ਸੁਖਦੀਪ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਸਾਰੇ ਸਟਾਫ ਨੂੰ ਪਿਆਰ ਭਰੀ ਸਤਿ ਸ੍ਰੀ
0: ਅਕਾਲ। ਸਤਿ ਸ੍ਰੀ ਅਕਾਲ ਜੀ, ਕੌਣ ਤੇ ਕਿੱਥੋਂ ਗੱਲ ਕਰ ਰਹੇ ਹੋ?
1: ਮੈਂ ਹਰਪਾਲ ਸਿੰਘ ਗਿੱਲ, ਮੱਲਾ ਹਰਨਾਮਪੁਰਾ ਕੋਟਕਪੂਰਾ ਤੋਂ ਬਿੱਠੂ ਤੋਂ ਪਿਆਰ
0: ਜੀ। ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ।
1: ਬਹੁਤ ਧੰਨਵਾਦ ਸਾਰਿਆਂ
0: ਜੀ। ਤੇ ਪ੍ਰੋਗਰਾਮ ਦੇ ਵਿੱਚ ਗੀਤ ਕਿਹੜਾ ਸੁਣੋਗੇ?
1: ਗੀਤ ਅੱਜ ਇੱਕ ਪ੍ਰੋਡਕਸ਼ਨ ਫਿਲਮ ਆਈ ਸੀ, ਉਹਦੇ ਵਿੱਚ ਗੀਤ ਹੈ ਮੇਰੇ ਸਾਹਮਣੇ ਵਾਲੀ ਖਿੜਕੀ ਮੇਂ ਇੱਕ ਚਾਂਦ ਕਾ ਟੁਕੜਾ ਰਹਿਤਾ ਹੈ, ਕਿਸ਼ੋਰ ਕੁਮਾਰ ਸ਼ਾਇਦ ਗਾਇਆ
0: ਜੀ,
1: ਤੇ ਆੜੀ ਬਰਮਨ ਦਾ ਮਿਊਜ਼ਿਕ ਹੈ ਜੀ।
0: ਜੀ ਸ਼ੁਕਰੀਆ ਜੀ ਫੋਨ ਕਰਨ ਦੇ ਲਈ। ਗੀਤ ਪਹੁੰਚ ਗਿਆ ਜੀ ਤੁਹਾਡੇ ਰੇਡੀਓ ਸੈੱਟ ਤੇ।
1: ਜੀ ਜੀ।

ਆਕਾਸ਼ਵਾਣੀ ਬਠਿੰਡਾ ਦੇ ਰੱਬ ਵਰਗੇ ਪਿਆਰੇ ਸਰੋਤਿਓ, ਮਿਤੀ 26 ਜੂਨ ਦਿਨ ਸ਼ੁੱਕਰਵਾਰ ਸ਼ਾਮ 5 ਵਜੇ ਤੁਸੀਂ ਸੁਣੋਗੇ ਸਿਲਸਿਲਾ ਪਿੰਡਾਂ ਵਾਲੇ ਤੇ ਵਿਸ਼ਾ ਹੋਵੇਗਾ ਲੰਬੀ ਤੇ ਉੱਚੀ ਹੇਕ ਦਾ ਲੋਕ ਗਾਇਕ ਸੁਰਜੀਤ ਬਿੰਦ ਰੱਖੀਆ।

ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪਿਆਰੇ ਸਰੋਤਿਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 27 ਜੂਨ ਦਿਨ ਸ਼ਨੀਵਾਰ ਸ਼ਾਮ 5:30 ਵਜੇ ਹਫਤਾਵਾਰੀ ਸਿਲਸਿਲਾ ਪ੍ਰੋਗਰਾਮ ਹਰ ਅਕਾਲ ਉਸਤਤ ਦੇ ਅੰਤਰਗਤ ਸਾਡਾ ਵਿਸ਼ਾ ਹੋਵੇਗਾ ਅਰਦਾਸ ਦਰਸ਼ਨ ਰੂਪ

ਪ੍ਰੋਗਰਾਮ ਦੇ ਵਾਚਕ ਤੇ ਨਿਰਮਾਤਾ ਨਿਰਦੇਸ਼ਕ ਹੋਣਗੇ ਸ਼੍ਰੀ ਬਲਜੀਤ ਸ਼ਰਮਾ। ਸਰਵਣ ਕਰਨਾ ਨਾ ਭੁੱਲਿਓ, 27 ਜੂਨ ਦਿਨ ਸ਼ਨੀਵਾਰ ਸ਼ਾਮ 5:30 ਵਜੇ ਪ੍ਰੋਗਰਾਮ ਹਰ ਅਕਾਲ ਉਸਤਤ।

0: ਜੀ ਸਰੋਤਿਓ, ਪ੍ਰੋਗਰਾਮ ਚੱਲ ਰਿਹਾ ਸੱਜਰੀ ਸਵੇਰ, ਸਿਲਸਿਲਾ ਰਾਖੇ ਸਰਹੱਦਾਂ ਦੇ, ਅਤੇ ਜਿਹੜੇ ਸਾਡੇ ਆਖਰੀ ਕਾਲਰ ਨੇ ਉਹ ਸਾਡੇ ਨਾਲ ਜੁੜ ਚੁੱਕੇ ਨੇ। ਦੇਖਦੇ ਹਾਂ ਕੌਣ ਨੇ ਤੇ ਕਿੱਥੋਂ ਗੱਲ ਕਰ ਰਹੇ ਨੇ। ਹੈਲੋ,
1: ਹਾਂਜੀ, ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ, ਕੌਣ ਤੇ ਕਿੱਥੋਂ ਗੱਲ ਕਰ ਰਹੇ ਹੋ?
1: ਹਾਂਜੀ, ਮੈਂ ਗੁਰਮੇਲ ਸਿੰਘ, ਪਿੰਡ ਸ਼ੇਰਪੁਰ ਸੋਢੀਆਂ ਨੇੜੇ ਧੂਰੀ ਤੋਂ ਬੋਲਦੇ ਹਾਂ ਜੀ।
0: ਜੀ, ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ।
1: ਬਹੁਤ ਬਹੁਤ ਧੰਨਵਾਦ ਜੀ।
0: ਜੀ, ਤੇ ਅੱਜ ਪ੍ਰੋਗਰਾਮ ਦੇ ਵਿੱਚ ਗੀਤ ਕਿਹੜਾ ਸੁਣੋਗੇ?
1: ਹਰਦੇਵ ਭਾਈ ਨੰਗਲ ਜੀ ਵਾਸ ਸਾਹਿਬ ਫੌਜੀ ਗੀਤ ਜੀ।
0: ਜੀ, ਗੀਤ ਪਹੁੰਚ ਗਿਆ ਜੀ ਤੁਹਾਡੇ ਰੇਡੀਓ ਸੈੱਟ ਤੇ। ਸ਼ੁਕਰੀਆ ਜੀ ਫੋਨ ਕਰਨ ਦੇ ਲਈ।
1: ਬਹੁਤ ਬਹੁਤ ਧੰਨਵਾਦ ਜੀ।

ਇਸ ਕੀਤੇ ਨਾਲ ਹੀ ਪ੍ਰੋਗਰਾਮ ਸੱਜਰੀ ਸਵੇਰ ਇੱਥੇ ਹੀ ਸੰਪੂਰਨ ਕਰਨ ਦੀ ਮੈਨੂੰ ਸੁਖਦੀਪ ਨੂੰ ਦਿਓ ਇਜਾਜ਼ਤ। ਪ੍ਰੋਗਰਾਮ ਨੂੰ ਤੁਹਾਡੇ ਤੱਕ ਪਹੁੰਚਾਉਣ ਲਈ ਤਕਨੀਕੀ ਸਹਿਯੋਗ ਲਈ ਧੰਨਵਾਦ ਕਰਨਾ ਚਾਹਾਂਗੇ ਸਮੂਹ ਤਕਨੀਕੀ ਸਟਾਫ ਦਾ, ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ, ਤੇ ਹੁਣ ਮੈਨੂੰ ਸੁਖਦੀਪ ਨੂੰ ਦਿਓ ਇਜਾਜ਼ਤ। ਧੰਨਵਾਦ।

ਹੁਣੇ ਤੁਸੀਂ ਸੁਣ ਰਹੇ ਸੀ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਠੀਕ 8 ਵਜੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਸਮਾਚਾਰ ਪ੍ਰਭਾਤ, 8:15 ਵਜੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਮਾਰਨਿੰਗ ਨਿਊਜ਼ ਆਕਾਸ਼ਵਾਣੀ ਦਿੱਲੀ ਤੋਂ, ਅਤੇ 8:30 ਵਜੇ ਤੁਸੀਂ ਸੁਣੋਗੇ ਪੰਜਾਬੀ ਵਿੱਚ ਖਬਰਾਂ ਆਕਾਸ਼ਵਾਣੀ ਜਲੰਧਰ ਤੋਂ। ਖਬਰਾਂ ਲਈ ਕੁਝ ਪਲ ਕਰੋ ਇੰਤਜ਼ਾਰ।

15 च सेशेल्स गए सन। विदेश मंत्रालय ने एक बयान विच कहा है कि भारतीय रक्षा बलों का एक दल जो भारतीय जल सेना जहाजा के नाल जश्ना च शिरकत करेगा। इस मौके दौरान प्रधानमंत्री सेशेल्स राष्ट्रपति डॉक्टर पैट्रिक हरमनी नाल गलबात करेंगे और दुवल्ले सहयोग के सारे पहलुआं की समीक्षा भी करेंगे। ਦੋਵੇਂ ਨੇਤਾ ਆਪਸੀ ਹਿੱਤ ਦੇ ਖੇਤਰੀ ਤੇ ਅੰਤਰਰਾਸ਼ਟਰੀ ਮੁੱਦਿਆਂ ਤੇ ਵੀ ਚਰਚਾ ਕਰਨਗੇ। ਪ੍ਰਧਾਨ ਮੰਤਰੀ ਸੇਸ਼ੇਲਸ ਦੇ ਰਾਸ਼ਟਰੀ ਅਸੈਂਬਲੀ ਨੂੰ ਵੀ ਸੰਬੋਧਨ ਕਰਨਗੇ ਤੇ ਭਾਰਤੀ ਪ੍ਰਵਾਸੀਆਂ ਦੇ ਮੈਂਬਰਾਂ ਨਾਲ ਗੱਲਬਾਤ ਵੀ ਕਰਨਗੇ। ਸਾਡੇ ਪੱਤਰਕਾਰ ਨੇ ਦੱਸਿਆ ਕਿ ਭਾਰਤ ਅਤੇ ਸੇਸ਼ੇਲਸ ਦੀ ਇਤਿਹਾਸਕ, ਸਭਿਆਚਾਰਕ ਤੇ ਲੋਕਾਂ ਤੋਂ ਲੋਕਾਂ ਦੇ ਸਬੰਧਾਂ ਤੇ ਆਧਾਰਿਤ ਭਾਈਵਾਲੀ ਹੈ। ਸੇਸ਼ੇਲਸ ਹਿੰਦ ਮਹਾਸਾਗਰ ਖੇਤਰ ਵਿਚ ਇਕ ਮਹੱਤਵਪੂਰਨ ਸਮੁੰਦਰੀ ਗੁਆਂਢੀ ਹੋਣ ਨਾਤੇ ਭਾਰਤ ਦੇ ਵਿਜ਼ਨ ਮਹਾਸਾਗਰ ਅਤੇ ਵਿਕਾਸਸ਼ੀਲ ਮੁਲਕਾਂ ਦੇ ਵਿਕਾਸ ਪ੍ਰਤੀ ਵਚਨਬੱਧਤਾ ਵਿਚ ਇਕ ਵਿਸ਼ੇਸ਼ ਸਥਾਨ ਰੱਖਦਾ ਹੈ। ਸਰਕਾਰ ਨੇ ਉਦਯੋਗਿਕ ਅਤੇ ਵਪਾਰਕ ਐਲਪੀਜੀ ਖਪਤਕਾਰਾਂ ਨੂੰ ਗੈਰ ਘਰੇਲੂ ਪੈਕੇ ਤੇ ਐਲਪੀਜੀ ਦੀ ਸਪਲਾਈ ਤੇ ਸਾਰੀਆਂ ਖੇਤਰੀ ਪਾਬੰਦੀਆਂ ਹਟਾ ਦਿੱਤੀਆਂ ਨੇ। ਸਪਲਾਈ ਪੱਛਮੀ ਏਸ਼ੀਆ ਸੰਕਟ ਤੋਂ ਪਹਿਲਾਂ ਦੇ ਪੱਧਰ ਤੇ ਬਹਾਲ ਕੀਤੀ ਗਈ ਹੈ। ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰਾਲੇ ਨੇ ਕਿਹਾ ਕਿ ਸੰਕਟ ਦੌਰਾਨ ਮੁਅੱਤਲ ਕੀਤੀ ਗਈ ਥੋਕ ਐਲਪੀਜੀ ਸਪਲਾਈ ਨੂੰ ਉਨ੍ਹਾਂ ਦੇ ਪਿਛਲੇ ਪੱਧਰ ਨਾਲੋਂ 50% ਵਧਾਇਆ ਗਿਆ। ਇਸ ਨਾਲ ਵਪਾਰਕ ਤੇ ਉਦਯੋਗਿਕ ਖਪਤਕਾਰਾਂ ਨੂੰ ਮਹੱਤਵਪੂਰਨ ਰਾਹਤ ਮਿਲੀ ਹੈ। ਇਹ ਬਹਾਲੀ ਐਲਪੀਜੀ ਸਪਲਾਈ ਸਥਿਤੀ ਚ ਹਾਲੀ ਚ ਹੋਏ ਸੁਧਾਰ ਤੋਂ ਬਾਅਦ ਹੈ। ਇਸ ਦੌਰਾਨ ਸਰਕਾਰ ਨੇ ਪੀਐਨਜੀ ਕਨੈਕਟੀਵਿਟੀ ਨੂੰ ਵਧਾਉਣ ਲਈ ਆਪਣੀ ਵਚਨਬੱਧਤਾ ਨੂੰ ਵੀ ਦੁਹਰਾਇਆ ਏ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ @RNU-AIR ਜਲੰਧਰ ਅਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR ਜਲੰਧਰ। ਅੰਤਰਰਾਸ਼ਟਰੀ ਮੁਦਰਾ ਫੰਡ IMF ਨੇ ਕਿਹਾ ਕਿ ਈਰਾਨ ਸੰਘਰਸ਼ ਦੇ ਪ੍ਰਭਾਵ ਅਤੇ ਵਧਦੀਆਂ ਊਰਜਾ ਕੀਮਤਾਂ ਦੇ ਬਾਵਜੂਦ ਭਾਰਤ ਵਿਸ਼ਵ ਵਿਆਪੀ ਆਰਥਿਕ ਵਿਕਾਸ ਦਾ ਇਕ ਮੁੱਖ ਚਾਲਕ ਬਣਿਆ ਹੋਇਆ। IMF ਸੰਚਾਰ ਨਿਰਦੇਸ਼ਕ ਜੂਲੀ ਕੋਜ਼ਾਕ ਨੇ ਕਿਹਾ ਕਿ ਭਾਰਤ ਦੀ ਅਰਥ ਵਿਵਸਥਾ ਇਕ ਅਨੁਕੂਲ ਸਥਿਤੀ ਵਿਚ ਹੈ ਜਿਸ ਨੂੰ ਮਜ਼ਬੂਤ ਘਰੇਲੂ ਮੰਗ ਦਾ ਸਮਰਥਨ ਪ੍ਰਾਪਤ ਹੈ। IMF ਨੇ ਵਿੱਤੀ ਸਾਲ 2026-27 ਵਿਚ ਭਾਰਤ ਦੀ ਆਰਥਿਕਤਾ ਲਈ ਆਪਣੀ ਵਿਕਾਸ ਦਰ ਅਨੁਮਾਨ 6.5% ਤੇ ਬਣਾਈ ਰੱਖਿਆ। ਇਹ ਅਨੁਮਾਨ ਅਪ੍ਰੈਲ ਵਿਚ ਕੀਤੇ ਗਏ ਸੋਧ ਦੇ ਮੁਤਾਬਕ ਹੈ। ਉਨ੍ਹਾਂ ਕਿਹਾ ਕਿ ਭਾਰਤੀ ਅਰਥ ਵਿਵਸਥਾ ਨੇ ਮੌਜੂਦਾ ਵਿੱਤੀ ਸਾਲ ਦੀ ਪਹਿਲੀ ਤਿਮਾਹੀ ਵਿਚ ਉਮੀਦ ਨਾਲੋਂ ਬਿਹਤਰ ਪ੍ਰਦਰਸ਼ਨ ਕੀਤਾ ਏ। ਸਰਕਾਰ ਨੇ ਪਾਸਪੋਰਟ ਅਰਜ਼ੀ ਫੀਸ ਵਿਚ ਵਾਧਾ ਕਰ ਦਿੱਤਾ ਹੈ। ਨਵੇਂ ਜਾਂ ਦੁਬਾਰਾ ਜਾਰੀ ਕੀਤੇ 36 ਪੰਨਿਆਂ ਦੇ ਪਾਸਪੋਰਟ ਲਈ ਹੁਣ 2,500 ਰੁਪਏ ਦੀ ਫੀਸ ਲਈ ਜਾਵੇਗੀ। ਵਿਦੇਸ਼ ਮੰਤਰਾਲੇ ਦੇ ਇੱਕ ਨੋਟੀਫਿਕੇਸ਼ਨ ਮੁਤਾਬਕ ਪਾਸਪੋਰਟ ਸੋਧ ਨਿਯਮ 2026 ਪਹਿਲੀ ਜੁਲਾਈ ਤੋਂ ਲਾਗੂ ਹੋਣਗੇ। ਨਵੇਂ ਫੀਸ ਢਾਂਚੇ ਤਹਿਤ 36 ਪੰਨਿਆਂ ਦਾ ਨਵਾਂ ਪਾਸਪੋਰਟ ਜਾਰੀ ਕਰਨ ਜਾਂ ਤਤਕਾਲ ਸ਼੍ਰੇਣੀ ਵਿਚ ਪਾਸਪੋਰਟ ਦੁਬਾਰਾ ਜਾਰੀ ਕਰਨ ਦੀ ਲਾਗਤ 5,000 ਰੁਪਏ ਹੋਵੇਗੀ। 60 ਪੰਨਿਆਂ ਦਾ ਆਮ ਪਾਸਪੋਰਟ ਜਾਂ ਫਿਰ ਮੁੜ ਤੋਂ ਜਾਰੀ ਕਰਨ ਦੀ ਲਾਗਤ 3,500 ਰੁਪਏ ਹੋਵੇਗੀ, ਜਦਕਿ ਤਤਕਾਲ ਸ਼੍ਰੇਣੀ ਚ ਪਾਸਪੋਰਟ ਲਈ ਲਾਗਤ 6,000 ਰੁਪਏ ਹੋਵੇਗੀ। ਮੌਜੂਦਾ ਸਮੇਂ ਵਿਚ 36 ਪੰਨਿਆਂ ਦੇ ਪਾਸਪੋਰਟ ਦੀ ਲਾਗਤ 1,500 ਰੁਪਏ ਹੈ ਅਤੇ 60 ਪੰਨਿਆਂ ਦੇ ਪਾਸਪੋਰਟ ਲਈ 2,000 ਰੁਪਏ ਹੈ। ਗੁੰਮ ਜਾਂ ਖਰਾਬ ਹੋਏ 36 ਪੰਨਿਆਂ ਦੇ ਪਾਸਪੋਰਟ ਦੀ ਥਾਂ ਨਵੇਂ ਆਮ ਪਾਸਪੋਰਟ ਲਈ 5,000 ਦੀ ਫੀਸ, ਜਦਕਿ 60 ਪੰਨਿਆਂ ਦੇ ਪਾਸਪੋਰਟ ਦੀ ਥਾਂ ਨਵੇਂ ਆਮ ਪਾਸਪੋਰਟ ਲਈ 6,000 ਦੀ ਫੀਸ ਲਈ ਜਾਵੇਗੀ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਪ੍ਰਧਾਨਗੀ ਵਿਚ ਨਾਰਕੋਟਿਕਸ ਕੋਆਰਡੀਨੇਸ਼ਨ ਸੈਂਟਰ ਦੀ 10ਵੀਂ ਉੱਚ ਪੱਧਰੀ ਮੀਟਿੰਗ ਅੱਜ ਨਵੀਂ ਦਿੱਲੀ ਚ ਹੋਵੇਗੀ। ਗ੍ਰਹਿ ਮੰਤਰਾਲੇ ਨੇ ਕਿਹਾ ਕਿ ਨਾਰਕੋਟਿਕਸ ਕੰਟਰੋਲ ਬਿਊਰੋ NCB ਵੱਲੋਂ ਆਯੋਜਿਤ ਇਸ ਮੀਟਿੰਗ ਵਿਚ ਕੇਂਦਰੀ ਮੰਤਰਾਲਿਆਂ, ਰਾਜ ਸਰਕਾਰ ਅਤੇ ਨਸ਼ਾ ਕਾਬੂ ਕੰਟਰੋਲ ਸ਼ਾਮਲ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੇ ਨੁਮਾਇੰਦੇ ਸ਼ਾਮਲ ਹੋਣਗੇ। ਗ੍ਰਹਿ ਮੰਤਰੀ ਹਿੱਸੇਦਾਰਾਂ ਦੇ ਨਾਲ ਵਿਆਪਕ ਸਲਾਹ ਮਸ਼ਵਰੇ ਤੋਂ ਬਾਅਦ ਤਿਆਰ ਕੀਤਾ ਗਿਆ ਡਰੱਗ ਕੰਟਰੋਲ 2026-29 ਤੇ ਵਿਜ਼ਨ ਦਸਤਾਵੇਜ਼ ਜਾਰੀ ਕਰਨਗੇ। ਇਹ ਦਸਤਾਵੇਜ਼ ਨਸ਼ਿਆਂ ਦੀ ਮੰਗ ਤੇ ਸਪਲਾਈ ਨੂੰ ਘਟਾਉਣ ਤੇ ਮੁੜ ਵਸੇਬੇ ਤੇ ਕੇਂਦਰਿਤ ਤਾਲਮੇਲ ਵਾਲੇ ਉਪਾਵਾਂ ਰਾਹੀਂ ਨਸ਼ਿਆਂ ਦੇ ਖਤਰੇ ਦਾ ਮੁਕਾਬਲਾ ਕਰਨ ਲਈ ਭਵਿੱਖ ਦੀ ਯੋਜਨਾ ਵੀ ਪ੍ਰਦਾਨ ਕਰੇਗਾ। ਇਹ ਸਿੰਥੈਟਿਕ ਡਰੱਗ ਅਤੇ ਤਸਕਰੀ ਦੀਆਂ ਉਭਰ ਰਹੀਆਂ ਚੁਣੌਤੀਆਂ ਨੂੰ ਹੱਲ ਕਰਨ ਲਈ ਰਣਨੀਤੀ ਦੀ ਰੂਪਰੇਖਾ ਵੀ ਦੇਵੇਗਾ ਤੇ ਨਾਲ ਹੀ ਜਾਗਰੂਕਤਾ, ਇਲਾਜ ਤੇ ਮੁੜ ਵਸੇਬਾ ਸੇਵਾਵਾਂ ਨੂੰ ਉਤਸ਼ਾਹਿਤ ਕਰੇਗਾ। ਗ੍ਰਹਿ ਮੰਤਰੀ 2025 ਲਈ ਨਾਰਕੋਟਿਕਸ ਕੰਟਰੋਲ ਬਿਊਰੋ ਦੀ ਸਾਲਾਨਾ ਰਿਪੋਰਟ ਵੀ ਜਾਰੀ ਕਰਨਗੇ ਤੇ ਜੰਮੂ ਅਤੇ ਗੁਹਾਟੀ ਚ ਨਵੇਂ ਬਣੇ NCB ਖੇਤਰੀ ਦਫ਼ਤਰਾਂ ਦਾ ਉਦਘਾਟਨ ਕਰਨਗੇ। ਉਹ ਨਸ਼ਿਆਂ ਨੂੰ ਨਸ਼ਟ ਕਰਨ ਬਾਰੇ ਪੰਦਰਵਾੜੇ ਦੀ ਆਨਲਾਈਨ ਮਾਧਿਅਮ ਰਾਹੀਂ ਸ਼ੁਰੂਆਤ ਕਰਨਗੇ, ਜਿਸ ਦੇ ਤਹਿਤ ਦੇਸ਼ ਭਰ ਵਿਚ ਕਰੀਬ 6,000 ਕਰੋੜ ਰੁਪਏ ਦੇ ਲਗਭਗ 2,09,500 ਕਿਲੋਗ੍ਰਾਮ ਜ਼ਬਤ ਕੀਤੇ ਗਏ ਨਸ਼ੀਲੇ ਪਦਾਰਥਾਂ ਨੂੰ ਕਾਨੂੰਨੀ ਪ੍ਰਕਿਰਿਆਵਾਂ ਮੁਤਾਬਕ ਨਸ਼ਟ ਕੀਤਾ ਜਾਵੇਗਾ। ਰਾਸ਼ਟਰੀ ਪ੍ਰੀਖਿਆ ਏਜੰਸੀ NTA ਨੇ ਉਮੀਦਵਾਰਾਂ ਲਈ ਨੀਟ UG 2026 ਦੀ ਮੁੜ ਪ੍ਰੀਖਿਆ ਦੀ RC ਉੱਤਰ ਕੁੰਜੀ ਨੂੰ ਚੁਣੌਤੀ ਦੇਣ ਲਈ ਵਿੰਡੋ ਖੋਲ੍ਹ ਦਿੱਤੀ ਹੈ। ਇਹ ਮੈਡੀਕਲ ਕਾਲਜ ਦਾਖਲਾ ਪ੍ਰੀਖਿਆ ਇਸ ਮਹੀਨੇ ਦੀ 21 ਤਰੀਕ ਨੂੰ ਹੋਈ ਸੀ। NTA ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿਚ ਐਲਾਨ ਕੀਤਾ ਕਿ ਉੱਤਰ ਕੁੰਜੀ ਹੁਣ www.neet.nta.in ਤੇ ਉਪਲਬਧ ਹੈ। ਉਮੀਦਵਾਰ 28 ਤਰੀਕ ਤੱਕ ਪ੍ਰਤੀ ਪ੍ਰਸ਼ਨ 200 ਰੁਪਏ ਦੀ ਫੀਸ ਦੇ ਕੇ ਪ੍ਰਸ਼ਨਾਂ ਨੂੰ ਚੁਣੌਤੀ ਦੇ ਸਕਦੇ ਨੇ। ਜੇਕਰ ਚੁਣੌਤੀ ਸਵੀਕਾਰ ਕੀਤੀ ਜਾਂਦੀ ਹੈ ਤਾਂ ਇਹ ਫੀਸ ਵਾਪਸ ਕਰ ਦਿੱਤੀ ਜਾਵੇਗੀ। NTA ਨੇ ਫੀਸ ਵਾਪਸੀ ਲਈ ਆਪਣੇ ਬੈਂਕ ਖਾਤਿਆਂ ਦੇ ਵੇਰਵਿਆਂ ਦੀ ਤਸਦੀਕ ਕਰਨ ਤੇ ਅਪਡੇਟ ਕਰਨ ਲਈ ਦੁਬਾਰਾ ਪ੍ਰੀਖਿਆ ਦੇਣ ਵਾਲੇ ਉਮੀਦਵਾਰਾਂ ਵਾਸਤੇ ਵੀ

0: ਪੋਰਟਲ ਖੋਲਿਆ ਬੈਂਕ ਵੇਰਵਿਆਂ ਨੂੰ ਇਸ ਮਹੀਨੇ ਦੀ 30 ਤਰੀਕ ਤੱਕ ਅਪਡੇਟ ਕੀਤਾ ਜਾ ਸਕਦਾ ਹੈ। ਉੱਤਰ ਪ੍ਰਦੇਸ਼ ਸਰਕਾਰ ਨੇ ਸ੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਦੇ ਦਾਨ ਦੀ ਦੁਰਵਰਤੋਂ ਦੇ ਮਾਮਲੇ ਚ ਸਖ਼ਤ ਕਾਰਵਾਈ ਕਰਦੇ ਹੋਏ 8 ਨਾਮਜ਼ਦ ਮੁਲਜ਼ਮਾਂ ਅਤੇ ਹੋਰਨਾਂ ਅਣਪਛਾਤੇ ਵਿਅਕਤੀਆਂ ਖਿਲਾਫ਼ FIR ਦਰਜ ਕੀਤੀ ਹੈ। ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੇ ਨਿਰਦੇਸ਼ਾਂ ਤੇ ਕਾਇਮ ਵਿਸ਼ੇਸ਼ ਜਾਂਚ ਟੀਮ SIT ਦੀਆਂ ਸਿਫਾਰਸ਼ਾਂ ਤੋਂ ਬਾਅਦ ਇਹ ਮਾਮਲਾ ਦਰਜ ਕੀਤਾ ਗਿਆ। ਅੱਜ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿਚ ਅਸ਼ੂਰਾ ਮੁਹੱਰਮ ਬਹੁਤ ਸ਼ਰਧਾ ਨਾਲ ਮਨਾਇਆ ਜਾ ਰਿਹਾ। ਇਹ ਦਿਨ ਪੈਗੰਬਰ ਮੁਹੰਮਦ ਦੇ ਪੋਤੇ ਹਜ਼ਰਤ ਇਮਾਮ ਹੁਸੈਨ ਤੇ ਉਨ੍ਹਾਂ ਦੇ ਸਾਥੀਆਂ ਦੀ ਸ਼ਹਾਦਤ ਦੀ ਯਾਦ ਦਵਾਉਂਦਾ ਹੈ, ਜਿਨ੍ਹਾਂ ਨੇ ਕਰਬਲਾ ਵਿਚ ਸੱਚ, ਨਿਆਂ ਤੇ ਨੇਕੀ ਦੀ ਰੱਖਿਆ ਲਈ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ। ਕਰਬਲਾ ਦੇ ਸ਼ਹੀਦਾਂ ਦੀ ਸਰਵਉੱਚ ਕੁਰਬਾਨੀ ਦੀ ਯਾਦ ਵਿਚ ਮਜਲਸਾਂ ਅਤੇ ਧਾਰਮਿਕ ਇਕੱਠ ਵੀ ਕੀਤੇ ਜਾ ਰਹੇ ਨੇ। ਇਸ ਮੌਕੇ ਲਈ ਵਿਆਪਕ ਸੁਰੱਖਿਆ ਪ੍ਰਬੰਧ ਵੀ ਕੀਤੇ ਗਏ ਨੇ। ਔਰਤਾਂ ਦੇ ICC 2020 ਕ੍ਰਿਕਟ ਵਿਸ਼ਵ ਕੱਪ ਵਿਚ ਭਾਰਤ ਨੇ ਬੰਗਲਾਦੇਸ਼ ਨੂੰ 5 ਵਿਕਟਾਂ ਨਾਲ ਹਰਾ ਦਿੱਤਾ। ਇੰਗਲੈਂਡ ਦੇ ਮੈਨਚੈਸਟਰ ਵਿਚ ਕੱਲ੍ਹ ਟੌਸ ਜਿੱਤਣ ਤੋਂ ਬਾਅਦ ਪਹਿਲਾਂ ਬੱਲੇਬਾਜ਼ੀ ਕਰਦਿਆਂ ਬੰਗਲਾਦੇਸ਼ ਨੇ ਆਪਣੇ ਨਿਰਧਾਰਤ 20 ਓਵਰਾਂ ਚ 8 ਵਿਕਟਾਂ ਤੇ 136 ਦੌੜਾਂ ਬਣਾਈਆਂ। ਭਾਰਤ ਲਈ ਰਾਧਾ ਯਾਦਵ ਨੇ 3 ਵਿਕਟਾਂ ਤੇ ਸ੍ਰੀ ਚਰਨੀ ਨੇ 2 ਵਿਕਟਾਂ ਲਈਆਂ। ਸ਼ੈਫਾਲੀ ਵਰਮਾ ਨੇ 53 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਤੇ ਉਨ੍ਹਾਂ ਨੂੰ ਪਲੇਅਰ ਆਫ਼ ਦਾ ਮੈਚ ਚੁਣਿਆ ਗਿਆ। ਭਾਰਤ ਦਾ ਅਗਲਾ ਮੁਕਾਬਲਾ ਐਤਵਾਰ ਨੂੰ ਆਸਟ੍ਰੇਲੀਆ ਨਾਲ ਹੋਵੇਗਾ। ਕ੍ਰਿਕਟ ਵਿਚ ਭਾਰਤ ਅੱਜ ਬੇਲਫਾਸਟ ਵਿਚ ਮੇਜ਼ਬਾਨ ਆਇਰਲੈਂਡ ਖਿਲਾਫ਼ ਪਹਿਲਾ T20 ਅੰਤਰਰਾਸ਼ਟਰੀ ਮੈਚ ਖੇਡੇਗਾ। ਮੈਚ ਭਾਰਤੀ ਸਮੇਂ ਮੁਤਾਬਕ ਸ਼ਾਮ 6 ਵਜੇ ਸ਼ੁਰੂ ਹੋਵੇਗਾ। ਭਾਰਤ ਐਤਵਾਰ ਨੂੰ ਆਇਰਲੈਂਡ ਖਿਲਾਫ਼ ਦੂਜਾ ਤੇ ਆਖਰੀ T20 ਅੰਤਰਰਾਸ਼ਟਰੀ ਮੈਚ ਖੇਡੇਗਾ। ਇਸ ਤੋਂ ਬਾਅਦ ਸ਼੍ਰੇਸ ਅਈਅਰ ਦੀ ਅਗਵਾਈ ਵਾਲੀ ਭਾਰਤੀ ਟੀਮ ਅਗਲੇ ਮਹੀਨੇ ਦੀ ਤਰੀਕ ਤੋਂ ਸ਼ੁਰੂ ਹੋਣ ਵਾਲੇ 5 ਮੈਚਾਂ ਦੀ T20 ਅੰਤਰਰਾਸ਼ਟਰੀ ਲੜੀ ਲਈ ਇੰਗਲੈਂਡ ਦਾ ਦੌਰਾ ਕਰੇਗੀ। ਭਾਰਤ ਨੇ ਕੱਲ੍ਹ ਜਰਮਨੀ ਦੇ ਸੋਹਲ ਚ ISSF ਜੂਨੀਅਰ ਵਿਸ਼ਵ ਸ਼ੂਟਿੰਗ ਚੈਂਪੀਅਨਸ਼ਿਪ ਚ 50 ਮੀਟਰ ਪਿਸਟਲ ਮੁਕਾਬਲੇ ਵਿਚ 4 ਹੋਰ ਤਮਗੇ ਜਿੱਤੇ ਨੇ। ਤੇ ਆਖਰ ਚ ਖਾਸ ਖ਼ਬਰਾਂ ਇਕ ਵਾਰ ਫਿਰ ਤੋਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਨੀਦਰਲੈਂਡ ਦੀ ਮਹਾਰਾਣੀ ਮੈਕਸਿਮਾ ਨੇ ਭਾਰਤ ਵਿਚ ਡਿਜੀਟਲ ਜਨਤਕ ਵਿਵਸਥਾ ਨਾਲ ਹੋਈ ਕ੍ਰਾਂਤੀਕਾਰੀ ਤਬਦੀਲੀ ਤੇ ਕੀਤੀ ਚਰਚਾ। ਸਰਕਾਰ ਨੇ ਉਦਯੋਗਿਕ ਤੇ ਵਪਾਰਕ LPG ਸਪਲਾਈ ਤੋਂ ਸਾਰੀਆਂ ਪਾਬੰਦੀਆਂ ਹਟਾਈਆਂ। ਅੰਤਰਰਾਸ਼ਟਰੀ ਮੁਦਰਾ ਫੰਡ ਨੇ ਕਿਹਾ ਇਰਾਨ ਸੰਘਰਸ਼ ਦੇ ਆਰਥਿਕ ਪ੍ਰਭਾਵ ਤੇ ਊਰਜਾ ਦੀਆਂ ਵਧਦੀਆਂ ਕੀਮਤਾਂ ਦੇ ਬਾਵਜੂਦ ਭਾਰਤ ਆਰਥਿਕ ਵਿਕਾਸ ਦਾ ਇਕ ਮੁੱਖ ਚਾਲਕ ਬਣਿਆ ਹੋਇਐ। ਸਰਕਾਰ ਨੇ ਪਾਸਪੋਰਟ ਅਰਜ਼ੀ ਫੀਸ ਵਿਚ ਵਾਧਾ ਕੀਤਾ ਅਤੇ ਔਰਤਾਂ ਦੇ ICC 2020 ਕ੍ਰਿਕਟ ਵਿਸ਼ਵ ਕੱਪ ਵਿਚ ਭਾਰਤ ਨੇ ਬੰਗਲਾਦੇਸ਼ ਨੂੰ 5 ਵਿਕਟਾਂ ਨਾਲ ਹਰਾਇਆ। ਇਸ ਦੇ ਨਾਲ ਹੀ ਰਾਸ਼ਟਰੀ ਖ਼ਬਰਾਂ ਖਤਮ ਹੋਈਆਂ। ਪ੍ਰਦੇਸ਼ਕ ਖ਼ਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਦੁਪਹਿਰ 1:10 ਤੇ। ਨਮਸਕਾਰ।
1: ਹੁਣੇ ਤੁਸੀਂ ਸੁਣ ਰਹੇ ਸੀ ਪੰਜਾਬੀ ਵਿਚ ਖਬਰਾਂ ਆਕਾਸ਼ਵਾਣੀ ਜਲੰਧਰ ਤੋਂ। FM ਬੈਂਡ 101.1 ਮੈਗਾਹਰਟਜ਼ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਟਿਊਨ ਕੀਤਾ ਏ ਆਕਾਸ਼ਵਾਣੀ FM ਬਠਿੰਡਾ। ਸਮਾਂ ਸਟੂਡੀਓ ਦੀ ਘੜੀ ਮੁਤਾਬਕ 8:40। ਹੁਣ ਪੇਸ਼ ਹੈ ਪ੍ਰੋਗਰਾਮ ਮਹਿਕ ਪੰਜਾਬੀ। ਪ੍ਰੋਗਰਾਮ ਤਹਿਤ ਤੁਸੀਂ ਆਨੰਦ ਮਾਣੋਗੇ ਪ੍ਰਦੇਸ਼ਿਕ ਸੰਗੀਤ ਦਾ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਰਹੇ ਨੇ ਸੁਖਦੀਪ ਕੌਰ।
2: ਜੀ ਸਰੋਤਿਆਂ, ਪ੍ਰੋਗਰਾਮ ਮਹਿਕ ਪੰਜਾਬ ਦੀ ਲੈ ਕੇ ਹਾਜ਼ਰ ਹਾਂ ਮੈਂ ਆਪ ਸਭ ਦੀ ਰੇਡੀਓ ਦੋਸਤ ਸੁਖਦੀਪ। ਮੇਰੇ ਵੱਲੋਂ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਨਮਸਕਾਰ। ਅੱਜ ਦੇ ਪ੍ਰੋਗਰਾਮ ਤਹਿਤ ਤੁਸੀਂ ਆਨੰਦ ਮਾਣੋਗੇ ਪ੍ਰਦੇਸ਼ਿਕ ਸੰਗੀਤ ਦਾ। ਤੇ ਆਓ ਫਿਰ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ ਇਸ ਹਰਿਆਣਵੀ ਗੀਤ ਦੇ ਨਾਲ, ਜਿਸ ਨੂੰ ਆਵਾਜ਼ਾਂ ਦਿੱਤੀਆਂ ਨੇ ਰੇਣੂਕਾ ਪਨਵਾਰ ਅਤੇ ਸੋਮਵੀਰ ਕਥੂਵਾਲ ਨੇ।

ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਹਾਬੀ ਢਾਡੀ ਵਾਲਾ, ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ FM ਬੈਂਡ 101.1 ਮੈਗਾਹਰਟਜ਼ ਤੇ ਪ੍ਰਸਾਰ ਭਾਰਤੀ ਦੀ ਐਪ ਨਿਊਜ਼ ਔਨ AIR।

ਜੀ ਸਰੋਤੇ, ਪ੍ਰੋਗਰਾਮ ਚੱਲ ਰਿਹਾ ਮਹਿਕ ਪੰਜਾਬ ਦੀ ਤੇ ਹੁਣੇ ਤੁਸੀਂ ਆਨੰਦ ਮਾਣ ਰਹੇ ਸੀ ਸ਼ੈਲੇਸ਼ ਸ਼੍ਰੀਵਾਸਤਵ ਦੀ ਆਵਾਜ਼ ਦੇ ਵਿੱਚ ਹਿਮਾਚਲੀ ਗੀਤ ਦਾ। ਤੇ ਆਓ ਹੁਣ ਸੁਣਦੇ ਹਾਂ ਪ੍ਰੋਗਰਾਮ ਦੇ ਵਿੱਚ ਅਗਲਾ ਰਾਜਸਥਾਨੀ ਗੀਤ, ਜਿਸ ਨੂੰ ਆਵਾਜ਼ ਦਿੱਤੀ ਹੈ ਅਨੁਰਾਧਾ ਪੌੜਵਾਲ ਨੇ।

0: ਸਿੱਗਲ ਦੋਸਤੋ, ਮੈਂ ਤੁਹਾਡਾ ਆਪਣਾ ਕਮਰ ਗਰੇਵਾਲ ਔਰ ਤੁਸੀਂ ਸੁਣ ਰਹੇ ਹੋ ਜੀ ਮਾਲਵੇ ਦੀ ਸ਼ਾਨ, ਸਰੋਤਿਆਂ ਦੀ ਜ਼ੁਬਾਨ, ਆਕਾਸ਼ਵਾਣੀ FM ਬਠਿੰਡਾ।
1: ਜੀ ਸਰੋਤੇ, ਪ੍ਰੋਗਰਾਮ ਚੱਲ ਰਿਹਾ ਮਹਿਕ ਪੰਜਾਬ ਦੀ ਤੇ ਤੁਸੀਂ ਆਨੰਦ ਮਾਣ ਰਹੇ ਹੋ ਪਰਦੇਸ਼ਿਕ ਸੰਗੀਤ ਦਾ। ਸਟੂਡੀਓ ਦੀ ਘੜੀ ਤੇ ਸਮਾਂ ਹੋ ਚੁੱਕਿਆ 8:55 ਤੇ 48 ਸਕਿੰਟ ਦਾ, ਤੇ ਆਓ ਹੁਣ ਪ੍ਰੋਗਰਾਮ ਤਹਿਤ ਸੁਣਦੇ ਹਾਂ ਡੋਗਰੀ ਗੀਤ ਲਤਾ ਮੰਗੇਸ਼ਕਰ ਦੀ ਆਵਾਜ਼ ਵਿੱਚ।

ਇਸ ਗੀਤੇ ਨਾਲ ਹੀ ਪ੍ਰੋਗਰਾਮ ਮਹਿਕ ਪੰਜਾਬ ਦੀ ਇੱਥੇ ਹੀ ਸੰਪੂਰਨ ਕਰਨ ਦੀ ਮੈਨੂੰ ਸੁਖਦੀਪ ਨੂੰ ਦਿਓ ਇਜਾਜ਼ਤ। ਧੰਨਵਾਦ। ਆਕਾਸ਼ਵਾਣੀ ਐਫ ਐਮ ਬਠਿੰਡਾ, ਐਫ ਐਮ ਬੈਂਡ 101.1 ਮੈਗਾਹਰਟਸ ਦੇ ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ 8:59 ਅਤੇ 10 ਸਕਿੰਟ ਦਾ। ਠੀਕ 9 ਵਜੇ ਤੋਂ ਲੈ ਕੇ 10 ਵਜੇ ਤੱਕ ਰਿਲੇਅ ਕਰਾਂਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ, ਜਿਸ ਦੇ ਤਹਿਤ 9 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਚਿੱਤਰਲੋਕ ਤੇ 9:30 ਵਜੇ ਪ੍ਰੋਗਰਾਮ ਆਜ ਕੇ ਫਨਕਾਰ।

ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪਿਆਰੇ ਸਰੋਤਿਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 27 ਜੂਨ ਦਿਨ ਸ਼ਨੀਵਾਰ ਸ਼ਾਮ 5:30 ਵਜੇ ਹਫਤਾਵਾਰੀ ਸਿਲਸਿਲਾ ਪ੍ਰੋਗਰਾਮ ਹਰ ਅਕਾਲ

ਪ੍ਰੋਗਰਾਮ ਦੇ ਵਾਚਕ ਤੇ ਨਿਰਮਾਤਾ ਨਿਰਦੇਸ਼ਕ ਹੋਣਗੇ ਸ਼੍ਰੀ ਬਲਜੀਤ ਸ਼ਰਮਾ। ਸਰਵਣ ਕਰਨਾ ਨਾ ਭੁੱਲਿਓ। 27 ਜੂਨ ਦਿਨ ਸ਼ਨੀਵਾਰ ਸ਼ਾਮ 5:30 ਵਜੇ ਪ੍ਰੋਗਰਾਮ ਹਰ ਅਕਾਲ ਉਸਤਤ।

ਜੀ ਸਰੋਤਿਓ, ਪ੍ਰੋਗਰਾਮ ਗੀਤ ਪਿਟਾਰਾ ਦੇ ਤਹਿਤ ਹੁਣੇ ਤੁਸੀਂ ਸੁਣ ਰਹੇ ਸੀ ਅਮਰ ਸਿੰਘ ਸ਼ੌਂਕੀ ਦੀ ਆਵਾਜ਼ ਦੇ ਵਿੱਚ ਇਹ ਗੀਤ, ਤੇ ਆਓ ਹੁਣ ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ, ਜਿਸ ਨੂੰ ਆਵਾਜ਼ ਦਿੱਤੀ ਹੈ ਸੁਰਿੰਦਰ ਛਿੰਦਾ ਨੇ, ਗੀਤ ਰਚਨਾ ਹਰਦੇਵ ਦਿਲਗੀਰ ਦੀ ਤੇ ਸੰਗੀਤ ਦਿੱਤਾ ਚਰਨਜੀਤ ਆਹੂਜਾ ਨੇ।

0: ਤੇ ਸਰੋਤਿਓ, ਤੁਸੀਂ ਹੁਣੇ ਸੁਣ ਰਹੇ ਸੀ ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਨਕ ਜੀ ਦੀ ਆਵਾਜ਼ ਵਿੱਚ ਇਹ ਖੂਬਸੂਰਤ ਗੀਤ। ਗੀਤ ਰਚਨਾ ਸੀ ਹਰਦੇਵ ਦਿਲਗੀਰ ਦੀ ਤੇ ਇਸ ਗੀਤ ਦੇ ਸੰਗੀਤਕਾਰ ਸਨ ਚਰਨਜੀਤ ਆਹੂਜਾ ਜੀ।
1: ਜੀ ਤੇ ਰਮਾ, ਕਿੱਦਾਂ ਦਾ ਲੱਗ ਰਿਹਾ ਤੁਹਾਨੂੰ ਪ੍ਰੋਗਰਾਮ ਕਰਕੇ?
0: ਬਹੁਤ ਵਧੀਆ ਲੱਗ ਰਿਹਾ ਹੈ।
1: ਇੰਜੋਏ ਕਰ ਰਹੇ ਹੋ?
0: ਬਿਲਕੁਲ।
1: ਤੇ ਪਹਿਲਾਂ ਇਹ ਗੀਤ ਇਦਾਂ ਦੇ ਗੀਤ ਤੁਸੀਂ ਸੁਣਦੇ ਸੀ ਕਿ ਪਹਿਲੀ ਵਾਰੀ ਸੁਣ ਰਹੇ ਹੋ?
0: ਨਹੀਂ ਨਹੀਂ, ਮੇਰਾ ਟੇਸਟ ਹੈ ਇਹੋ ਜਿਹੇ ਆਪਣੇ ਪੁਰਾਣੇ, ਔਰ ਕਲੀਆਂ ਮਾਨਕ ਸਾਹਿਬ ਦੀਆਂ ਇਹ ਤਾਂ ਵੈਸੇ ਹੀ ਬਹੁਤ ਪਸੰਦ ਹੁੰਦੀਆਂ, ਲਗਭਗ ਹਰ ਪੰਜਾਬੀ ਨੂੰ ਇਹ। ਮੈਨੂੰ ਲੱਗਦਾ ਨਹੀਂ ਕੋਈ ਇਹੋ ਜਿਹਾ ਹੋਏਗਾ ਜਿਹਨੂੰ ਇਹ ਨਾ ਪਸੰਦ।
1: ਜੀ ਤੇ ਮੈਨੂੰ ਲੱਗਦਾ ਇਸੇ ਕਰਕੇ ਤੁਸੀਂ ਅਗਲਾ ਗੀਤ ਇਦਾਂ ਦਾ ਹੀ ਫੇਰ ਚੂਜ਼ ਕੀਤਾ। ਤੇ ਆਵਾਜ਼ ਦੱਸ ਦਿਓ ਫਿਰ, ਕਿਹਦੀ ਆਵਾਜ਼ ਦੇ ਵਿੱਚ ਕਿਹੜਾ ਗੀਤ ਸੁਣਾ ਰਹੇ ਹੋ?
0: ਤੇ ਹਾਂਜੀ, ਹੁਣ ਆਪਾਂ ਗੀਤ ਸੁਣਾਂਗੇ ਜਗਮੋਹਨ ਕੌਰ ਜੀ ਦੀ ਸੁਰੀਲੀ ਆਵਾਜ਼ ਵਿੱਚ, ਮਿਰਜ਼ਾ।

0: ਸਰੋਤਿਓ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣਾਂ ਬਾਰੇ ਤੁਸੀਂ ਵੀ ਸਾਡੇ ਨਾਲ ਮਸ਼ਵਰਾ ਕਰ ਸਕਦੇ ਹੋ। ਤੁਸੀਂ ਆਪਣੇ ਨੇਕ ਸੁਝਾਅ ਸਾਡੇ ਨਾਲ ਸਾਂਝੇ ਕਰਨ ਲਈ ਖਤ ਸਾਨੂੰ ਲਿਖ ਸਕਦੇ ਹੋ। ਸਾਡੇ ਪਤੇ ਇੰਚਾਰਜ ਪ੍ਰੋਗਰਾਮ ਸਰੋਤਾ ਮੰਚ ਮਾਰਫਤ ਕੇਂਦਰ ਨਿਰਦੇਸ਼ਕ ਆਕਾਸ਼ਵਾਣੀ ਬਠਿੰਡਾ ਤੇ ਅਤੇ ਖਤਾਂ ਦੇ ਨਾਲ ਹੀ ਸਾਡੇ ਵਟਸਐਪ ਨੰਬਰ 7713 7316 ਦੇ ਉੱਤੇ ਵੀ ਵਟਸਐਪ ਸੁਨੇਹਾ ਸਾਨੂੰ ਭੇਜ ਸਕਦੇ ਹੋ। ਇਸ ਦੇ ਨਾਲ ਨਾਲ ਤੁਸੀਂ ਚਲਦੇ ਪ੍ਰੋਗਰਾਮ ਵਿੱਚ 0164-2240-3131 ਨੰਬਰ ਡਾਇਲ ਕਰਕੇ ਵੀ ਆਪਣੇ ਕੀਮਤੀ ਸੁਝਾਅ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਸੋ ਜ਼ਰੂਰ ਸੁਣੋ ਆਕਾਸ਼ਵਾਣੀ ਐਫ ਐਮ ਬਠਿੰਡਾ ਦਾ ਪ੍ਰੋਗਰਾਮ ਸਰੋਤਾ ਮੰਚ ਤੇ ਦਿਓ ਆਪਣੇ ਨੇਕ ਸੁਝਾਅ। ਪ੍ਰੋਗਰਾਮ ਦਾ ਸਮਾਂ ਹਰ ਮੰਗਲਵਾਰ ਦੁਪਹਿਰ 1:15 ਤੋਂ 2 ਵਜੇ ਤੱਕ ਅਤੇ ਸ਼ੁੱਕਰਵਾਰ ਦੁਪਹਿਰ 12:10 ਤੋਂ 1:10 ਤੱਕ।
1: ਕੀ ਤੁਸੀਂ ਆਪਣੇ ਵਿਦਿਅਕ ਅਦਾਰੇ ਵਿੱਚ ਚੱਲ ਰਹੇ ਕੋਰਸਾਂ ਅਤੇ ਡਿਗਰੀਆਂ ਬਾਰੇ ਇਲਾਕੇ ਦੇ ਲੋਕਾਂ ਨੂੰ ਜਾਣੂ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਸੰਪਰਕ ਕਰ ਸਕਦੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਕਮਰਸ਼ੀਅਲ ਵਿਭਾਗ ਦੇ ਨਾਲ। ਸਾਡਾ ਸੰਪਰਕ ਨੰਬਰ ਹੈ 7837963306। ਈਮੇਲ ਆਈ ਡੀ ਹੈ aarfm.bti@gmail.com। ਨੰਬਰ ਇੱਕ ਵਾਰ ਫੇਰ ਨੋਟ ਕਰ ਸਕਦੇ ਹੋ 7837963306।

ਵਿਆਹ ਵਿੱਚ ਦਿਨ ਰਾਤੀ ਘੁੰਮਦੇ ਸ਼ਿਕਾਰੀ ਨੇ ਨੀ ਚੰਦੇਰੇ ਤਮਾਸ਼ਾ ਵੇਖਦੇ ਆਏ ਚੰਦੇਰੇ ਤਮਾਸ਼ਾ ਵੇਖਦੇ ਲਾ ਕੇ ਕਾਰੀ ਨੂੰ ਕਿਸੇ ਦੇ ਅਗਨੀ ਪਾਪੀਏ ਨੀ ਕੁੰਡ ਕੱਢ ਲੈ ਵੈਰੀ ਰੂਪ ਦਾ ਸੁਣੀ ਦਾ ਜਗਨੀ ਪਾਪੀਏ ਨੀ।

ਜੀ ਸਰੋਤਿਓ, ਪ੍ਰੋਗਰਾਮ ਚੱਲ ਰਿਹਾ ਗੀਤ ਪਿਟਾਰਾ। ਸਟੂਡੀਓ ਦੀ ਘੜੀ ਤੇ ਸਮਾਂ ਹੋ ਚੁੱਕਿਆ 10:34 ਅਤੇ 36 ਦਾ। ਤੁਸੀਂ ਆਨੰਦ ਮਾਣ ਰਹੇ ਹੋ ਸਦਾਬਹਾਰ ਪੰਜਾਬੀ ਗੀਤਾਂ ਦਾ ਮੇਰੇ ਨਾਲ ਤੇ ਰਮਾ ਦੇ ਨਾਲ। ਤੇ ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਦੇ ਵਿੱਚ ਗੀਤ ਭਾਨ ਸਿੰਘ ਮਾਹੀ ਦੀ ਆਵਾਜ਼ ਵਿੱਚ। ਗੀਤ ਰਚਨਾ ਸੀ ਪ੍ਰਕਾਸ਼ ਸਮਰ ਦੀ। ਤੇ ਆਓ ਹੁਣ ਸੁਣਦੇ ਹਾਂ ਪ੍ਰੋਗਰਾਮ ਦੇ ਤਹਿਤ ਅਗਲਾ ਗੀਤ, ਜਿਸਨੂੰ ਆਵਾਜ਼ਾਂ ਦਿੱਤੀਆਂ ਨੇ ਲਾਲਚੰਦ ਯਮਲਾ ਜੱਟ ਅਤੇ ਮੋਹਿੰਦਰਜੀਤ ਸੇਖੋਂ ਨੇ। ਗੀਤ ਰਚਨਾ ਲਾਲਚੰਦ ਯਮਲਾ ਜੱਟ ਦੀ ਤੇ ਸੰਗੀਤ ਦਿੱਤਾ ਹੈ KS ਨਰੂਲਾ ਨੇ।

0: ਸੁਖਦੀਪ, ਬਹੁਤ ਹੀ ਸੋਹਣਾ ਗੀਤ ਸੀ ਤੇ ਗੀਤ
1: ਜੀ
0: ਸੁਣ ਕੇ ਤਾਂ ਨਾ ਮੇਰਾ ਤਾਂ ਮਨ ਕਰਨ ਲੱਗ ਗਿਆ ਕਿ ਸੂਟ ਖਰੀਦਣ ਚੱਲੀਏ ਆਪਾਂ।
1: ਕੋਈ ਗੱਲ ਨਹੀਂ ਜੀ, ਪ੍ਰੋਗਰਾਮ ਆਪਾਂ ਕੰਪਲੀਟ ਕਰ ਦਈਏ ਤੇ ਸੂਟ ਖਰੀਦਣ ਵੀ ਚੱਲਾਂਗੇ, ਪਰ ਪਹਿਲਾਂ ਆਪਾਂ ਸਰੋਤਿਆਂ ਨੂੰ ਗੀਤ ਨਾ ਸੁਣਵਾ ਦਈਏ।
0: ਹਾਂਜੀ ਹਾਂ, ਕਿਉਂਕਿ ਸੂਟਾਂ ਤੋਂ ਤਾਂ ਆਪਾਂ ਕਦੀ ਵੀ ਰੱਜਣਾ ਨਹੀਂ,
1: ਜੀ
0: ਪਰ
1: ਬਿਲਕੁਲ, ਜਿੱਥੇ
0: ਕੀ
1: ਦੋ ਔਰਤਾਂ ਇਕੱਠੀਆਂ ਹੋ ਗਈਆਂ ਤੇ ਸੂਟਾਂ ਦੀਆਂ ਗੱਲਾਂ ਨਾ ਹੋਣ, ਇਹ ਹੋ

0: ਨਹੀਂ ਸਕਦਾ
1: ਬਿਲਕੁਲ ਜੀ ਬਿਲਕੁਲ। ਤੇ
0: ਜੀ।
1: ਆਪਾਂ ਸਰੋਤਿਆਂ ਦੇ ਰੂਬਰੂ ਕਰਦੇ ਹਾਂ ਅਗਲਾ ਗੀਤ, ਜਿਹਨੂੰ ਆਵਾਜ਼ਾਂ ਦਿੱਤੀਆਂ ਨੇ ਕਰਮਜੀਤ ਧੂਰੀ ਅਤੇ ਸਵਰਨਲਤਾ ਨੇ। ਇਸ ਗੀਤ ਦੇ ਗੀਤਕਾਰ ਨੇ ਚਤਰ ਸਿੰਘ ਪਰਵਾਨਾ ਜੀ ਤੇ ਸੰਗੀਤ ਦਿੱਤਾ ਹੈ KS ਨਰੂਲਾ ਜੀ ਨੇ।
0: ਜੀ।

ਆਕਾਸ਼ਵਾਣੀ ਬਠਿੰਡਾ ਦੇ ਰੱਬ ਵਰਗੇ ਪਿਆਰੇ ਸਰੋਤਿਓ, ਮਿਤੀ 26 ਜੂਨ ਦਿਨ ਸ਼ੁੱਕਰਵਾਰ ਸ਼ਾਮ 5 ਵਜੇ ਤੁਸੀਂ ਸੁਣੋਗੇ ਸਿਲਸਿਲਾ ਪਿੰਡਾਂ ਵਾਲੇ ਤੇ ਵਿਸ਼ਾ ਹੋਵੇਗਾ ਲੰਬੀ ਤੇ ਉੱਚੀ ਹੇਕ ਦਾ ਲੋਕ ਗਾਇਕ ਸੁਰਜੀਤ ਬਿੰਦ ਰੱਖੀਆ।

ਪ੍ਰੋਗਰਾਮਾਂ ਸੰਬੰਧੀ ਸੂਚਨਾ ਮਿਤੀ 28 ਜੂਨ ਦਿਨ ਐਤਵਾਰ ਸਵੇਰੇ 11 ਵਜੇ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੇਸ਼ ਵਾਸੀਆਂ ਨਾਲ ਸਾਂਝੀ ਕਰਨਗੇ ਆਪਣੇ ਮਨ ਕੀ ਬਾਤ ਤੇ ਉਸ ਤੋਂ ਤੁਰੰਤ ਬਾਅਦ ਮਾਣਯੋਗ ਪ੍ਰਧਾਨ ਮੰਤਰੀ ਜੀ ਦੀ ਮਨ ਕੀ ਬਾਤ ਦਾ ਪੰਜਾਬੀ ਰੂਪਾਂਤਰ ਪੇਸ਼ ਕੀਤਾ ਜਾਵੇਗਾ ਤੇ ਪੰਜਾਬੀ ਰੂਪਾਂਤਰ ਦਾ ਮੁੜ ਪ੍ਰਸਾਰਣ ਇਸੇ ਹੀ ਦਿਨ ਸ਼ਾਮੀ 8 ਵਜੇ ਪ੍ਰਸਾਰਿਤ ਕੀਤਾ ਜਾਵੇਗਾ।

0: ਜੀ, ਤੇ ਹੁਣੇ ਤੁਸੀਂ ਸੁਣ ਰਹੇ ਸੀ ਗੁਲਸ਼ਨ ਕੋਮਲ ਦੀ ਆਵਾਜ਼ ਦੇ ਵਿੱਚ ਮੋਹਿੰਦਰ ਸਿੰਘ ਕੋਮਲ ਦੇ ਲਿਖੇ ਇਸ ਗੀਤ ਨੂੰ, ਤੇ ਇਸ ਗੀਤ ਨੂੰ ਸੰਗੀਤ ਨਾਲ ਸਜਾਇਆ ਸੀ ਵੇਦ ਸੇਠੀ ਨੇ, ਤੇ ਆਓ ਹੁਣ ਸੁਣਦੇ ਹਾਂ।
1: हां जी, गीत पटारा प्रोग्राम सुखदीप पहुंच चुकिया हूं अपने आखिरी पड़ाव ते।
0: जी बिल्कुल, ते प्रोग्राम दे अखीर विच किस दी आवाज़ दे विच श्रोतिया नूं गीत सुनवा रहे हो?
1: ਤਾਂ ਹਾਂਜੀ, ਸੁਖਦੀਪ, ਆਪਾਂ ਅੱਜ ਸੁਣਾਂਗੇ ਆਖਰੀ ਗੀਤ ਰਣਜੀਤ ਕੌਰ ਦੀ ਆਵਾਜ਼ ਦੇ ਵਿੱਚ, ਇਹ ਖੂਬਸੂਰਤ ਗੀਤ, ਤੇ ਆਓ ਸੁਣਦੇ ਹਾਂ ਆਪਾਂ।

0: जी 23 गीत दे नाल ही गीत पिटारा मैनू सुखदीप नू
1: ते मैनू रमा शर्मा नू
0: इत्थे
1: आगे
0: ही संपूर्ण करन दी दिओ आग्या। धन्नवाद।
1: धन्यवाद।
0: ਆਕਾਸ਼ਵਾਣੀ ਐਫਐਮ ਬਠਿੰਡਾ ਐਫਐਮ 101.1 ਮੈਗਾਹਰਟਸ ਦੇ ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ 10:59 ਅਤੇ 12 ਸਕਿੰਟ ਦਾ। ਠੀਕ 11 ਵਜੇ ਰਿਲੇ ਕਰਾਂਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦਿੱਲੀ ਤੋਂ। 11:05 ਤੋਂ ਲੈ ਕੇ 12 ਵਜੇ ਤੱਕ ਰਿਲੇ ਕਰਾਂਗੇ ਆਕਾਸ਼ਵਾਣੀ ਰੇਨਬੋ ਦਿੱਲੀ ਦੇ ਪ੍ਰਸਾਰਣ।

ਹੁਣੇ ਤੁਸੀਂ ਸੁਣ ਰਹੇ ਸੀ ਆਕਾਸ਼ਵਾਣੀ ਰੇਨਬੋ ਦਿੱਲੀ ਦੇ ਪ੍ਰਸਾਰਣ ਐਫਐਮ ਬੈਂਡ 101.1 ਮੈਗਾਹਰਟਜ਼ ਤੇ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ ਐਫਐਮ ਬਠਿੰਡਾ। ਸਮਾਂ ਇਸ ਵੇਲੇ ਸਟੂਡੀਓ ਦੀ ਘੜੀ ਮੁਤਾਬਕ 11:59। ਠੀਕ 12 ਵਜੇ ਤੁਸੀਂ ਸੁਣੋਗੇ ਹਿੰਦੀ ਵਿਚ ਖ਼ਬਰਾਂ ਦਾ ਬੁਲੇਟਿਨ ਅਤੇ 12:05 ਤੇ ਅੰਗਰੇਜ਼ੀ ਵਿਚ ਖ਼ਬਰਾਂ ਦਾ ਬੁਲੇਟਿਨ। ਆਕਾਸ਼ਵਾਣੀ ਦਿੱਲੀ ਤੋਂ ਖ਼ਬਰਾਂ ਲਈ ਕੁਝ ਪਲ ਕਰੋ ਇੰਤਜ਼ਾਰ।

0: ਹੁਣੇ ਤੁਸੀਂ ਸੁਣ ਰਹੇ ਸੀ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦਿੱਲੀ ਤੋਂ FM ਬੈਂਡ 101.1 ਮੈਗਾਹਰਟਜ਼ ਤੇ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ FM ਬਠਿੰਡਾ। ਸਮਾਂ ਇਸ ਵੇਲੇ ਸਟੂਡੀਓ ਦੀ ਘੜੀ ਮੁਤਾਬਕ 12:10। ਆਓ ਹੁਣ ਸੁਣਦੇ ਹਾਂ ਤੁਹਾਡੇ ਖਤਾਂ ਅਤੇ ਸੁਨੇਹਾਂ ਤੇ ਆਧਾਰਿਤ ਪ੍ਰੋਗਰਾਮ ਸਰੋਤਾ ਮੰਚ। ਅੱਜ ਦਾ ਪ੍ਰੋਗਰਾਮ ਲੈ ਕੇ ਹਾਜ਼ਰ ਨੇ ਮਮਤਾ ਅਰੋੜਾ ਅਤੇ ਉਨ੍ਹਾਂ ਦਾ ਸਹਿਯੋਗ ਦੇ ਰਹੇ ਨੇ ਜਸਵਿੰਦਰ ਤੇ ਮਨਪ੍ਰੀਤ।
1: ਪ੍ਰੋਗਰਾਮ ਸਰੋਤਾ ਮੰਚ।

0: ਨਮਸਕਾਰ, ਆਦਾਬ, ਸਤਿ ਸ੍ਰੀ ਅਕਾਲ ਜੀ। ਪ੍ਰੋਗਰਾਮ ਸਰੋਤਾ ਮੰਚ ਲੈ ਕੇ ਹਾਜ਼ਰ ਹੈ ਤੁਹਾਡੀ ਰੇਡੀਓ ਦੋਸਤ ਮਮਤਾ ਅਰੋੜਾ। ਤੇ ਜੀ ਬਿਲਕੁਲ, ਤੇ ਅੱਜ ਮੇਰੇ ਨਾਲ ਮੇਰਾ ਸਾਥ ਦੇਣ ਲਈ ਦੋ ਨਵੀਆਂ ਆਵਾਜ਼ਾਂ ਨੇ ਜੀ ਸਰੋਤਿਓ, ਤੇ ਮੈਨੂੰ ਇੰਝ ਲੱਗਦਾ ਕਿ ਮੈਂ ਉਹਨਾਂ ਦੀ ਇੰਟਰੋਡਕਸ਼ਨ ਕਰਾਵਾਂ ਇਸ ਤੋਂ ਪਹਿਲਾਂ ਕਿ ਉਹਨਾਂ ਦਾ ਸਵਾਗਤ ਕਰਦੀ ਹਾਂ, ਤੇ ਉਹ ਆਪਣੀ ਇੰਟਰੋਡਕਸ਼ਨ ਆਪਣੀ ਜਾਣ ਪਹਿਚਾਣ ਉਹ ਖੁਦ ਹੀ ਕਰਾਉਂਦੇ ਨੇ। ਤਾਂ ਮੇਰੇ ਸੱਜੇ ਪਾਸੇ ਬੈਠੇ ਨੇ,
1: ਹਾਂਜੀ ਸਤਿ ਸ੍ਰੀ ਅਕਾਲ ਸਰੋਤਿਓ, ਮੇਰਾ ਨਾਮ ਹੈ ਮਨਪ੍ਰੀਤ ਕੌਰ
0: ਜੀ। ਤੇ ਮਨਪ੍ਰੀਤ ਕੌਰ, ਬਹੁਤ ਬਹੁਤ ਸਵਾਗਤ ਹੈ ਮਨਪ੍ਰੀਤ ਮੈਮ।
1: ਬਹੁਤ ਸ਼ੁਕਰੀਆ ਜੀ
0: ਜੀ। ਤੇ ਮੇਰੇ ਖੱਬੇ ਪਾਸੇ ਬੈਠੇ ਨੇ,
2: ਮੇਰਾ ਨਾਮ ਹੈ ਜਸਵਿੰਦਰ ਕੌਰ ਜੀ, ਤੇ ਰੇਡੀਓ ਦੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ
0: ਜੀ। ਤੇ ਸਰੋਤਿਓ, ਗੱਲ ਇਹ ਹੈ ਕਿ ਅੱਜ ਜਿਹੜੇ ਤੁਹਾਡੇ ਖਤਾਂ ਦੇ ਜਵਾਬ ਦੇਣ ਲਈ ਕੋਸ਼ਿਸ਼ ਕਰਾਂਗੀ ਮੈਂ, ਔਰ ਤੁਹਾਡੀਆਂ ਜਿਹੜੀਆਂ ਸੁਨੇਹੇ ਹੈ, ਤੁਹਾਡੇ ਫੋਨ ਕਾਲ, ਤੁਹਾਡੇ ਚਿੱਠੀਆਂ ਦੇ ਵਿੱਚ ਜਿਹੜੇ ਲਿਖੀਆਂ ਹੋਈਆਂ ਮਿੱਠੀਆਂ ਮਿੱਠੀਆਂ ਸ਼ਿਕਾਇਤਾਂ ਜਾਂ ਸਾਰੀਆਂ ਗੱਲਾਂ ਦਾ ਜਵਾਬ ਜਿਹੜੇ ਹੈ ਕੋਸ਼ਿਸ਼ ਕਰਾਂਗੀ, ਤੇ ਨਾਲ ਹੀ ਬਲਜੀਤ ਸ਼ਰਮਾ ਜੀ ਤੱਕ ਤੁਹਾਡੀ ਆਵਾਜ਼ ਪਹਿਚਾਣ ਜਿਹੜੀ ਹੈ ਪਹੁੰਚਾਵਾਂਗੇ। ਤੇ ਨਾਲ ਹੀ ਸੋਤੇ, ਪਰ ਗੱਲ ਇਹ ਹੈ ਨਾ ਕਿ ਤੁਸੀਂ ਫੋਨ ਕਾਲ ਵੀ ਕਰਨੀ ਹੈ, ਵਟਸਐਪ ਰਾਹੀਂ ਆਪਣੀਆਂ ਚਿੱਠੀਆਂ ਵੀ ਭੇਜਣੀਆਂ, ਤੇ ਨਾਲ ਹੀ ਸਰੋਤਿਓ ਤੁਸੀਂ ਕੀ ਕਰਨਾ ਹੈ ਪਹਿਲਾਂ ਆਪਾਂ ਜਸਵਿੰਦਰ ਮੈਮ ਫੋਨ ਨੰਬਰ ਨਾ ਦੱਸ ਦਈਏ।
2: ਹਾਂਜੀ
0: ਹਾਂਜੀ ਜੀ। ਤੇ ਸਰੋਤਿਆਂ ਨੇ ਕਰਨਾ ਜੀ ਫੋਨ ਡਾਇਲ, ਤੇ ਫੋਨ ਡਾਇਲ ਕਰਨ ਵਾਸਤੇ ਨੰਬਰ ਕਿਹੜਾ ਜਸਵਿੰਦਰ ਮੈਮ?
2: ਨੰਬਰ ਹੈ ਜੀ 0164-2240-331।
0: ਜੀ, ਤੇ ਵਟਸਐਪ ਰਾਹੀਂ ਤੁਸੀਂ ਜੀ ਸਰੋਤਿਓ ਆਪਣੀ ਸ਼ਮੂਲੀਅਤ ਜਾਰੀ ਰੱਖਣੀ ਹੈ, ਤੇ ਵਟਸਐਪ ਵਾਲਾ ਨੰਬਰ ਮੇਰੇ ਖਿਆਲ ਤੇ ਮਨਪ੍ਰੀਤ ਮੈਮ ਤੁਸੀਂ ਦੱਸ ਦਿਓ।
1: ਹਾਂਜੀ, ਆਪਣਾ ਵਟਸਐਪ ਨੰਬਰ ਹੈ 77-171-73-146
0: ਜੀ। ਤੇ ਤੁਸੀਂ ਸਰੋਤਿਓ ਆਪਣੀਆਂ ਫੋਨ ਕਾਲ ਤੇ ਵਟਸਐਪ ਰਾਹੀਂ ਲਗਾਓ ਹਾਜ਼ਰੀ, ਤੇ ਅਸੀਂ ਇੰਤਜ਼ਾਰ ਕਰ ਰਹੇ ਹਾਂ ਤੁਹਾਡੀਆਂ ਫੋਨ ਕਾਲ ਦਾ। ਤੇ ਕੰਸੋਲ ਤੋਂ ਮੇਰਾ ਸਾਥ ਦੇ ਰਹੇ ਨੇ ਕਿਰਨ ਪਾਲ ਕੌਰ ਜੀ, ਤੇ ਉਹਨਾਂ ਦੇ ਨਾਲ ਦੋ ਨਵੀਆਂ ਆਵਾਜ਼ਾਂ, ਵੈਸੇ ਮੈਨੂੰ ਅਜੇ ਉਹਨਾਂ ਦੇ ਨਾਮ ਨਹੀਂ ਪਤਾ। ਤੇ ਮਨਪ੍ਰੀਤ ਮੈਮ ਤੁਸੀਂ ਇੰਟਰੋਡਕਸ਼ਨ ਕਰਾਓਗੇ ਕਿ ਕੰਸੋਲ ਤੋਂ ਸਾਥ ਨਵੀਆਂ ਆਵਾਜ਼ਾਂ ਦੇ ਵਿੱਚੋਂ ਕੌਣ ਕੌਣ ਨੇ?
1: ਹਾਂਜੀ, ਮਨਦੀਪ ਸਿੰਘ
0: ਜੀ,
1: ਹਾਂਜੀ,
0: ਤੇ ਮਨਦੀਪ ਸਰ ਦੇ ਨਾਲ ਵੀ ਇੱਕ ਮੈਡਮ ਵੀ ਨੇ, ਵੀਰਪਾਲ ਮੈਮ ਜੀ। ਵਾਹ ਜੀ ਵਾਹ, ਕਿਆ ਬਾਤ ਹੈ ਜੀ, ਬਹੁਤ ਬਹੁਤ ਸਵਾਗਤ ਹੈ ਜਿਹੜੇ ਨਵੇਂ ਹੋਏ ਆਵਾਜ਼ਾਂ ਦਾ, ਨਵੀਆਂ ਆਵਾਜ਼ਾਂ ਦਾ। ਤੇ ਮੈਨੂੰ ਇੰਝ ਕਿਉਂ ਲੱਗ ਰਿਹਾ ਹੈ ਕਿ ਨਵੇਂ ਜਿਹੜੇ ਨੇ ਉਹਨਾਂ ਦੇ ਸਾਹਮਣੇ ਮੈਂ ਕਿਉਂ ਆਪਣਾ ਕੌਨਫੀਡੈਂਸ ਲੂਜ਼ ਕਰੀ ਜਾਂਦੀ ਹਾਂ, ਹੈ ਨਾ, ਘਬਰਾਹਟ ਜੀ ਤਾਂ ਮੈਨੂੰ ਹੀ ਜਾਂਦੀ ਹੈ ਜੀ। ਤੇ ਜਦੋਂ ਤੇ 0164-2240-331 ਹੋ ਚੁੱਕਾ ਡਾਇਲ, ਦੇਖਦੇ ਹਾਂ ਕੌਣ ਜੁੜੇ ਨੇ ਆਪਣੇ ਨਾਲ। ਹੈਲੋ,
3: ਹੈਲੋ,
0: ਨਮਸਕਾਰ ਜੀ, ਆਪਣਾ ਨਾਮ ਤੇ ਪਤਾ ਦੱਸ ਦਿਓ
3: ਜੀ। ਲਾਭ ਸਿੰਘ ਬੋਲਦਾ ਜੀ, ਪਟਰਾਲੇ ਤੋਂ।
0: ਲਾਭ ਸਿੰਘ ਜੀ, ਸਵਾਗਤ ਹੈ ਪ੍ਰੋਗਰਾਮ ਚ ਜੀ। ਆਪਣੀ ਜੀ, ਤੇ ਆਪਣੀ ਗੱਲ ਰੱਖੋ ਜੀ ਕਿ ਤੁਸੀਂ ਕੀ ਕਹਿਣਾ ਚਾਹੋਗੇ ਪ੍ਰੋਗਰਾਮਾਂ ਬਾਰੇ?
3: ਪ੍ਰੋਗਰਾਮ ਤਾਂ ਜੀ ਬਹੁਤ ਵਧੀਆ ਚੱਲਦੇ ਆ
0: ਜੀ। ਜੀ ਸ਼ੁਕਰੀਆ, ਔਰ ਮੈਂ ਇਹ ਵੀ ਚਾਹੂੰਗੀ ਕਿ ਤੁਸੀਂ ਇਹ ਵੀ ਦੱਸੋ ਕਿ ਪਿਛਲੇ ਹਫਤੇ ਤੁਸੀਂ ਕਿਹੜਾ ਅਜਿਹਾ ਪ੍ਰੋਗਰਾਮ ਸੁਣਿਆ ਜਿਸ ਦੇ ਲਈ ਤੁਸੀਂ ਕਿਹਾ ਕਿ ਹਾਂ ਫੋਨ ਕਰਨਾ ਚਾਹੀਦਾ ਸ਼੍ਰੋਤਾ ਮੰਚ ਚ, ਕਿ ਮੈਨੂੰ ਇਹ ਪ੍ਰੋਗਰਾਮ ਅੱਛਾ ਲੱਗਾ?
3: ਫੋਨ ਤਾਂ ਮੇਰਾ ਮਿਲੇ ਨਹੀਂ ਜੀ, 99 ਤੋਂ ਲੈ ਕੇ ਲਾਈ ਜਾਂਦੇ
0: ਆ। ਅੱਛਾ ਜੀ, ਕਿੰਨੇ ਸਾਲ ਬਾਅਦ ਲੱਗਾ ਫਿਰ?
3: 99 ਚ ਤਾਂ ਲੱਗੇ ਨਹੀਂ, 99 ਚ ਲੋਨ ਲੱਗੇ ਸੀ, ਜਦੋਂ ਮੈਂ ਫੋਨ ਲਿਆ ਸੀ ਇੱਕ ਵਾਰ ਤਾਂ।
0: ਅੱਛਾ ਜੀ, ਓਕੇ, ਵਾਹ ਜੀ ਵਾਹ, ਕਿਆ ਬਾਤ ਹੈ ਜੀ, ਬਹੁਤ ਵਧੀਆ। ਤੇ ਫਿਰ ਮੈਨੂੰ ਇਹ ਦੱਸੋ

0: ਪ੍ਰੋਗਰਾਮ ਕਿਹੜਾ ਸੁਣ ਰਹੇ ਹੋ ਅੱਜ ਕੱਲ?
1: ਪ੍ਰੋਗਰਾਮ ਤਾਂ ਜੀ ਮੈਂ ਸਾਰੇ ਸੁਣਦਾ ਜੀ।
0: ਮੈਂ ਨਾਮਾ ਨੂੰ
1: ਨਹੀਂ ਜੀ, ਸਾਰੇ ਪ੍ਰੋਗਰਾਮ
0: ਅਸੀਂ ਤਾਂ ਮੰਨਾਂਗੇ। ਤੁਸੀਂ ਇੱਕ ਦੋ ਪ੍ਰੋਗਰਾਮਾਂ ਦੇ ਨਾਮ ਦੱਸੋ ਨਾ।
1: ਪੈਰ ਤੇ ਮੇਰੇ ਜ਼ਖਮ ਹੋਇਆ ਤੇ ਉਹਦਾ ਕਰਕੇ ਮੈਂ ਬੈਠਾ 10 ਮਹੀਨੇ ਹੋ ਗਏ
0: ਜੀ। ਉਹ ਗੱਲ ਤੁਹਾਡੀ ਮੰਨ ਲੈਂਦੇ ਹਾਂ, ਪਰ ਪ੍ਰੋਗਰਾਮ ਤੁਸੀਂ ਪਿਛਲੇ ਹਫਤੇ ਜਾਂ ਉਸ ਤੋਂ ਪਿਛਲੇ ਹਫਤੇ, ਕਿਹੜਾ ਕੋਈ ਅਜਿਹਾ ਪ੍ਰੋਗਰਾਮ ਦਾ ਨਾਮ ਦੱਸੋ ਜਿਹੜਾ ਤੁਹਾਨੂੰ ਅੱਛਾ ਲੱਗਾ।
1: ਸਾਨੂੰ ਤਾਂ ਜੀ ਜਿਹੜਾ ਪ੍ਰੋਗਰਾਮ 5:30 ਵਜੇ ਆਉਂਦਾ ਹੁੰਦਾ, ਮੈਂ ਨਾਮ ਭੁੱਲ ਜਾਂਦਾ ਜੀ। ਮੇਰੇ ਕੋਲ
0: ਬਲਜੀਤ ਸ਼ਰਮਾ ਜੀ ਨੇ ਪੇਸ਼ ਕੀਤਾ ਸੀਗਾ, ਉਹ ਕਿੱਸਾ ਬਹੁਤ ਵਧੀਆ ਲੱਗਾ।
1: ਹਾਂਜੀ ਬਹੁਤ ਵਧੀਆ ਲੱਗਿਆ ਜੀ।
0: ਵਾਹ ਜੀ ਵਾਹ, ਬਹੁਤ ਬਹੁਤ ਸ਼ੁਕਰੀਆ। ਕੁਝ ਹੋਰ ਕਹਿਣਾ ਚਾਹੋਗੇ?
1: ਹੋਰ ਤਾਂ ਕੀ ਕਹਿਣਾ ਚਾਹੁੰਦੇ ਆ ਜੀ, ਸਾਨੂੰ ਇੱਕ ਤਾਂ ਸਰਵਣ ਭਗਤ ਬਾਰੇ ਕੋਈ
0: ਠੀਕ ਹੈ ਜੀ, ਠੀਕ ਹੈ ਜੀ,
1: ਤੇ ਇੱਕ ਰੂਪ ਬਸੰਤ ਵਾਲਾ ਦੁਬਾਰੇ ਰਿਪੀਟ ਕਰਿਆ ਜਾਵੇ।
0: ਰੂਪ ਬਸੰਤ ਵਾਲਾ ਜਿਹੜਾ ਕਿੱਸਾ ਹੈ ਜੀ, ਉਹ ਰਿਕਾਰਡ ਹੋਇਆ ਪਿਆ ਦੁਬਾਰਾ ਤੋਂ, ਤੇ ਬਹੁਤ ਜਲਦ ਜਿਹੜਾ ਇੱਕ ਨਵੀਂ ਤਰ੍ਹਾਂ, ਕਿਉਂਕਿ ਤੁਸੀਂ ਜਿਹੜਾ ਪਹਿਲਾਂ ਸੁਣਿਆ ਸੀ ਨਾ ਬਲਜੀਤ ਸ਼ਰਮਾ ਜੀ ਨੇ ਪੇਸ਼ ਕੀਤਾ ਸੀ, ਉਹ ਤੁਸੀਂ ਕਿਸੇ ਹੋਰ ਤਰੀਕੇ ਸੁਣਿਆ ਸੀ। ਜਿਹੜਾ ਨਵਾਂ ਐਡਿਟ ਹੋ ਰਿਹਾ ਉਹ ਨਵੇਂ ਤਰੀਕੇ ਨਾਲ ਆ ਰਿਹਾ, ਤਾਂ ਮੈਨੂੰ ਲੱਗਦਾ ਕਿ ਉਹ ਕਿੱਸਾ ਜਿਹੜਾ ਉਹ 2 ਜਾਂ 3 ਐਪੀਸੋਡ ਬਣ ਜਾਣਗੇ, ਤੇ ਉਹ ਵਿੱਚ ਸਲਵਾਨ ਦਾ ਕਿੱਸਾ ਵੀ ਇਨਕਲੂਡ ਕੀਤਾ ਹੋਇਆ। ਬਹੁਤ ਸੋਹਣਾ ਪ੍ਰੋਗਰਾਮ ਹੈ, ਉਮੀਦ ਕਰਦੇ ਹਾਂ ਜੀ ਉਹ ਤੁਹਾਨੂੰ ਜਲਦ ਹੀ ਸੁਣਨ ਨੂੰ ਮਿਲੇਗਾ। ਬਹੁਤ ਬਹੁਤ ਸ਼ੁਕਰੀਆ।
1: ਰਿਕਾਰਡਿੰਗ ਕਰ ਲੈਂਦੇ ਹਾਂ ਜੀ।
0: ਵਾਹ ਕਿਆ ਬਾਤ ਹੈ, ਕਿਆ ਬਾਤ ਹੈ, ਕਿਆ ਬਾਤ ਹੈ, ਬਹੁਤ ਵਧੀਆ। ਬਹੁਤ ਬਹੁਤ ਸ਼ੁਕਰੀਆ ਜੀ ਫੋਨ ਕਰਨ ਲਈ ਜੀ। ਤੇ ਸਰੋਤਿਓ, 0164-242-341 ਤੋਂ ਬਾਅਦ ਆਪਾਂ ਵਟਸਐਪ ਰਾਹੀਂ ਖਤ ਸ਼ਾਮਿਲ ਕਰਦੇ ਹਾਂ। ਜਸਵਿੰਦਰ ਮੈਮ, ਤੁਸੀਂ ਕਿਹੜਾ ਖਤ ਸ਼ਾਮਿਲ ਕਰ ਰਹੇ ਹੋ?
2: ਹਾਂਜੀ, ਜਿਹੜਾ ਆਪਣੇ ਕੋਲ ਸਰੋਤਾ ਮੰਚ ਦਾ ਜੋ ਪਹਿਲਾ ਖਤ ਆਪਣੇ ਕੋਲ ਸ਼ਾਮਿਲ ਹੋਇਆ ਜੀ, ਉਹ ਮੈਂ ਪੜ੍ਹਨ ਜਾ ਰਹੀ ਹਾਂ। ਪੇਸ਼ਕਰਤਾ ਨੂੰ ਪਿਆਰ ਭਰੇ ਸਤਿ ਸ੍ਰੀ ਅਕਾਲ ਜੀ। ਪਿੰਡ ਬੁਰਜ ਮਾਨਸਾ, ਨੇੜੇ ਮੌੜ ਮੰਡੀ, ਰਾਮ ਸਿੰਘ ਤੱਗੜ, ਕਮਲਪ੍ਰੀਤ ਸਿੰਘ ਤੱਗੜ, ਤਿੱਤਰ ਕੈਂਟ, ਮੰਡੀ ਕਲਾਂ, ਮੰਜੂ ਰਾਜਸਥਾਨੀ ਮੌੜ ਮੰਡੀ, ਗੁਰਜੀਤ ਨੰਬਰਦਾਰ ਮਾਨਸਾ ਕਲਾਂ, ਮਲਕੀਤ ਧਰਮੇਕਾ ਮਾਨਸਾ ਕਲਾਂ, ਸੁਖਦੇਵ ਮਾਨ ਬੁਰਜ, ਅਤੇ ਇਹ ਸਾਰੇ ਲਿਖਣ ਵਾਲੇ ਨੇ ਜੀ, ਅੱਗੋਂ ਇਹ ਲਿਖ ਰਹੇ ਹੈ। ਹਾਂਜੀ, ਪ੍ਰੋਗਰਾਮ ਆਪ ਜੀ ਦੇ 1 ਤੋਂ 1 ਵੱਧ ਕੇ ਚੱਲਦੇ ਹਨ। FM ਬਠਿੰਡਾ ਦਿਨ ਦੁੱਗਣੀ ਰਾਤ ਚੁੱਗਣੀ ਤਰੱਕੀ ਕਰ ਰਿਹਾ ਹੈ। ਧੰਨਵਾਦ। 24 ਜੂਨ ਦਿਨ ਬੁੱਧਵਾਰ ਮੈਡਮ ਗੁਰਦੀਪ ਗਿੱਲ ਨੇ ਪ੍ਰੋਗਰਾਮ ਪੇਸ਼ ਕੀਤਾ ਘਰ ਪਰਿਵਾਰ ਬੀਬੀਆਂ ਭੈਣਾਂ ਦੇ ਨਾਲ। ਬਹੁਤ ਤਰੀਕੇ ਦੇ ਨਾਲ ਬਹੁਤ ਵਧੀਆ ਗੱਲਾਂ ਕੀਤੀਆਂ ਮੈਡਮ ਜੀ ਨੇ, ਉਹਨਾਂ ਨੂੰ ਧੰਨਵਾਦ ਕਰ ਰਹੇ ਹੈ
0: ਜੀ।
2: 24 ਜੂਨ ਨੂੰ ਸੂਫੀ ਕਲਾਕਾਰ ਸਤਿੰਦਰ ਸਰਤਾਜ ਜੀ ਦੇ ਪ੍ਰੋਗਰਾਮ ਪੇਸ਼ ਕੀਤਾ, ਇਹ ਵੀ ਉਹਨਾਂ ਨੂੰ ਬਹੁਤ ਵਧੀਆ ਲੱਗਿਆ, ਧੰਨਵਾਦ ਕਰ ਰਹੇ ਹੈ
0: ਜੀ, ਸ਼ੁਕਰੀਆ।
2: ਅੱਜ 26 ਜੂਨ ਨੂੰ ਗੀਤ ਪਟਾਰਾ ਪੰਜਾਬੀ ਗੀਤਾਂ ਦੇ ਪੇਸ਼ ਕੀਤਾ ਗਿਆ, ਜਿਸ ਦੇ ਵਿੱਚ ਪੁਰਾਣੇ ਕਲਾਕਾਰ ਚਮਕੀਲਾ ਜੀ, ਯਮਲਾ ਜੱਟ ਜੀ, ਕੁਲਦੀਪ ਮਾਨਕ, ਅਮਰ ਸਿੰਘ ਸ਼ੌਂਕੀ, ਉਹਨਾਂ ਦੇ ਵੀ ਸੋਹਣੇ ਗਾਣੇ ਪੇਸ਼ ਕੀਤੇ ਗਏ
0: ਜੀ, ਸੁਖਦੀਪ ਕੌਰ ਨੇ।
2: ਹਾਂਜੀ, ਬਹੁਤ ਸੋਹਣਾ ਪ੍ਰੋਗਰਾਮ ਸੀ ਗੀਤ ਪਿਟਾਰਾ। ਬਾਕੀ ਹੋਰ ਸੋਨੇ ਤੇ ਸੁਹਾਗਾ ਹੋ ਗਿਆ ਜਦੋਂ ਕਹਿੰਦੇ ਇਹ ਦੋ ਮੈਡਮਾਂ ਨੇ ਪ੍ਰੋਗਰਾਮ ਪੇਸ਼ ਕੀਤਾ।
0: ਬਿਲਕੁਲ,
2: ਹੋਰ ਸਾਰੇ ਹੀ ਪ੍ਰੋਗਰਾਮ ਬੜੇ ਹੀ ਸੋਹਣੇ ਤਰੀਕੇ ਨਾਲ ਕਹਿੰਦੇ ਪੇਸ਼ ਕੀਤੇ ਜਾਂਦੇ ਨੇ। ਪਿਛਲੇ ਸਰੋਤਾ ਮੰਚ ਵਿੱਚ ਬਲਜੀਤ ਸ਼ਰਮਾ ਜੀ ਨੇ ਬੋਲੀਆਂ ਪਾ ਕੇ ਸਰੋਤਿਆਂ ਨੂੰ ਗਦਗਦ ਕਰ ਦਿੱਤਾ, ਤੇ ਬਲਜੀਤ ਸ਼ਰਮਾ ਜੀ ਦਾ ਇਹ ਖਾਸ ਤੌਰ ਤੇ ਧੰਨਵਾਦ ਕਰ ਰਹੇ ਨੇ, ਤੇ ਇਹਦੇ ਨਾਲ ਹੀ ਕਹਿੰਦੇ ਨੇ ਵੀ ਅਸੀਂ ਖੇਮਾ ਦੇ ਵੀ ਜਾਂਚਾਂਗੇ ਜੇ ਅਸੀਂ ਕੁਛ ਗਲਤ ਲਿਖ ਦਿੱਤਾ ਹੋਵੇ।
0: ਨਹੀਂ ਜੀ, ਬਿਲਕੁਲ ਤੁਸੀਂ ਸਹੀ ਲਿਖਿਆ ਹੈ ਰਾਮ ਸਿੰਘ ਤੱਗੜ ਜੀ, ਔਰ ਖਤ ਵੀ ਬਹੁਤ ਸੋਹਣਾ ਲਿਖਿਆ ਹੋਇਆ। ਬਹੁਤ ਬਹੁਤ ਸ਼ੁਕਰੀਆ ਖਤ ਲਿਖਣ ਲਈ, ਤੇ ਨਾਲ ਹੀ ਇਹਨਾਂ ਦੇ ਜਿਹੜੇ ਮੰਗੂ ਰਾਜਸਥਾਨੀ ਮੌੜ ਮੰਡੀ ਤੋਂ, ਉਹਨਾਂ ਦਾ ਵੀ ਜਿਹੜਾ ਸ਼ੁਕਰੀਆ ਅਦਾ ਕਰਦੇ ਹਾਂ, ਤੇ ਬਾਕੀ ਸਾਰੇ ਨਾਮ ਜਿਹੜੇ ਇਹਨਾਂ ਨੇ ਲਿਖੇ ਨੇ। ਬਹੁਤ ਬਹੁਤ ਸ਼ੁਕਰੀਆ ਗੁਰਦੀਪ ਗਿੱਲ ਦਾ, ਤੁਸੀਂ 24 ਤਰੀਕ ਦਾ ਪ੍ਰੋਗਰਾਮ ਪਸੰਦ ਕੀਤਾ। ਸਤਿੰਦਰ ਸਰਤਾਜ ਤੇ ਜਿਹੜਾ ਪ੍ਰੋਗਰਾਮ ਫਿਲਮੀ ਅਫਸਾਨੇ ਔਰ ਤਰਾਨੇ 24 ਜੂਨ ਨੂੰ ਮਨਦੀਪ ਡੋੜ ਨੇ ਪ੍ਰੋਗਰਾਮ ਪੇਸ਼ ਕੀਤਾ ਸੀ ਜੀ, ਤੁਹਾਨੂੰ ਪਸੰਦ ਆਇਆ, ਬਹੁਤ ਬਹੁਤ ਸ਼ੁਕਰੀਆ। ਹੁਣ ਸੁਖਦੀਪ ਦੇ ਤਾਂ ਕਹਿ ਨਹੀਂ ਕਿਹਾ ਜੀ, ਸੁਖਦੀਪ ਕੌਰ ਤਾਂ ਸਾਡੀ ਜਿਹੜੀ ਆ ਉਹ ਹੀਰਾ ਹੈ, ਤੇ ਜਿਹੜੀਆਂ ਅੱਜ ਨਾਲ ਉਹਨਾਂ ਦੇ ਨਵੀਆਂ ਆਵਾਜ਼ਾਂ ਨੇ ਸਾਥ ਦਿੱਤਾ, ਉਹਨਾਂ ਦੀ ਜਿਹੜੀ ਪੇਸ਼ਕਾਰੀ ਤੁਸੀਂ ਪਸੰਦ ਕੀਤੀ ਉਸਦਾ ਵੀ ਬਹੁਤ ਬਹੁਤ ਸ਼ੁਕਰੀਆ। ਇਸੇ ਤਰ੍ਹਾਂ ਖਤ ਲਿਖਦੇ ਰਹੋ, ਬਹੁਤ ਬਹੁਤ ਸ਼ੁਕਰੀਆ। ਤੇ 0164-242-341 ਜਿਹੜਾ ਉਹ ਕੋਸ਼ਿਸ਼ ਹੈ ਜੀ ਕਿਰਨਪਾਲ ਮੈਮ ਦੀ, ਤੇ ਕੋਸ਼ਿਸ਼ ਜਾਰੀ ਰੱਖੋ ਸਰੋਤਿਓ, ਅਸੀਂ ਇੰਤਜ਼ਾਰ ਕਰ ਰਹੇ ਹਾਂ। ਤੇ ਜਸਵਿੰਦਰ ਮੈਮ, ਓਨੀ ਦੇਰ ਕੋਈ ਖਤ ਲਈਏ?
2: ਹਾਂਜੀ ਹਾਂਜੀ, ਜ਼ਰੂਰ ਮੇਰੇ ਕੋਲ ਹੀ ਹੈਗਾ ਖਤ ਮੈਡਮ, ਅਗਲਾ ਵੀ ਪਹੁੰਚ ਚੁੱਕਿਆ ਆਪਣੇ ਕੋਲ। ਹਾਂਜੀ, ਪ੍ਰੋਗਰਾਮ ਸਰੋਤਾ ਮੰਚ, ਪਿੰਡ ਕੋਟ ਸ਼ਮੀਰ, ਜਥੇਦਾਰ ਧਿਆਨ ਸਿੰਘ,
0: ਪਿਆਰਾ ਸਿੰਘ ਜੀ।

0: ਜਥੇਦਾਰ ਪਿਆਰਾ ਸਿੰਘ,
1: ਪਿਆਰਾ ਸਿੰਘ ਜੀ,
0: ਜੀ
1: ਸੁਖਪਾਲ ਸਿੰਘ, ਮਲਕੀਤ ਸਿੰਘ ਕੜਿਆਣਾ
0: ਜੀ,
1: ਮੇਜਰ ਸਿੰਘ ਪੰਜੂ, ਪ੍ਰਗਟ ਸਿੰਘ ਢਿੱਲੋਂ, ਸਾਡੇ ਵੱਲੋਂ ਸਰੋਤਾ ਮੰਚ ਟੀਮ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ,
0: ਸਤਿ ਸ੍ਰੀ ਅਕਾਲ ਜੀ।
1: ਇਹ ਕਹਿੰਦੇ ਜੀ ਸਰ, ਅੱਜ ਅੰਮ੍ਰਿਤ ਵੇਲਾ ਰਾਖੇ ਸਰਹੱਦਾਂ ਦੇ ਗੀਤ ਪਟਾਰਾ ਵਿੱਚ ਪੂਰਾ ਪੂਰਾ ਮੇਲਾ ਲੁੱਟ ਲਿਆ
0: ਜੀ, ਸ਼ੁਕਰੀਆ।
1: ਬੱਲੇ ਬੱਲੇ ਕਰਵਾ ਦਿੱਤੀ ਅੱਜ
0: ਜੀ।
1: ਪਿਛਲੇ ਮੰਗਲਵਾਰ ਸਰੋਤਾ ਮੰਚ ਦੇ ਹੈੱਡ ਸ਼੍ਰੀ ਸ਼ਰਮਾ ਜੀ ਤੇ ਸੁਖਜੀਤ ਕੌਰ ਸੁਖਨ ਨੇ ਖੂਬਸੂਰਤ ਪੇਸ਼ ਕੀਤਾ। ਬੀਬਾ ਜੀ ਸੀਮਾ ਮਹਿਰਾ ਜੀ ਨੇ ਹੈਲੋ ਫਰਮਾਇਸ਼ ਤੇ ਸੁਰੀਲੀ ਦੁਪਹਿਰ ਵਧੀਆ ਪੇਸ਼ ਕੀਤਾ ਗਿਆ। ਸ਼ਾਮ ਸੁਹਾਨੀ ਦੇ ਪੰਜ ਪਾਣੀਆਂ ਦੇ ਗੀਤਾਂ ਨੂੰ ਬੀਬਾ ਵਿਜੇ ਲਕਸ਼ਮੀ ਜੀ ਨੇ ਬੜੇ ਹੀ ਕਮਾਲ ਦੇ ਨਾਲ ਪੇਸ਼ ਕੀਤਾ। ਪੁਰਾਣੇ ਐਂਕਰ ਮਾਸਟਰ ਦਲਵੀਰ ਸਿੰਘ ਜੀ ਨੇ 2 ਮਿੰਟ ਅਨਮੋਲ ਸ਼ਬਦਾਂ ਦੇ ਨਾਲ ਆਪਣੀ ਹਾਜ਼ਰੀ ਲਵਾਈ। ਬੜੀ ਖੁਸ਼ੀ ਦੀ ਗੱਲ ਹੈ, ਕਹਿੰਦੇ ਨਵੇਂ ਚਿਹਰੇ ਵੀ ਸਰੋਤਿਆਂ ਦੇ ਰੂਬਰੂ ਹੋ ਰਹੇ ਨੇ। ਵੀਰਵਾਰ ਘਰ ਪਰਿਵਾਰ ਤੇ ਸੁਰੀਲੀ ਦੁਪਹਿਰ ਕਿਰਨਪਾਲ ਬੀਬਾ ਜੀ ਬਹੁਤ ਪਸੰਦ ਕੀਤਾ ਗਿਆ ਇਹਨਾਂ ਨੂੰ। ਸ਼ੁਰਲੀਆਂ ਵਿੱਚ ਮਮਤਾ ਅਰੋੜਾ ਜੀ, ਸੀਮਾ ਮਹਿਰਾ ਜੀ, ਸੰਦੀਪ ਸ਼ੇਰਗਿੱਲ, ਇਹ ਵੀ ਬਹੁਤ ਕਮਾਲ ਕਰ ਰਹੇ ਨੇ। ਸ਼ਾਮ 5 ਵਜੇ ਵੀਰਵਾਰ ਨੂੰ ਜਿਹੜਾ ਬਾਂਝਪਨ ਦੇ ਮਾਹਿਰ ਡਾਕਟਰ ਦੇ ਨਾਲ ਪੂਰੀ ਜਾਣਕਾਰੀ ਦਿੱਤੀ ਗਈ। ਮੁਲਾਕਾਤ ਖੁਸ਼ਪ੍ਰੀਤ ਕੌਰ ਸ਼ੇਰਗਿੱਲ, ਧੰਨਵਾਦ ਸਾਡੇ ਪੂਜਣਯੋਗ ਸ਼੍ਰੀ ਸ਼ਰਮਾ ਜੀ, ਜਿਹੜੇ ਕਿ ਧਾਰਮਿਕ ਪ੍ਰੋਗਰਾਮ ਬੜੀ ਸ਼ਰਧਾ ਤੇ ਭਾਵਨਾ ਦੇ ਨਾਲ ਪੇਸ਼ ਕਰ ਰਹੇ ਆ। ਗੁਰਦੀਪ ਕੌਰ ਜੀ ਨੇ ਵੀ ਵਧੀਆ ਪੇਸ਼ਕਾਰੀ ਕੀਤੀ
0: ਜੀ। ਜਥੇਦਾਰ ਪਿਆਰਾ ਸਿੰਘ ਜੀ, ਬਹੁਤ ਬਹੁਤ ਸ਼ੁਕਰੀਆ। ਬੇਹੱਦ ਜਿਹੜਾ ਕਹਿੰਦੇ ਨਾ ਕਿ ਤਫਸੀਲ ਨਾਲ ਪ੍ਰੋਗਰਾਮਾਂ ਬਾਰੇ ਤੁਸੀਂ ਲਿਖਿਆ। ਸਭ ਤੋਂ ਪਹਿਲਾਂ ਤੁਸੀਂ ਰਾਖੇ ਸਰਹੱਦਾਂ ਦੇ ਅੱਜ ਦਾ ਗੀਤ ਪਿਟਾਰਾ, ਸਾਰੇ ਅੱਜ ਦੇ ਪ੍ਰੋਗਰਾਮ ਤੁਸੀਂ ਪਸੰਦ ਕੀਤੇ, ਬਹੁਤ ਬਹੁਤ ਸ਼ੁਕਰੀਆ। ਰਾਖੇ ਸਰਹੱਦਾਂ ਦੇ ਅੱਜ ਸਪੈਸ਼ਲ ਸੀ, ਇੱਕ ਨਵੀਂ ਆਵਾਜ਼ ਨੇ ਨਵੀਂ ਸਕ੍ਰਿਪਟ ਦੇ ਨਾਲ ਪੇਸ਼ ਕੀਤਾ। ਮੈਨੂੰ ਅਜੇ ਉਹਨਾਂ ਦਾ ਨਾਮ ਨਹੀਂ ਯਾਦ ਜਿਹੜੇ ਹੁਣੇ ਇੱਥੋਂ ਗਏ ਸੀਗੇ, ਪਰ ਉਹਨਾਂ ਦਾ ਅੱਜ ਪ੍ਰੋਗਰਾਮ ਬਹੁਤ ਵਧੀਆ ਸੀ, ਮੈਂ ਵੀ ਸੁਣ ਰਹੀ ਸੀਗੀ। ਤੇ ਬਹੁਤ ਬਹੁਤ ਸ਼ੁਕਰੀਆ ਜਨਾਬ। ਤੇ ਸਰੋਤਾ ਮੰਚ ਤੁਸੀਂ ਪਿਛਲਾ ਜਿਹੜਾ ਪਸੰਦ ਕੀਤਾ, ਜਿਹੜਾ ਸੁਖਜੀਤ ਕੌਰ ਨੇ ਤੇ ਸ਼ਰਮਾ ਜੀ ਨੇ ਪੇਸ਼ ਕੀਤਾ, ਬਹੁਤ ਬਹੁਤ ਸ਼ੁਕਰੀਆ। ਉਸ ਦੇ ਨਾਲ ਤੁਸੀਂ ਬਾਕੀ ਦੇ ਸਾਰੇ ਪ੍ਰੋਗਰਾਮ ਲਿਖੇ ਨੇ, ਉਸ ਦੇ ਲਈ ਬਹੁਤ ਬਹੁਤ ਸ਼ੁਕਰੀਆ। ਪਰ ਇੱਕ ਗੱਲ ਹੋਰ ਹੈ ਪਿਆਰਾ ਸਿੰਘ ਜੀ, ਜਿਹੜਾ ਕੱਲ੍ਹ ਦਾ ਹੈਲੋ ਡਾਕਟਰ ਹੈ ਤੇ ਜਿਹੜੀ ਤੁਸੀਂ ਪ੍ਰੋਬਲਮ ਲਿਖੀ ਹੈ, ਉਹ ਕੱਲ੍ਹ ਨਹੀਂ ਚੱਲਿਆ, ਜਾਂ ਤਾਂ ਤੁਸੀਂ ਪਿਛਲੇ ਕਿਸੇ ਹੋਰ ਵੀਰਵਾਰ ਦੀ ਗੱਲ ਕਰ ਰਹੇ ਹੋ, ਕਿਉਂਕਿ ਕੱਲ ਜਿਹੜਾ ਕਵਲਜੀਤ ਕੌੜਾ ਜੀ ਦਾ ਗੁਰਦੇ ਦੀਆਂ ਬਿਮਾਰੀਆਂ ਕਾਰਨ ਲੱਛਣ ਤੇ ਇਲਾਜ ਚੱਲਿਆ ਸੀਗਾ, ਤੇ ਉਹ ਪ੍ਰੋਗਰਾਮ ਤੁਸੀਂ ਕਿਸੇ ਹੋਰ ਦੀ ਜੇ ਪਿਛਲੇ ਉਸ ਤੋਂ ਪਿਛਲੇ ਵੀਰਵਾਰ ਦੀ ਗੱਲ ਕਰ ਰਹੇ ਹੋਗੇ ਤਾਂ ਬਹੁਤ ਬਹੁਤ ਸ਼ੁਕਰੀਆ। ਤੁਸੀਂ ਸਾਰੇ ਹੀ ਪ੍ਰੋਗਰਾਮ ਪਸੰਦ ਕੀਤੇ ਤੇ ਨਾਲ ਹੀ ਹੁਣ ਇੱਕ ਇਸ਼ਾਰਾ ਹੋ ਚੁੱਕਾ ਜੀ ਫੋਨ ਕਾਲ ਦਾ।
2: ਹੈਲੋ,
3: ਹਾਂਜੀ, ਸਤਿ ਸ੍ਰੀ ਅਕਾਲ ਜੀ।
2: ਹਾਂਜੀ, ਪ੍ਰੋਗਰਾਮ ਸਰੋਤਾ ਮੰਚ ਵਿੱਚ ਬਹੁਤ ਸਵਾਗਤ ਹੈ ਤੁਹਾਡਾ। ਕੌਣ ਬੋਲ ਰਹੇ ਹੋ ਤੁਸੀਂ?
3: ਮੈਂ ਬੂਟਾ ਸਿੰਘ ਗਿੱਲ, ਪਿੰਡ ਮੌੜਮਾਬਾ, ਜ਼ਿਲ੍ਹਾ ਬਰਨਾਲੇ ਤੋਂ ਬੋਲ ਰਿਹਾ ਜੀ। ਭੈਣ ਜੀ, ਮਾੜੀ ਜੀ ਆਵਾਜ਼ ਵਧਾ ਦਿਓ ਜੀ, ਆਵਾਜ਼ ਬਹੁਤ ਘੱਟ ਆ ਜੀ ਤੁਹਾਡੀ।
2: ਹਾਂਜੀ ਹਾਂਜੀ, ਆਵਾਜ਼ ਹੁਣ ਆ ਰਹੀ ਹੈ ਤੁਹਾਨੂੰ?
3: ਹਾਂਜੀ, ਹੁਣ ਆਉਣ ਲੱਗ ਗਈ।
2: ਹਾਂਜੀ ਹਾਂਜੀ, ਹੋਰ ਠੀਕ ਠਾਕ ਹੋ ਤੁਸੀਂ?
3: ਹਾਂ ਠੀਕ ਹੈ ਭੈਣ ਜੀ, ਵਧੀਆ, ਬਸ ਕਿਰਪਾ ਮਾਲਕ ਦੀ, ਸੱਚੇ ਪਾਤਸ਼ਾਹ ਦੀ।
2: ਠੀਕ ਹੈ ਜੀ, ਬਹੁਤ ਅੱਛੀ ਗੱਲ ਹੈ। ਸਰੋਤਾ ਮੰਚ ਪ੍ਰੋਗਰਾਮ ਬਾਰੇ ਕੀ ਕਹਿਣਾ ਚਾਹੋਗੇ?
3: ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਜੀ, ਤੜਕੇ ਰਾਖੇ ਸਰਹੱਦਾਂ ਦੇ ਪ੍ਰੋਗਰਾਮ ਬਹੁਤ ਸੋਹਣਾ ਚੱਲਿਆ। ਗੀਤ ਪੁਡਾਰਾ ਤਾਂ ਬੱਲੇ ਬੱਲੇ ਕਰਾਤੀ, ਅੱਜ ਭੈਣ ਸ਼ਰਮਾ ਭੈਣ ਸੀਗੀ ਨਾਲ ਉਹਨਾਂ ਦੇ
0: ਜੀ,
3: ਦਿਲਜੀਤ ਭੈਣ ਦੇ ਨਾਲ
0: ਜੀ। ਬੁੱਢਾ ਸਿੰਘ ਜੀ, ਪ੍ਰੋਗਰਾਮ ਪਸੰਦ ਆਇਆ ਫਿਰ ਅੱਜ ਰਾਖੇ ਸਰਹੱਦਾਂ ਦੇ? ਬੇਗੋ ਤੇ ਇੰਦਰ ਦਾ ਕਿੱਸਾ ਸ਼ਰਮਾ ਜੀ ਨੇ ਪੇਸ਼ ਕੀਤਾ ਸੀ, ਅੱਛਾ ਜੀ, ਬਹੁਤ ਬਹੁਤ ਸ਼ੁਕਰੀਆ ਜਨਾਬ।
3: ਉਸ ਤੋਂ ਬਾਅਦ ਮੇਰਾ ਫੋਨ ਰੇਡੀਆ ਖਰਾਬ ਹੋ ਗਿਆ ਤੇ ਮੈਂ ਅੱਜ ਸੁਣਿਆ ਸੀਗਾ ਜੀ,
0: ਅੱਛਾ ਜੀ, ਪ੍ਰੋਗਰਾਮ ਤਾਂ
3: ਜਿਵੇਂ ਜੀ ਇੱਕ ਦਿਨ ਪਿਛਲੇ ਹਫ਼ਤੇ ਚ ਗੁਰੂ ਨਾਨਕ ਦੇਵ ਜੀ ਤੇ ਚੱਲਿਆ ਸੀ ਪ੍ਰੋਗਰਾਮ, ਬਹੁਤ ਸੋਹਣਾ ਪ੍ਰੋਗਰਾਮ ਸੀ, ਉਹ ਦੁਬਾਰੇ ਰਿਪੀਟ ਹੋ ਗਈ
0: ਜੀ ਗੁਰੂ ਨਾਨਕ ਦੇਵ ਜੀ ਦੇ ਉੱਤੇ।
3: ਹਾਂਜੀ
0: ਜੀ, ਸ਼ਰਮਾ ਜੀ ਜਿਹੜਾ ਨਾ ਸਮੇਂ ਸਮੇਂ ਤੇ ਧਾਰਮਿਕ ਪ੍ਰੋਗਰਾਮ ਜਿਹੜੇ ਨੇ ਉਲੀਕਦੇ ਰਹਿੰਦੇ ਨੇ, ਔਰ ਉਹਨਾਂ ਦੇ ਇਹ ਜਿਹੜਾ ਇੱਕ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦਿਵਸ ਤੇ ਵੀ ਉਹਨਾਂ ਦਾ ਪ੍ਰੋਗਰਾਮ ਜਿਹੜਾ ਉਹਨਾਂ ਨੇ ਰਿਕਾਰਡ ਕੀਤਾ ਸੀਗਾ, ਉਹ ਵੀ ਬਹੁਤ ਵਧੀਆ ਸੀ। ਤਾਂ ਕੋਈ ਗੱਲ ਨੀ ਜੀ, ਤੁਹਾਡੀ ਸਲਾਹ ਜਿਹੜੀ ਹੈ ਉਹ ਅੱਗੇ ਕਰ ਦਿੱਤੀ ਗਈ ਹੈ, ਤਾਂ ਉਮੀਦ ਕਰਦੇ ਹਾਂ ਬਹੁਤ ਜਲਦੀ ਪੂਰੀ ਵੀ ਕੀਤੀ ਜਾਏਗੀ। ਬਹੁਤ ਬਹੁਤ ਸ਼ੁਕਰੀਆ ਫੋਨ ਕਾਲ ਲਈ।

0: ਧੰਨਵਾਦ ਭੈਣ ਜੀ, ਧੰਨਵਾਦ
1: ਜੀ, ਸ਼ੁਕਰੀਆ। ਤੇ ਸਰੋਤਿਓ ਸਮਾਂ ਦੱਸ ਦਈਏ ਜੀ, 12:25 ਤੇ 6 ਸਕਿੰਟ ਦਾ ਪ੍ਰੋਗਰਾਮ ਸਰੋਤਾ ਮੰਚ, ਤੇ ਹੁਣ ਆਪਾਂ ਖਤਾਂ ਵੱਲ ਧਿਆਨ ਦਈਏ।
2: ਹਾਂਜੀ, ਸਰੋਤਾ ਮੰਚ ਦਾ ਅਗਲਾ ਜਿਹੜਾ ਖਾਤਾ ਹੈ ਉਹ ਲਿਖਣ ਵਾਲੇ ਨੇ ਸੁਖਪਾਲ ਸਿੰਘ, ਨੈਸ਼ਨਲ ਕਲੋਨੀ ਬਠਿੰਡਾ। ਕਹਿੰਦੇ ਤੁਸੀਂ ਪ੍ਰੋਗਰਾਮਾਂ ਵਿੱਚ ਵਟਸਐਪ ਸੁਨੇਹੇ ਸ਼ਾਮਿਲ ਅਕਸਰ ਕਰਦੇ ਹੋ, ਪਰ ਕਈ ਵਾਰ ਜੋ ਤੁਹਾਤੋਂ ਪੁੱਛਿਆ ਜਾਂਦਾ ਹੈ ਤੁਸੀਂ ਉਸਦਾ ਜਵਾਬ ਨਹੀਂ ਦਿੰਦੇ। ਮੈਂ ਆਪਣੇ ਪਿਛਲੇ ਕਿਸੇ ਸੁਨੇਹੇ ਵਿੱਚ ਪੁੱਛਿਆ ਸੀ, ਸ਼ਾਮ ਸੁਹਾਨੀ ਪ੍ਰੋਗਰਾਮ ਵਿੱਚ ਬੁੱਧਵਾਰ ਵਾਲੇ ਦਿਨ ਤੁਸੀਂ ਆਪਣੇ ਫੋਨ ਕਰ ਤੁਸੀਂ ਆਪ ਫੋਨ ਕਰਕੇ ਸਰੋਤਿਆਂ ਨਾਲ ਗੱਲ ਕਰਦੇ ਸੀ, ਪਰ ਅੱਜ ਕੱਲ ਉਸ ਦਿਨ ਆਮ ਸਰੋਤਿਆਂ ਦੀਆਂ ਹੀ ਕਾਲਾਂ ਲਗਾਈਆਂ ਜਾ ਰਹੀਆਂ ਨੇ, ਜਿਹੜੇ ਅਕਸਰ ਹੀ ਆਪਣੇ ਆਪ ਨੂੰ ਕਾਲ ਕਰਦੇ ਹਨ
1: ਜੀ।
2: ਕੀ ਪਹਿਲਾਂ ਵਾਲਾ ਸਿਲਸਿਲਾ ਬੰਦ ਕਰ ਦਿੱਤਾ ਗਿਆ? ਬੁੱਧਵਾਰ ਨੂੰ ਗੀਤ ਪਟਾਰਾ ਪ੍ਰੋਗਰਾਮ ਨਵੇਂ ਐਂਕਰ ਮਨਦੀਪ ਕੋਟਲੀ ਨੇ ਬਹੁਤ ਵਧੀਆ ਅੰਦਾਜ਼ ਵਿੱਚ ਪੇਸ਼ ਕੀਤਾ, ਅਤੇ ਅੱਜ ਦੇ ਗੀਤ ਪਟਾਰਾ ਪ੍ਰੋਗਰਾਮ ਵਿੱਚ ਵੀ ਸੁਖਦੀਪ ਕੌਰ ਨਾਲ ਨਵੀਂ ਐਂਕਰ ਰਮਾ ਜੀ ਨੇ ਸਹਾਇਕ ਦੇ ਤੌਰ ਤੇ ਵਧੀਆ ਪ੍ਰੋਗਰਾਮ ਪੇਸ਼ ਕਰਕੇ 4 ਚੰਨ ਲਾ ਦਿੱਤੇ। ਸਤਿੰਦਰ ਸਰਤਾਜ ਬਾਰੇ ਲਿਖ ਰਹੇ ਨੇ ਇਹ, ਕਹਿੰਦੇ ਉਹਨਾਂ ਨੇ ਜਿਹੜਾ ਪ੍ਰੋਗਰਾਮ ਸਤਿੰਦਰ ਸਰਤਾਜ ਦੇ ਸੰਬੰਧ ਵਿੱਚ ਮਨਦੀਪ ਕੌਰ ਜੀ ਨੇ ਲਿਖਿਆ ਸੀ ਉਹ ਵੀ ਪੇਸ਼ ਕੀਤਾ ਸੀ, ਉਹ ਵੀ ਬਹੁਤ ਵਧੀਆ ਪੇਸ਼ ਕੀਤਾ
1: ਜੀ। ਬਹੁਤ ਬਹੁਤ ਸ਼ੁਕਰੀਆ ਸੁਖਪਾਲ ਸਿੰਘ ਜੀ ਖਤ ਲਿਖਣ ਲਈ। ਔਰ ਜਦੋਂ ਅਸੀਂ ਤੁਹਾਨੂੰ ਕਹਿੰਦੇ ਹਾਂ ਕਿ ਕੋਈ ਪ੍ਰੋਗਰਾਮਾਂ ਦੀ ਰਾਏ ਦੱਸੋ, ਕੋਈ ਵੀ ਅਡਵਾਈਸ ਜਾਂ ਤੁਸੀਂ ਕੀ ਪੁੱਛਣਾ ਚਾਹੁੰਦੇ ਹੋ, ਤਾਂ ਇਹ ਨਹੀਂ ਗੱਲ ਕਿ ਅਸੀਂ ਉਸਦਾ ਜਵਾਬ ਨਹੀਂ ਦਿੰਦੇ। ਹੁਣ ਤੁਸੀਂ ਗੱਲ ਕੀਤੀ ਸੀ ਸ਼ਾਮ ਸੁਹਾਨੀ ਦੀ, ਸ਼ਾਮ ਸੁਹਾਨੀ ਵੈਸੇ ਐਜ਼ ਇਟ ਇਜ਼ ਜਿਸ ਤਰ੍ਹਾਂ ਚੱਲ ਰਿਹਾ ਉਸੇ ਤਰ੍ਹਾਂ ਹੀ ਚੱਲ ਰਿਹਾ, ਪਰ ਕਈ ਵਾਰੀ ਕੀ ਹੁੰਦਾ ਕਿ ਇਧਰੋਂ ਫੋਨ ਨਹੀਂ ਮਿਲਾਇਆ ਜਾਂਦਾ, ਤਾਂ ਉਸ ਵੇਲੇ ਤਤਕਾਲ ਜਿਹੜੇ ਕੋਈ ਵੀ ਜਿਹੜੇ ਪ੍ਰੋਗਰਾਮ ਹੈਡ ਜਿਹੜੇ ਉੱਥੇ ਹੁੰਦੇ ਨੇ ਉਹ ਫੈਸਲਾ ਕਰ ਲੈਂਦੇ ਨੇ ਕਿ ਇਸ ਤਰ੍ਹਾਂ ਅੱਜ ਤੁਸੀਂ ਫੋਨ ਕਾਲਾਂ ਆਹ ਵਾਲਾ ਲੈ ਲਓ। ਪ੍ਰੋਗਰਾਮ ਉਸੇ ਤਰ੍ਹਾਂ ਹੀ ਚੱਲ ਰਹੇ ਨੇ, ਤਾਂ ਹੋ ਸਕਦਾ ਹੈ ਕਿ ਉਸ ਦਿਨ ਫੋਨ ਕਾਲ ਬਾਹਰੋਂ ਨਾ ਕੀਤੀਆਂ ਗਈਆਂ ਹੋਣ ਨਵੀਆਂ ਕਾਲਾਂ, ਤੇ ਬਾਹਰੋਂ ਹੀ ਜਿਹੜੀਆਂ ਕਾਲਾਂ ਨੇ ਪੁਰਾਣੇ ਹੀ ਜਿਹੜੇ ਸਰੋਤੇ ਨੇ ਉਹਨਾਂ ਨੇ ਹੀ ਕਾਲ ਕਰ ਦਿੱਤਾ ਹੋਵੇ, ਤਾਂ ਇਹ ਕਦੇ ਕਦਾਈ ਤਾਂ ਮੈਨੂੰ ਲੱਗਦਾ ਨਾ ਚੱਲ ਵੀ ਸਕਦੀ ਹੈ। ਗਲਤੀ ਜੇ ਕਰੀਏ ਨਾ ਤੇ ਫਿਰ ਵਧੀਆ ਵੀ ਲੱਗਦਾ, ਜੇ ਥੋੜੇ ਕੁ ਦਿਨ ਬਾਅਦ ਕਦੇ ਕਦਾਈ ਕੋਈ ਗਲਤੀ ਕਰ ਦਈਏ।
2: ਗਲਤੀਆਂ ਤੋਂ ਹੀ ਸਿੱਖਾਂਗੇ।
1: ਹਾਂ ਬਿਲਕੁਲ, ਤੇ ਜੇ ਕਦੀ ਇਹਨੂੰ ਮੈਂ ਗਲਤੀ ਵੈਸੇ ਨਹੀਂ ਕਹਾਂਗੀ, ਕਿਉਂਕਿ ਉਸ ਵੇਲੇ ਜਿਹੜੀ ਹੈ ਉਹ ਕੋਈ ਫੈਸਲਾ ਲਿੱਤਾ ਜਾਂਦਾ ਜਿਹੜਾ ਪ੍ਰੋਗਰਾਮ ਕਰ ਰਿਹਾ ਹੁੰਦਾ ਅਨਾਊਂਸਰ ਵੱਲੋਂ ਕਿ ਸ਼ਾਇਦ ਫੋਨ ਕਾਲ ਇਧਰੋਂ ਨਹੀਂ ਜਾ ਰਿਹਾ ਤਾਂ ਆਪਾਂ ਬਾਹਰੋਂ ਹੀ ਆਣ ਦਈਏ, ਤਾਂ ਉਸ ਵੇਲੇ ਹੋ ਜਾਏਗਾ। ਬਟ ਜਿਵੇਂ ਸਿਲਸਿਲੇ ਚੱਲ ਰਹੇ ਨੇ ਉਸੇ ਤਰ੍ਹਾਂ ਹੀ ਸਿਲਸਿਲੇ ਆਲਰੇਡੀ ਚੱਲ ਹੀ ਰਹੇ ਨੇ, ਇਸ ਦੇ ਵਿੱਚ ਕੋਈ ਤਬਦੀਲੀ ਨਹੀਂ ਹੈ। ਤੇ ਕਿਰਨਪਾਲ ਮੈਮ ਇਸ਼ਾਰਾ ਕਰ ਰਹੇ ਨੇ ਜੀ ਫੋਨ ਕਾਲ ਦਾ।
3: ਹੈਲੋ ਹੈਲੋ ਸਤਿ ਸ੍ਰੀ ਅਕਾਲ ਜੀ, ਕੌਣ ਬੋਲ ਰਹੇ ਨੇ?
4: ਮੇਜਰ ਸਿੰਘ ਬੋਲਦਾ ਜੀ, ਪਿੰਡ ਬਲਾਲਪਿੰਡੀ ਤੋਂ। ਮੈਡਮ ਬਾਹਰ ਹੀ ਨਹੀਂ ਆਉਂਦੀ।
1: ਮੇਜਰ ਸਿੰਘ ਜੀ ਤੁਹਾਡੀ ਆਵਾਜ਼ ਸਾਡੇ ਤੱਕ ਬਹੁਤ ਸੋਹਣੀ ਤੇ ਬੜੀ ਉੱਚੀ ਆ ਰਹੀ ਹੈ।
3: ਹਾਂਜੀ ਮੇਜਰ ਸਿੰਘ ਜੀ, ਹੋਰ ਠੀਕ ਠਾਕ ਹੋ ਤੁਸੀਂ?
4: ਪ੍ਰੋਗਰਾਮ ਆਪਣੇ ਬਹੁਤ ਵਧੀਆ ਚੱਲਦੇ ਆ ਜੀ।
3: ਬਹੁਤ ਸ਼ੁਕਰੀਆ ਜੀ। ਹਾਂਜੀ ਠੀਕ ਹੈ ਜੀ, ਹੋਰ ਸਾਡੇ ਪ੍ਰੋਗਰਾਮਾਂ ਬਾਰੇ ਕੀ ਕਹਿਣਾ ਚਾਹੋਗੇ?
4: ਪ੍ਰੋਗਰਾਮਾਂ ਬਾਰੇ ਜੀ, ਰਣਜੀਤ ਕੌਰ ਨਾਲ ਮੁਲਾਕਾਤ
1: ਜੀ, ਰਣਜੀਤ ਕੌਰ ਜੀ ਨਾਲ ਤੁਹਾਡੀ ਮੁਲਾਕਾਤ। ਮੇਰੇ ਖਿਆਲ ਤੇ ਇਹ ਜਿਹੜੀ ਤੁਹਾਡੀ ਜਿਹੜੀ ਗੱਲ ਹੈ ਤੁਸੀਂ ਇਹ ਪਹਿਲਾਂ ਵੀ ਕਹੀ ਹੋਈ ਹੈ, ਹੈਨਾ? ਬਿਲਕੁਲ, ਜਿਹੜਾ ਇਹ ਤੁਹਾਡੀ ਡਾਇਰੀ ਦੇ ਉੱਤੇ ਆਲਰੇਡੀ ਤੁਹਾਡੇ ਨਾਮ ਤੇ ਹੀ ਇਹ ਜਿਹੜੀ ਲਿਖੀ ਹੋਈ ਹੈ ਜਿਹੜੀ ਤੁਸੀਂ ਐਡਵਾਈਸ ਦਿੱਤੀ ਸੀ, ਔਰ ਕੋਸ਼ਿਸ਼ ਕਰਾਂਗੇ। ਪਰ ਗੱਲ ਇਹ ਕਿ ਜੁਲਾਈ ਤੱਕ ਜਿਹੜੀ ਸ਼ਡਿਊਲ ਜਿਹੜਾ ਆਲਰੇਡੀ ਰਿਕਾਰਡਿੰਗ ਹੋ ਵੀ ਚੁੱਕੀਆਂ ਨੇ, ਐਡੀਟਿੰਗ ਦਾ ਕੰਮ ਜਾਰੀ ਹੈ, ਤਾਂ ਆਪਾਂ ਕੋਸ਼ਿਸ਼ ਕਰਾਂਗੇ ਜਲਦੀ ਤੋਂ ਜਲਦੀ ਤੁਹਾਡੀ ਜਿਹੜੀ ਇਹ ਫਰਮਾਇਸ਼ ਹੈ ਪੂਰੀ ਕੀਤੀ ਜਾਵੇ।
4: ਠੀਕ ਹੈ, ਧੰਨਵਾਦ।
1: ਧੰਨਵਾਦ ਜੀ, ਬਹੁਤ ਬਹੁਤ ਸ਼ੁਕਰੀਆ। ਤੇ ਅਗਲਾ ਖਤ ਫਿਰ ਆਪਾਂ ਜਸਵਿੰਦਰ ਮੈਮ।
2: ਹਾਂਜੀ ਜ਼ਰੂਰ ਜੀ, ਇਹ ਹੈਗਾ ਜੀ ਜੀ ਟੀਵੀ ਮਾਰਕੀਟ ਅਹਿਮਦਗੜ੍ਹ ਮੰਡੀ ਪੰਜਾਬ, ਮੁਹੰਮਦ ਅਨਵਰ ਅੰਸਾਰੀ ਤੇ ਰਵੀਨਾ ਆਫੀਆ ਜਾਵੇਦ ਅੰਸਾਰੀ, ਇਹ ਸਤਿ ਸ੍ਰੀ ਅਕਾਲ ਕਹਿੰਦੇ ਨੇ ਜੀ।
1: ਸਤਿ ਸ੍ਰੀ ਅਕਾਲ ਜੀ।
2: ਤੇ ਇਹ ਨਾਲ ਨਾਲ ਇੱਕ ਮਿੱਠੀ ਜੀ ਤੇ ਨਿਮਰਤਾ ਭਰੀ ਕੰਪਲੇਨ ਕਰ
1: ਆਂਦੇ ਜੀ, ਕੋਈ ਨਾ,
2: ਉਹ ਇਹ ਹੈ ਜੀ ਕਹਿੰਦੇ ਸਾਡਾ ਫੋਨ ਨਹੀਂ ਲੱਗਦਾ।
1: ਤੇ ਤਾਂ ਮੇਰੀ ਵੀ ਕੰਪਲੇਨ ਹੈ, ਮੇਰਾ ਆਪ ਨਹੀਂ ਫੋਨ ਲੱਗਦਾ।
2: ਨਾਲ ਨਾਲ
1: ਕਿਰਨਵਾਲ ਮੈਮ ਤੁਹਾਡਾ ਫੋਨ ਲੱਗਦਾ, ਇਹ ਉਹਨਾਂ ਦੀ ਵੀ ਸ਼ਿਕਾਇਤ ਹੈ। ਤੇ ਸਰੋਤਿਓ ਇੱਕ ਗੱਲ ਤੁਹਾਨੂੰ ਇਹ ਦੱਸਦਾ ਕਿ ਜਿਸ ਤਰ੍ਹਾਂ ਦੇ ਤੁਸੀਂ ਉਸੇ ਤਰ੍ਹਾਂ ਦੇ ਅਸੀਂ ਵੀ ਸ਼ਾਮ ਸੁਹਾਨੀ ਚ ਬਹੁਤ ਕੋਸ਼ਿਸ਼ ਕਰਦੇ ਹਾਂ। ਥੋੜੇ ਦਿਨ ਪਹਿਲਾਂ ਮੈਂ ਡਰਾਈਵਿੰਗ ਜਿਸ ਤਰ੍ਹਾਂ ਕਾਰ ਡਰਾਈਵਿੰਗ ਕਰ ਰਹੇ ਸੀ, ਤੇ ਜਦੋਂ ਅਸੀਂ ਵਾਪਸ ਆ ਰਹੇ ਮੈਂ ਇੰਨੀ ਕੋਸ਼ਿਸ਼ ਕੀਤੀ ਕਿ ਸ਼ਾਮ ਸੁਹਾਨੀ ਚ ਮੇਰੀ ਕਾਲ ਲੱਗ ਜਾਏ ਤੇ ਮੈਂ ਆਪਣੀ ਪਸੰਦ ਦਾ ਗਾਣਾ ਸੁਣ ਸਕਾਂ। ਤੇ ਸਰੋਤਿਓ ਹੈਰਾਨੀ ਵਾਲੀ ਗੱਲ ਇਹ ਹੈ ਕਿ ਜਿਹੜੇ ਮੈਂ ਫਿਰ ਉਹੀ ਕਹਾਂਗੀ ਕਿ ਸਰੋਤਿਆਂ ਨੇ ਮੇਰੀ ਕਾਲ ਲੱਗਣ ਹੀ ਨਹੀਂ ਦਿੱਤੀ, ਤੇ ਆਪਾਂ ਫਿਰ ਬਿਨਾਂ ਆਪਣੀ ਪਸੰਦ ਦੇ ਗਾਣੇ ਤੇ ਫਿਰ ਸਫ਼ਰ ਉਸੇ ਤਰ੍ਹਾਂ ਹੀ ਤੈਅ ਕੀਤਾ, ਤਾਂ ਫੋਨ ਤਾਂ ਮੇਰਾ ਵੀ ਨਹੀਂ ਲੱਗਦਾ।
2: ਹਾਂਜੀ, ਇਹ ਸ਼ਿਕਾਇਤ ਦੇ ਨਾਲ ਇੱਕ ਸੁਝਾਅ ਵੀ ਦੇ ਰਹੇ ਨੇ, ਉਹ ਕਹਿੰਦੇ ਨੇ ਵੀ ਜਲਦੀ

0: ਤੋਂ ਜਲਦੀ ਤੁਸੀਂ ਈਮੇਲ ਵਾਲਾ ਜਿਹੜਾ ਪ੍ਰੋਗਰਾਮ ਹੈ ਇੱਕ ਘੰਟੇ ਦਾ ਕਰ ਦਿਓ। ਤੇ ਇੱਕ ਤਾਰੀਫ ਵੀ ਕਰ ਰਹੇ ਨੇ, ਕਹਿੰਦੇ ਵੀ ਜਿਹੜੇ ਗੀਤ ਆਕਾਸ਼ਵਾਣੀ ਬਠਿੰਡਾ ਦੇ ਕੋਲ ਨੇ ਨਾ ਉਹ ਕਿਸੇ ਹੋਰ ਜਗ੍ਹਾ ਤੇ ਨਹੀਂ ਹੈਗੇ। ਖਤ ਸ਼ਾਮਿਲ ਕਰਨ ਦੇ ਲਈ ਧੰਨਵਾਦ ਕਹਿ ਰਹੇ
1: ਜੀ, ਬਹੁਤ ਬਹੁਤ ਸ਼ੁਕਰੀਆ। ਔਰ ਇਹ ਗੱਲ ਤੁਹਾਡੀ ਸੱਚੀ ਹੈ ਜੀ, ਮਿਊਜ਼ਿਕ ਬੈਂਕ ਜਿਹੜਾ ਆਪਣਾ ਬਹੁਤ ਤਗੜਾ ਹੈ ਔਰ ਉਸ ਦੇ ਵਿੱਚ ਬਹੁਤ ਸਾਰੇ ਨਵੇਂ ਤੇ ਹੁਣ ਪੁਰਾਣੇ ਗਾਣੇ ਵੀ ਐਡ ਕੀਤੇ ਜਾ ਰਹੇ ਨੇ। ਜਿਹੜੀ ਗੱਲ ਤੁਸੀਂ ਈਮੇਲ ਵਾਲੀ ਇੱਕ ਘੰਟੇ ਦੀ ਕੀਤੀ, ਇਹ ਗੱਲ ਹਮ ਨਾ ਮਾਨੇ, ਕਿਉਂਕਿ ਜਿਹੜੀ ਇਸ ਗੱਲ ਤੇ ਇਸ ਕਰਕੇ ਕਿ ਸਰੋਤਿਆਂ ਨੂੰ ਅਸੀਂ ਇੰਨਾ ਜ਼ਿਆਦਾ ਕਹਿੰਦੇ ਹਾਂ ਕਿ ਤੁਸੀਂ ਈਮੇਲ ਰਾਹੀਂ ਖਤ ਲਿਖਿਆ ਕਰੋ, ਖਤ ਲਿਖਿਆ ਕਰੋ, ਤੇ ਈਮੇਲ ਇੱਕ ਵੀ ਨਹੀਂ ਆਉਂਦੀ। ਤੇ ਜੇ ਸਰੋਤਿਓ ਅਸੀਂ ਇੱਕ ਘੰਟੇ ਦਾ ਪ੍ਰੋਗਰਾਮ ਕਰ ਲਿਆ ਨਾ ਤੇ ਈਮੇਲ ਇੱਕ ਵੀ ਨਹੀਂ ਆਉਣੀ, ਜਾਂ ਇੱਕ ਆ ਗਈ ਜਾਂ ਦੋ ਆ ਗਈ, ਤਾਂ ਉਹ ਇੱਕ ਘੰਟੇ ਦੇ ਪ੍ਰੋਗਰਾਮ 'ਚ ਫਿਰ ਮੈਨੂੰ ਲੱਗਦਾ ਅਨਾਊਂਸਰ ਆਪ ਹੀ ਬੋਲੀ ਜਾਊਗਾ। ਅਸੀਂ ਹਰ ਪ੍ਰੋਗਰਾਮ ਦੇ ਵਿੱਚ ਆਪਣੀ ਈਮੇਲ ਐਡਰੈਸ ਦੱਸਦੇ ਹਾਂ, AIRFM.BTI@gmail.com। ਤੇ ਸਰੋਤਿਓ ਈਮੇਲ ਕਰਨਾ ਸਿੱਖੋ, ਤੇ ਜਾਂ ਫਿਰ ਤੁਸੀਂ ਕਿਸੇ ਤਰੀਕੇ ਇਸ ਪ੍ਰੋਗਰਾਮ ਦੇ ਵਿੱਚ ਜਦੋਂ ਤੁਸੀਂ ਸ਼ਾਮਿਲ ਹੋਣਾ ਸ਼ੁਰੂ ਹੋ ਗਏ ਬਾਏ ਈਮੇਲ, ਤਾਂ ਫਿਰ ਜ਼ਰੂਰ ਤੁਹਾਡੀ ਇਹ ਮੰਗ ਜਿਹੜੀ ਆ ਕਿ ਈਮੇਲ ਤੇ ਆਧਾਰਿਤ ਕੋਈ ਨਾ ਕੋਈ ਪ੍ਰੋਗਰਾਮ ਸ਼ੁਰੂ ਕੀਤਾ ਜਾਏਗਾ। ਇੱਕ ਖਤ ਜੇ ਕਦੇ ਈਮੇਲ ਤੇ ਆ ਜਾਵੇ ਨਾ, ਤਾਂ 3 ਜਾਂ 4 ਮਹੀਨੇ ਬਾਅਦ ਉਹ ਫਿਰ ਉਹ ਪ੍ਰੋਗਰਾਮ ਦਾ ਮਜ਼ਾ ਵੀ ਨਹੀਂ ਆਉਂਦਾ। ਤੇ ਨਾਲ ਹੀ ਹੁਣ ਇਸ਼ਾਰਾ ਕਿਰਨ ਮੈਮ ਦਾ।
2: ਹੈਲੋ।
3: ਹੈਲੋ,
2: ਹਾਂਜੀ, ਸਤਿ ਸ਼੍ਰੀ ਅਕਾਲ ਜੀ।
3: ਹਾਂਜੀ,
2: ਪ੍ਰੋਗਰਾਮ ਸਰੋਤਾ ਮੰਚ ਵਿੱਚ ਤੁਹਾਡਾ ਬਹੁਤ ਸਵਾਗਤ ਹੈ। ਕੌਣ ਬੋਲ ਰਹੇ ਹੋ?
3: ਧੰਨਵਾਦ ਜੀ, ਮੈਂ ਨਿਰੰਜਨ ਸਿੰਘ, ਪਿੰਡ ਦਲ ਸਿੰਘ ਵਾਲਾ, ਨੇੜੇ ਜੇਤੋ ਮੰਡੀ, ਜ਼ਿਲ੍ਹਾ ਫਰੀਦਕੋਟ
2: ਜੀ। ਨਿਰੰਜਨ ਸਿੰਘ ਜੀ, ਹੋਰ ਠੀਕ ਠਾਕ ਹੋ ਤੁਸੀਂ?
3: ਹਾਂਜੀ ਵਧੀਆ ਜੀ।
2: ਸਾਡੇ ਪ੍ਰੋਗਰਾਮ ਸੁਣਦੇ ਹੋ?
3: ਹਾਂਜੀ ਬਹੁਤ ਵਧੀਆ ਜੀ।
2: ਹਾਂਜੀ,
3: ਸੰਦੀਪ ਸ਼ਰਮਾ ਜੀ ਦਾ ਬਹੁਤ ਬਹੁਤ ਧੰਨਵਾਦ ਜੀ।
2: ਜੀ
0: ਜੀ, ਬਹੁਤ ਬਹੁਤ ਸ਼ੁਕਰੀਆ।
3: ਤੇ ਘੈਂਟ ਅਨਾਊਂਸਰ ਰੱਖੇ ਹੋਏ ਆ
0: ਜੀ।
3: ਹਾਂਜੀ,
0: ਤੇ ਨਵੀਆਂ ਆਵਾਜ਼ਾਂ ਕਿਵੇਂ ਦੀਆਂ ਲੱਗ ਰਹੀਆਂ ਜਿਹੜੀਆਂ ਤੁਸੀਂ ਅੱਜ ਕੱਲ ਸੁਣ ਰਹੇ ਹੋ?
3: ਬਹੁਤ ਵਧੀਆ ਲੱਗ ਰਹੀਆਂ ਜੀ।
0: ਜੀ, ਤੇ ਬਿਲਕੁਲ। ਔਰ ਹੁਣ ਇਹ ਦੱਸੋ ਕਿ ਕੋਈ ਪ੍ਰੋਗਰਾਮ ਜਿਹੜਾ ਤੁਹਾਨੂੰ ਬੇਹੱਦ ਤੁਹਾਡੇ ਦਿਲ ਦੇ ਕਰੀਬ ਹੋਵੇ।
3: ਬੇਹੱਦ ਜੀ, ਗੀਤ ਪਿਟਾਰਾ, ਰੋਤਾ ਮੰਚ, ਪਿੰਡਾਂ ਵਾਲੇ, ਅਕਾਲ ਉਸਤਤ,
0: ਹਰ ਅਕਾਲ ਉਸਤਤ ਜੀ।
3: ਹਾਂਜੀ, ਸ਼ਾਮ ਸੁਹਾਣੀ,
0: ਵਾਹ ਜੀ ਵਾਹ,
3: ਪੰਜ ਪਾਣੀਆਂ ਦੇ ਗੀਤ,
0: ਵਾਹ ਜੀ ਵਾਹ,
3: ਤੇ ਘਰ ਪਰਿਵਾਰ,
0: ਕਿਆ ਬਾਤ ਹੈ।
3: ਹਾਂਜੀ,
0: ਤੁਸੀਂ ਤਾਂ ਸਾਰੇ ਪ੍ਰੋਗਰਾਮਾਂ ਦੇ ਨਾਲ ਹੈ ਤੇ ਦਿਲ ਦੇ ਸਾਰੇ ਦਿਲ ਦੇ ਕਰੀਬ ਹੈ।
3: ਹਾਂਜੀ, ਸਾਰੇ ਹੀ ਦਿਲ ਦੇ ਕਰੀਬ ਆ ਜੀ। ਬਹੁਤ ਵਧੀਆ ਪ੍ਰੋਗਰਾਮ ਹੁੰਦੇ ਆ। ਹੈਲੋ ਡਾਕਟਰ
0: ਜੀ,
3: ਬਹੁਤ ਵਧੀਆ ਜਾਣਕਾਰੀ ਮਿਲਦੀ ਹੈ।
0: ਵਾਹ ਜੀ ਵਾਹ, ਵਾਹ ਜੀ ਵਾਹ, ਬਹੁਤ ਬਹੁਤ ਸ਼ੁਕਰੀਆ।
3: ਬਹੁਤ ਦਿਨ ਹੋ ਗਏ ਫੋਨ ਲਾਈ ਜਾਂਦੇ ਨੂੰ, ਮੈਨੂੰ ਹੋ ਗਏ 2 ਸਾਲ ਫੋਨ ਲਾਉਂਦੇ ਨੂੰ।
0: 2 ਸਾਲ ਬਾਅਦ ਅੱਜ ਲੱਗਾ?
3: ਹਾਂਜੀ, ਨਹੀਂ ਪਹਿਲਾਂ ਲੱਗ ਗਿਆ ਸੀ ਇੱਕ ਵਾਰੀ ਫੋਨ, ਤੇ ਪਰ ਸਰੋਤਾ ਮੰਚ ਦੇ ਵਿੱਚ ਨਹੀਂ ਲੱਗਿਆ ਸੀ। ਮੈਂ ਖਾਸ ਕਰਕੇ ਤਕਦੀਪ ਮੈਮ ਦਾ ਧੰਨਵਾਦ ਕਰਨਾ ਚਾਹੁੰਦਾ, ਗੀਤ ਪਟਾਰਾ ਦੀ ਕਿੰਗ ਦਾ।
0: ਉਹ ਤਾਂ ਸੱਚੀ ਮੁੱਚੀ ਇੱਕ ਪਰਫੈਕਟ ਹੋ ਚੁੱਕੇ ਨੇ, ਮੈਨੂੰ ਲੱਗਦਾ ਉਹਨਾਂ ਤੋਂ ਵਧੀਆ ਗੀਤ ਪਟਾਰਾ ਜਿਹੜਾ ਹੈਗਾ ਕੋਈ ਨੀ ਕਰ ਸਕਦਾ, ਕਿਉਂਕਿ ਸਰੋਤੇ ਉਹਨਾਂ ਦੀ ਹਰ ਵਾਰੀ ਬਹੁਤ ਜਿਆਦਾ ਉਹਨਾਂ ਦੀ ਜਿਹੜੀ ਹੁੰਦੀ ਹੈ ਨਾ ਤਾਰੀਫ ਹੁੰਦੀ ਹੈ ਹਰ ਸਰੋਤਾ ਮੰਚ ਚ।
3: ਹਾਂਜੀ ਹਾਂਜੀ, ਤੇ ਕੱਲ ਮਨਦੀਪ ਕੋਟਲੀ ਨੇ ਵੀ ਗੀਤ ਪਟਾਰਾ ਬਹੁਤ ਵਧੀਆ ਪੇਸ਼ ਕੀਤਾ ਜੀ।
0: ਕਿਆ ਬਾਤ ਹੈ ਜੀ, ਬਹੁਤ ਬਹੁਤ ਸ਼ੁਕਰੀਆ। ਔਰ ਉਹ ਪ੍ਰੋਗਰਾਮ ਸੁਣ ਵੀ ਰਹੇ ਨੇ ਤੇ ਤੁਹਾਡਾ ਸ਼ੁਕਰੀਆ ਅਦਾ ਵੀ ਕਰ ਰਹੇ ਨੇ।
3: ਹਾਂਜੀ, ਖਾਸ ਕਰਕੇ ਬਲਜੀਤ ਸ਼ਰਮਾ ਜੀ ਦਾ ਬਹੁਤ ਬਹੁਤ ਧੰਨਵਾਦ
0: ਜੀ। ਬਹੁਤ ਬਹੁਤ ਸ਼ੁਕਰੀਆ ਫੋਨ ਕਰਨ ਲਈ ਤੇ ਸੋਤੋ ਜੀ ਜੀ, ਧੰਨਵਾਦ। 12:33, 41 ਦਾ ਸਮਾਂ ਤੇ ਕਿਰਨਪਾਲ ਮੈਮ, ਆਪਾਂ ਕੁਝ ਸੰਦੇਸ਼ ਸੁਣ ਲਈਏ ਜੀ। ਸ਼ੁਕਰੀਆ।
4: पेश है सबका फेवरेट
5: अर्क गुलाब, अर्क केवड़ा, चंदन तेल एवं खस तेल से निर्मित हर्बल शरबत मौज बहार, तन मन को ताजा कर जाए।
6: ਪ੍ਰੋਗਰਾਮਾਂ ਸੰਬੰਧੀ ਸੂਚਨਾ, ਮਿਤੀ 28 ਜੂਨ ਦਿਨ ਐਤਵਾਰ ਸਵੇਰੇ 11 ਵਜੇ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੇਸ਼ ਵਾਸੀਆਂ ਨਾਲ ਸਾਂਝੀ ਕਰਨਗੇ ਆਪਣੇ ਮਨ ਕੀ ਬਾਤ, ਤੇ ਉਸ ਤੋਂ ਤੁਰੰਤ ਬਾਅਦ ਮਾਣਯੋਗ ਪ੍ਰਧਾਨ ਮੰਤਰੀ ਜੀ ਦੀ ਮਨ ਕੀ ਬਾਤ ਦਾ ਪੰਜਾਬੀ ਰੂਪਾਂਤਰ ਪੇਸ਼ ਕੀਤਾ ਜਾਵੇਗਾ, ਤੇ ਪੰਜਾਬੀ ਰੂਪਾਂਤਰ ਦਾ ਮੁੜ ਪ੍ਰਸਾਰਣ ਇਸੇ ਹੀ ਦਿਨ ਸ਼ਾਮੀ 8 ਵਜੇ ਪ੍ਰਸਾਰਿਤ ਕੀਤਾ ਜਾਵੇਗਾ।
7: ਆਕਾਸ਼ਵਾਣੀ ਬਠਿੰਡਾ ਦੇ ਰੱਬ ਵਰਗੇ ਪਿਆਰੇ ਸਰੋਤਿਓ, ਮਿਤੀ 26 ਜੂਨ ਦਿਨ ਸ਼ੁੱਕਰਵਾਰ ਸ਼ਾਮ 5 ਵਜੇ ਤੁਸੀਂ ਸੁਣੋਗੇ ਸਿਲਸਿਲਾ ਪਿੰਡਾਂ ਵਾਲੇ, ਤੇ ਵਿਸ਼ਾ ਹੋਵੇਗਾ ਲੰਬੀ ਤੇ ਉੱਚੀ ਹੇਕ ਦਾ ਲੋਕ ਗਾਇਕ ਸੁਰਜੀਤ ਬਿੰਦ ਰੱਖੀਆ।

ਪ੍ਰੋਗਰਾਮ ਦੇ ਵਾਚਕ ਤੇ ਨਿਰਮਾਤਾ ਨਿਰਦੇਸ਼ਕ ਹੋਣਗੇ ਸ਼੍ਰੀ ਬਲਜੀਤ ਸ਼ਰਮਾ। ਸਰਵਣ ਕਰਨਾ ਨਾ ਭੁੱਲਿਓ, 27 ਜੂਨ ਦਿਨ ਸ਼ਨੀਵਾਰ ਸ਼ਾਮ 5:30 ਵਜੇ ਪ੍ਰੋਗਰਾਮ ਹਰ ਅਕਾਲ ਉਸਤਤ।

0: ਹੋਗੇ ਤੇ ਬਹੁਤ ਬਹੁਤ ਸ਼ੁਕਰੀਆ ਖਤ ਲਿਖਣ ਲਈ ਤੇ ਅੱਗੋਂ ਮਨਪ੍ਰੀਤ ਮੈਮ ਤੁਸੀਂ ਕਿਹੜਾ ਖਤ ਹੱਥ ਚ ਰੱਖ ਕੇ ਬੈਠੇ ਹੋ
1: ਹਾਂਜੀ ਇਹ ਖਤ ਹੈ ਜੀ ਪਿੰਡ ਸੰਦੋਹਾ ਨੇੜੇ ਮੌੜ ਮੰਡੀ
0: ਜੀ
1: ਲਿਖਣ ਵਾਲੇ ਨੇ ਜਗਰਾਜ ਸਿੰਘ ਕਣਕ ਵਾਲੀਆ ਗੰਗਾ ਰਾਮ ਭੁੱਚੋ ਮੰਡੀ ਤੋਂ ਜਲੌਰ ਸਿੰਘ ਘੁਮਿਆਰਾ ਖੇੜਾ ਤੇ ਮਿਸਤਰੀ ਗੁਰਤੇਜ ਸਿੰਘ ਕਮਾਲੂ
0: ਜੀ
1: ਜੀ ਇਹ ਲਿਖਦੇ ਨੇ ਕਿ ਪ੍ਰੋਗਰਾਮ ਸਰੋਤਾ ਮੰਚ ਪੇਸ਼ ਕਰਨ ਵਾਲਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ
0: ਸਤਿ ਸ੍ਰੀ ਅਕਾਲ ਜੀ
1: ਸਦਾ ਖੁਸ਼ ਰਹੋ ਆਬਾਦ ਰਹੋ
0: ਜੀ ਸ਼ੁਕਰੀਆ
1: ਪ੍ਰੋਗਰਾਮ ਸਾਰੇ ਹੀ ਬਹੁਤ ਵਧੀਆ ਚੱਲ ਰਹੇ ਨੇ ਮਨਦੀਪ ਕੌਰ ਭੈਣ ਜੀ ਨੇ ਹੈਲੋ ਫਰਮਾਇਸ਼ ਵਿਚ ਫਿਲਮੀ ਅਫਸਾਨੇ ਔਰ ਤਰਾਨੇ ਗਾਇਕ ਸਤਿੰਦਰ ਸਰਤਾਜ ਦਾ ਪ੍ਰੋਗਰਾਮ ਬਹੁਤ ਵਧੀਆ ਢੰਗ ਨਾਲ ਪੇਸ਼ ਕੀਤਾ ਅਸੀਂ ਧੰਨਵਾਦ ਕਰਦੇ ਹਾਂ
0: ਜੀ ਬਹੁਤ ਬਹੁਤ ਸ਼ੁਕਰੀਆ ਤੁਸੀਂ ਮਨਦੀਪ ਡੋਡ ਦੀ ਗੱਲ ਕਰਦੇ ਹੋ ਤੁਹਾਨੂੰ ਉਹਨਾਂ ਦਾ ਪ੍ਰੋਗਰਾਮ ਪਸੰਦ ਆਇਆ ਬਹੁਤ ਬਹੁਤ ਸ਼ੁਕਰੀਆ
1: ਜੀ 24 ਤਰੀਕ ਨੂੰ ਭੈਣ ਜੀ ਗੁਰਦੀਪ ਕੌਰ ਗਿੱਲ ਨੇ ਸੁਰੀਲੀ ਦੁਪਹਿਰ ਪ੍ਰੋਗਰਾਮ ਬਹੁਤ ਹੀ ਵਧੀਆ ਢੰਗ ਨਾਲ ਪੇਸ਼ ਕੀਤਾ ਉਹਦਾ ਵੀ ਅਸੀਂ ਧੰਨਵਾਦ ਕਰਦੇ ਹਾਂ 25 ਤਰੀਕ ਨੂੰ ਅਮਰਜੀਤ ਕੌਰ ਮਾਨ ਜੀ ਨੇ ਅੰਮ੍ਰਿਤ ਵੇਲਾ ਪ੍ਰੋਗਰਾਮ ਬਹੁਤ ਵਧੀਆ ਪੇਸ਼ ਕੀਤਾ ਭੈਣ ਜੀ ਮਮਤਾ ਅਰੋੜਾ ਤੇ ਸੀਮਾ ਭੈਣ ਜੀ ਤੇ ਸੰਦੀਪ ਸ਼ੇਰਗਿੱਲ ਨੇ ਸ਼ੁਰਲੀਆਂ ਪ੍ਰੋਗਰਾਮ ਬਹੁਤ ਹੀ ਵਧੀਆ ਢੰਗ ਨਾਲ ਪੇਸ਼ ਕੀਤਾ ਇਸ ਪ੍ਰੋਗਰਾਮ ਨੂੰ ਕੋਈ ਵੀ ਸਰੋਤਾ ਨਿੰਦ ਨਹੀਂ ਸਕਦਾ
0: ਜੀ ਬਹੁਤ ਬਹੁਤ ਸ਼ੁਕਰੀਆ ਤੁਸੀਂ ਗੁਰਦੀਪ ਕੌਰ ਜੀ ਦੀ ਪੇਸ਼ਕਾਰੀ ਅਮਰਜੀਤ ਮਾਨ ਦੀ ਪੇਸ਼ਕਾਰੀ ਸ਼ੁਰਲੀਆਂ ਪ੍ਰੋਗਰਾਮ ਦੀ ਟੀਮ ਦੀ ਪੇਸ਼ਕਾਰੀ ਪਸੰਦ ਕੀਤੀ ਬਹੁਤ ਬਹੁਤ ਸ਼ੁਕਰੀਆ
1: ਹਾਂਜੀ ਅੱਗੇ ਲਿਖਦੇ ਨੇ ਸ਼ਾਮ ਨੂੰ ਜਗਤਾਰ ਸਿੰਘ ਨੇ ਸ਼ਾਮ ਸੁਹਾਨੀ ਤੇ ਪੰਜ ਪਾਣੀਆਂ ਦੇ ਗੀਤ ਪ੍ਰੋਗਰਾਮ ਬਹੁਤ ਹੀ ਵਧੀਆ ਢੰਗ ਨਾਲ ਪੇਸ਼ ਕੀਤਾ ਧੰਨਵਾਦ ਕਰਦੇ ਹਾਂ ਅੱਜ ਭੈਣ ਜੀ ਸੁਖਦੀਪ ਕੌਰ ਨੇ ਅੰਮ੍ਰਿਤ ਵੇਲਾ ਪ੍ਰੋਗਰਾਮ ਤੇ ਰਾਖੇ ਸਰਹੱਦਾਂ ਦੇ ਪ੍ਰੋਗਰਾਮ ਬਹੁਤ ਵਧੀਆ ਪੇਸ਼ ਕੀਤਾ ਤੇ ਗੀਤ ਪਿਟਾਰਾ ਵੀ ਬਹੁਤ ਵਧੀਆ ਪੇਸ਼ਕਾਰੀ ਚੱਲ ਰਹੀ ਹੈ ਉਸ ਲਈ ਵੀ ਸ਼ੁਕਰੀਆ ਆਪਣਾ ਵਿਰਸਾ ਆਪਣਾ ਸੱਭਿਆਚਾਰ ਪ੍ਰੋਗਰਾਮ ਨੂੰ ਤਾਂ ਬਲਜੀਤ ਸ਼ਰਮਾ ਜੀ ਚਾਰ ਚੰਨ ਲਾ ਦਿੰਦੇ ਨੇ ਜਦੋਂ ਦਾ ਚਾਰਜ ਸੰਭਾਲਿਆ ਜੀ ਐਫ ਐਮ ਰੇਡੀਓ ਸਟੇਸ਼ਨ ਨੂੰ ਭਾਗਾਂ ਵਾਲਾ ਬਣਾ ਦਿੱਤਾ ਇਹਨਾਂ ਦਾ ਤਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ
0: ਜੀ ਬਹੁਤ ਬਹੁਤ ਸ਼ੁਕਰੀਆ ਸੰਦੋਹਾ ਵਾਲਿਆਂ ਦਾ ਜਗਰਾਜ ਸਿੰਘ ਜੀ ਬਹੁਤ ਵਧੀਆ ਖਤ ਬੜੀ ਆਰਾਮ ਨਾਲ ਬੜੀ ਤਫਸੀਲ ਨਾਲ ਲਿਖਿਆ ਜਿਹੜੇ ਪ੍ਰੋਗਰਾਮ ਤੁਸੀਂ ਜਗਤਾਰ ਜੀ ਦੇ ਪਸੰਦ ਕਰਦੇ ਹੋ ਅੰਮ੍ਰਿਤ ਵੇਲਾ ਖਾਸ ਤੌਰ ਤੇ ਜਿਹੜਾ ਸੁਖਦੀਪ ਦੀ ਪੇਸ਼ਕਾਰੀ ਪਸੰਦ ਆਈ ਤੁਹਾਨੂੰ ਬਹੁਤ ਬਹੁਤ ਸ਼ੁਕਰੀਆ ਤੇ ਆਪਣਾ ਵਿਰਸਾ ਆਪਣਾ ਸੱਭਿਆਚਾਰ ਤਾਂ ਵੈਸੇ ਮੈਂ ਤੁਸੀਂ ਕਹਿੰਦੇ ਹੋ ਤਾਂ ਮੈਂ ਤਾਂ ਆਪ ਇਹੀ ਕਹਿੰਦੀ ਹਾਂ ਕਿ ਸਹੀ ਗੱਲ ਹੈ ਜੀ ਸ਼ਰਮਾ ਜੀ ਜਿਹੜੇ ਮਿਹਨਤ ਵੀ ਬਹੁਤ ਕਰਦੇ ਨੇ ਤੇ ਉਹਨਾਂ ਦੇ ਹਰ ਪ੍ਰੋਗਰਾਮ ਦੇ ਵਿੱਚ ਜਿਹੜੀ ਹੈ ਉਹ ਉਹਨਾਂ ਦੀ ਮਿਹਨਤ ਨਜ਼ਰ ਵੀ ਆਉਂਦੀ ਹੈ ਕਿਉਂਕਿ ਇੱਕ ਪ੍ਰੋਗਰਾਮ ਜਦੋਂ ਬਣਾਉਂਦੇ ਨੇ ਤਾਂ ਬੜੀ ਸਾਰੀ ਜਾਣਕਾਰੀ ਜਿਹੜੀ ਹੁੰਦੀ ਹੈ ਉਹ ਇਕੱਠੀ ਕਰਦੇ ਨੇ ਕਾਫੀ ਸਾਰੀਆਂ ਕਿਤਾਬਾਂ ਤੋਂ ਉਹਨਾਂ ਨੇ ਜਾਣਕਾਰੀ ਇਕੱਠੀ ਕੀਤੀ ਹੁੰਦੀ ਹੈ ਤੇ ਤਾਂ ਹੀ ਆਪਣਾ ਵਿਰਸਾ ਆਪਣਾ ਸੱਭਿਆਚਾਰ ਪਿੰਡਾਂ ਵਾਲੇ ਬਾਤਾਂ ਪੁਰਾਣੇ ਪੰਜਾਬ ਦੀਆਂ ਇਹ ਜਿਹੜੇ ਪ੍ਰੋਗਰਾਮ 5 ਵਜੇ ਤੋਂ ਲੈ ਕੇ 6:20 ਤੱਕ ਚੱਲਦੇ ਨੇ ਪ੍ਰੋਗਰਾਮ ਸਾਰੇ ਹੀ ਸਰੋਤਿਆਂ ਨੂੰ ਪਸੰਦ ਆਉਂਦੇ ਨੇ ਇਸ ਦੇ ਲਈ ਬਹੁਤ ਬਹੁਤ ਸ਼ੁਕਰੀਆ ਤੇ ਨਾਲ ਹੀ ਇੱਕ ਫੋਨ ਕਾਲ ਦਾ ਇਸ਼ਾਰਾ ਹੈ ਹੈਲੋ
2: ਹੈਲੋ ਹਾਂਜੀ
0: ਸਤਿ ਸ੍ਰੀ ਅਕਾਲ ਜੀ ਕੌਣ ਬੋਲ ਰਹੇ ਹੋ ਜੀ
2: ਮੈਂ ਜੀ ਅਮਰ ਸਿੰਘ ਪਿੰਡ ਤਲੋਕੇ ਵਾਲਾ ਜ਼ਿਲ੍ਹਾ ਸਰਸਾ ਜੀ
0: ਹਾਂਜੀ ਤੁਸੀਂ ਕੀ ਕਹਿਣਾ ਚਾਹੋਗੇ ਸਾਡੇ ਜਿਹੜੇ ਪ੍ਰੋਗਰਾਮ ਆਉਂਦੇ ਹੈਗੇ
2: ਸਾਡੇ ਮੈਂ ਜੀ ਸਾਰੇ ਪ੍ਰੋਗਰਾਮ ਬਹੁਤ ਵਧੀਆ ਟੌਪ ਚੱਲੀ ਜਾਂਦੇ ਆ
0: ਹਾਂਜੀ
2: ਸਿਰੇ ਬਲਜੀਤ ਸ਼ਰਮਾ ਜੀ ਦਾ ਧੰਨਵਾਦ ਸੁਖਦੀਪ ਦਾ ਸਾਰੀਆਂ ਕੁੜੀਆਂ ਦਾ ਤੁਹਾਡਾ ਸਾਰੀਆਂ ਦਾ ਧੰਨਵਾਦ ਹੈ ਜੀ
0: ਠੀਕ ਹੈ ਕੋਈ ਇਹੋ ਜਿਹਾ ਇੱਕ ਪ੍ਰੋਗਰਾਮ ਜਿਹੜਾ ਤੁਹਾਨੂੰ ਬਹੁਤ ਹੀ ਪਸੰਦ ਹੋਵੇ ਤੁਹਾਡੇ ਮਨ ਦੇ ਬਹੁਤ ਕਰੀਬ ਹੋਵੇ
2: ਮਨ ਦੇ ਜੀ ਸਾਰੇ ਹੀ ਆਪਣੇ ਫੌਜੀ ਵੀਰਾਂ ਲਈ ਆਉਂਦਾ ਹੋਰ ਸਾਰੇ ਪ੍ਰੋਗਰਾਮ ਬਹੁਤ ਵਧੀਆ ਸਿਰ ਟੌਪ ਤੇ ਚੱਲੇ ਜਾਂਦੇ ਜੀ
0: ਠੀਕ ਹੈ ਤੁਸੀਂ ਬਹੁਤ ਪਿਆਰ ਕਰਦੇ ਹੋ ਮਤਲਬ ਸਾਡੇ ਇਸ ਰੇਡੀਓ ਦੇ ਸਾਰੇ ਪ੍ਰੋਗਰਾਮ
2: ਇੱਕ ਗੁਜ਼ਾਰਿਸ਼ ਹੈ ਜੀ ਤੁਹਾਡੇ ਕੋਲ
0: ਹਾਂ ਦਿਓ ਜੀ
2: ਹਾਂਜੀ ਇੱਕ ਸੁਰਿੰਦਰ ਛਿੰਦਾ ਜੀ ਬਾਰੇ ਕੋਈ ਜੀਵਨੀ ਪਾ ਦਿਓ ਤਾਂ
0: ਜੀ ਸੁਰਿੰਦਰ ਛਿੰਦਾ ਜੀ ਦੇ ਪ੍ਰੋਗਰਾਮ ਜਿਹੜਾ ਹੈ ਪਿੱਛੇ ਜੇ ਤਾਂ ਅਜੇ ਚੱਲ ਕੇ ਹਟਿਆ ਜੀ ਮੈਨੂੰ ਲੱਗਦਾ ਕਿ ਤੁਸੀਂ ਉਹ ਮਿਸ ਕਰਤਾ ਹੈ ਨਾ
2: ਜਾਂ ਤਾਂ ਜੀ ਮਿਸ ਹੋ ਗਿਆ ਕੁਲਦੀਪ ਮਾਨਕ ਬਾਰੇ ਤਾਂ ਸੁਣਿਆ ਸੀਗਾ
0: ਅਮਰ ਨੂਰੀ ਤੇ ਸੁਰਿੰਦਰ ਛਿੰਦਾ ਜੀ ਦਾ ਪ੍ਰੋਗਰਾਮ ਜਿਹੜਾ ਸ਼ਰਮਾ ਜੀ ਨੇ ਖੁਦ ਬਣਾਇਆ ਵੀ ਪ੍ਰੋਗਰਾਮ ਬਹੁਤ ਵਧੀਆ ਚੱਲਿਆ ਤੇ ਉਹ ਤੁਸੀਂ ਬਿਲਕੁਲ ਤੁਸੀਂ ਮਿਸ ਕੀਤਾ ਇਹ ਮੈਨੂੰ ਵੀ ਲੱਗਦਾ ਕਿ ਤੁਸੀਂ ਉਹ ਪ੍ਰੋਗਰਾਮ ਸੁਣਿਆ ਨੀ ਹੈ ਨਾ
2: ਨਹੀਂ ਸੁਣਿਆ ਜੀ
0: ਲਓ ਜੀ ਫਿਰ ਕੋਸ਼ਿਸ਼ ਕਰਾਂਗੇ ਕਿ ਸ਼ਰਮਾ ਜੀ ਨੂੰ ਕਹਿ ਕੇ ਕਿ ਕਿਤੇ ਨਾ ਕਿਤੇ ਆਪਾਂ ਦੁਬਾਰਾ ਪ੍ਰੋਗਰਾਮ ਜਿਹੜਾ ਹੈ ਉਹ ਕਹੀਏ ਕਿ ਰਿਪੀਟ ਕਰ ਦੇਣਗੇ ਹੈ ਨਾ
2: ਹਾਂਜੀ ਹਾਂਜੀ ਕੁੜੀਓ ਖਾਣੀ ਹੋ ਕਿ ਤੁਸੀਂ ਬਹੁਤ ਮਿੱਠੀ ਆਵਾਜ਼ ਹੈ ਬੇਟਾ ਤੁਹਾਡੀ
0: ਜੀ ਬਹੁਤ ਬਹੁਤ ਸ਼ੁਕਰੀਆ ਜੀ ਜੀ ਇਹ ਅਸਲ ਦੇ ਵਿੱਚ ਨਾ ਤੁਹਾਡਾ ਪਿਆਰ ਹੀ ਹੈ ਜਦੋਂ ਤੁਸੀਂ ਤਾਰੀਫ ਕਰਦੇ ਹੋ ਕੋਈ ਰਾਹ ਦਿਖਾਉਂਦੇ ਹੋ ਕੋਈ ਚੰਗੀ ਸਲਾਹ ਦਿੰਦੇ ਹੋ ਤੇ ਉਹ ਆਪਣੇ ਆਪ ਖੁਸ਼ੀ ਨਾਲ ਜਿਹੜੇ ਸਾਡੇ ਅੰਦਰੋਂ ਜਿਹੜੇ ਅੱਖਰ ਆਪਣੇ ਆਪ ਨਿਕਲਦੇ ਨੇ ਬਹੁਤ ਬਹੁਤ ਸ਼ੁਕਰੀਆ ਜੀ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਸ਼ੁਕਰੀਆ ਜੀ ਸਮਾਂ ਦੱਸ ਦਈਏ ਸਰੋਤਿਓ 12:44 ਤੇ 38 ਸਕਿੰਟ ਦਾ ਤੇ ਹੁਣ ਖਤ ਲਈਏ ਜੀ ਇੱਕ
1: ਹਾਂਜੀ ਮੈਮ ਇਹ ਆਪਣੇ ਕੋਲ ਖਤ ਪਹੁੰਚੇ ਜੀ ਪਵਨ ਸ਼ਰਮਾ ਪੋਤਰੇ ਪਰਵਿਸ਼ ਕੌਸ਼ਲ ਲਕਸ਼ ਸ਼ਰਮਾ ਰਾਮਾ ਮੰਡੀ ਤੋਂ ਇਹ ਲਿਖਦੇ ਨੇ ਜੀ ਸਰੋਤਾ ਮੰਚ ਪੇਸ਼ ਕਰਨ ਵਾਲਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ
0: ਜੀ ਸਤਿ ਸ੍ਰੀ ਅਕਾਲ
1: ਬਲਜੀਤ ਸ਼ਰਮਾ ਜੀ ਤੇ ਉਹਨਾਂ ਦੇ ਸਟਾਫ ਦੀ ਮਿਹਨਤ ਸਦਕਾ ਸਾਰੇ ਹੀ ਪ੍ਰੋਗਰਾਮ ਸਿਖਰਾਂ ਤੇ ਚੱਲ ਰਹੇ ਨੇ ਮੰਗਲਵਾਰ

0: ਨੂੰ ਸੀਮਾ ਮਹਿਰਾ ਨੇ ਸੁਰੀਲੀ ਦੁਪਹਿਰ ਪ੍ਰੋਗਰਾਮ ਬਹੁਤ ਵਧੀਆ ਪੇਸ਼ ਕੀਤਾ। ਬਲਜੀਤ ਸ਼ਰਮਾ ਜੀ ਨੇ ਪਿੰਡਾਂ ਵਾਲਿਆਂ ਦੇ ਤਹਿਤ ਭਾਗਵਤ ਗੀਤਾ ਪ੍ਰੋਗਰਾਮ ਪੇਸ਼ ਕੀਤਾ, ਸੁਣ ਕੇ ਬਹੁਤ ਆਨੰਦ ਆਇਆ
1: ਜੀ। ਸੀਮਾ ਮਹਿਰਾ ਦੀ ਪੇਸ਼ਕਾਰੀ ਪਸੰਦ ਕੀਤੀ, ਬਹੁਤ ਬਹੁਤ ਸ਼ੁਕਰੀਆ। ਸ਼੍ਰੀਮਦ ਭਾਗਵਤ ਗੀਤਾ ਪਿੰਡਾਂ ਵਾਲਿਆਂ ਦੇ ਤਹਿਤ ਨੀ ਜੀ, ਉਹ ਮੰਗਲਵਾਰ ਦੇ ਮੰਗਲਵਾਰ ਪ੍ਰੋਗਰਾਮ ਹਰ ਅਕਾਲ ਉਸਤਤ ਦੇ ਅਧੀਨ ਤੁਸੀਂ ਸੁਣਦੇ ਹੋ, ਤਾਂ ਉਹ ਪ੍ਰੋਗਰਾਮ ਪਸੰਦ ਕੀਤਾ, ਉਸਦੇ ਲਈ ਬਹੁਤ ਬਹੁਤ ਸ਼ੁਕਰੀਆ।
0: ਹਾਂਜੀ, ਇਹ ਸ਼ਰਮਾ ਜੀ ਦੀ ਪੇਸ਼ਕਾਰੀ ਨੂੰ ਸਲੂਟ ਕਰਦੇ ਨੇ ਜੀ,
1: ਸ਼ੁਕਰੀਆ।
0: ਬੁੱਧਵਾਰ ਨੂੰ ਵਿਜੇ ਲਕਸ਼ਮੀ ਨੇ ਸ਼ਾਮ ਸੁਹਾਣੀ ਪ੍ਰੋਗਰਾਮ ਪੇਸ਼ ਕੀਤਾ, ਸੁਣ ਕੇ ਕਹਿੰਦੇ ਨਜ਼ਾਰਾ ਆ ਗਿਆ।
1: ਕਿਆ ਬਾਤ ਹੈ ਜੀ।
0: ਸੁਰੀਲੀ ਦੁਪਹਿਰ ਪ੍ਰੋਗਰਾਮ ਗੁਰਦੀਪ ਗਿੱਲ ਬਹੁਤ ਸੋਹਣਾ ਪੇਸ਼ ਕੀਤਾ, ਭੈਣ ਦੀ ਪੇਸ਼ਕਾਰੀ ਇਹਨਾਂ ਨੂੰ ਬਹੁਤ ਪਸੰਦ ਆਈ। ਬਲਜੀਤ ਸ਼ਰਮਾ ਜੀ ਨੇ ਅੱਖਰ ਬੋਲਦੇ ਹਨ ਪ੍ਰੋਗਰਾਮ ਪੇਸ਼ ਕੀਤਾ, ਸੁਣ ਕੇ ਸਰੋਤਿਆਂ ਨੇ ਖੂਬ ਬਹੁਤ ਆਨੰਦ ਮਾਣਿਆ। ਸ਼ਰਮਾ ਜੀ ਦੀ ਮਿੱਠੀ ਤੇ ਦਮਦਾਰ ਆਵਾਜ਼ ਨੇ ਸਰੋਤਿਆਂ ਨੂੰ ਇਹ ਕਹਿੰਦੇ ਕੀਲ ਕੇ ਰੱਖ ਦਿੱਤਾ।
1: ਕਿਆ ਬਾਤ ਹੈ।
0: ਕਿਰਨਪਾਲ ਭੈਣ ਨੇ ਹੈਲੋ ਫਰਮਾਇਸ਼ ਤੇ ਭੈਣਾਂ ਦਾ ਪ੍ਰੋਗਰਾਮ ਪੇਸ਼ ਕੀਤਾ ਤੇ ਭੈਣਾਂ ਨਾਲ ਮਿੱਠੀਆਂ ਮਿੱਠੀਆਂ ਗੱਲਾਂ ਬਾਤਾਂ ਕਰਕੇ ਮੇਲਾ ਹੀ ਲੁੱਟ ਲਿਆ। ਅੱਜ ਸੁਖਦੀਪ ਕੌਰ ਨੇ ਗੀਤ ਪਟਾਰਾ ਪ੍ਰੋਗਰਾਮ ਪੇਸ਼ ਕੀਤਾ, ਪੁਰਾਣੇ ਗੀਤ ਸੁਣਾ ਕੇ ਸਰੋਤਿਆਂ ਨੂੰ ਬਾਗੋ ਬਾਗ ਕਰ ਦਿੱਤਾ। ਭੈਣ ਦੇ ਗੀਤਾਂ ਦੀ ਚੋਣ ਕਹਿੰਦੇ ਇੱਕ ਨੰਬਰ ਰਹੀ।
1: ਬਿਲਕੁਲ ਜੀ, ਐਕਚੁਲੀ ਜਿਸ ਦਿਨ ਸਰੋਤਾ ਮੰਚ ਹੋਵੇ ਤੇ ਜੇ ਕਿਤੇ ਉਸ ਸਵੇਰੇ ਸੁਖਦੀਪ ਕੌਰ ਆ ਜਾਏ ਤੇ ਸਾਰਾ ਮੇਲਾ ਲੁੱਟ ਕੇ ਤਾਂ ਵੈਸੇ ਸੁਖਦੀਪ ਕੌਰ ਲੈ ਜਾਂਦੀ ਹੈ। ਕਿਰਨਪਾਲ ਨੇ ਵੀ ਮੇਲਾ ਲੁੱਟਿਆ ਜੀ ਉਸ ਦੇ ਨਾਲ। ਬਹੁਤ ਬਹੁਤ ਸ਼ੁਕਰੀਆ ਸ਼ਰਮਾ ਜੀ ਦਾ, ਤੁਸੀਂ ਪ੍ਰੋਗਰਾਮ ਪਸੰਦ ਕਰ ਰਹੇ ਹੋ ਹਰ ਅਕਾਲ ਉਸਤਤ, ਉਸਦਾ ਬਹੁਤ ਬਹੁਤ ਸ਼ੁਕਰੀਆ। ਤੇ ਇੱਕ ਵਿਜੇ ਲਕਸ਼ਮੀ ਜੀ ਦੀ, ਤੁਸੀਂ ਇੱਕ ਪਿੱਛੇ ਜੇ ਪਿਛਲੇ ਖੱਤ ਦੇ ਵਿੱਚ ਵੀ ਉਹਨਾਂ ਦੀ ਤਾਰੀਫ ਆਈ ਹੋਈ ਸੀ ਤੇ ਐਤਕੀ ਉਹਨਾਂ ਨੂੰ ਸ਼ਾਮ ਸੁਹਾਨੀ ਤੁਸੀਂ ਪਸੰਦ ਕੀਤਾ, ਬਹੁਤ ਬਹੁਤ ਸ਼ੁਕਰੀਆ। ਅੱਖਰ ਬੋਲਦੇ ਨੇ ਪ੍ਰੋਗਰਾਮ ਤੁਹਾਨੂੰ ਪਸੰਦ ਆ ਰਿਹਾ, ਉਸਦਾ ਵੀ ਬਹੁਤ ਬਹੁਤ ਸ਼ੁਕਰੀਆ। ਇੱਕ ਗੱਲ ਮੈਨੂੰ ਹੋਰ ਯਾਦ ਆ ਰਹੀ ਹੈ ਕਿ ਜਿਹੜਾ ਨਾਮ ਸੁਬਹ ਨਹੀਂ ਯਾਦ ਆ ਰਿਹਾ ਸੀਗਾ ਜਸਵਿੰਦਰ ਮੈਮ, ਉਹ ਰਮਾ ਮੈਮ ਸੀਗੇ ਜਿਹੜੀ ਨਵੀਂ ਆਵਾਜ਼ ਸੀ, ਰਮਾ ਸ਼ਰਮਾ। ਤੇ ਪ੍ਰੋਗਰਾਮ ਉਹਨਾਂ ਦਾ ਤੁਹਾਨੂੰ ਪਸੰਦ ਆਇਆ, ਰਾਖੇ ਸਰਹੱਦਾਂ ਦੇ ਵਿੱਚ ਵੀ ਉਹਨਾਂ ਨੇ ਹਿੱਸਾ ਲਿਆ ਨਾਲ ਸੁਖਦੀਪ ਦੇ, ਪ੍ਰੋਗਰਾਮ ਪਸੰਦ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਜੀ। ਤੇ ਹੁਣ ਫੋਨ ਕਾਲ ਜਿਹੜੀ ਹੈ ਉਹ ਆਪਾਂ ਇੰਤਜ਼ਾਰ ਕਰਦੇ ਹਾਂ, ਤੇ ਨਾਲ ਹੀ ਕੋਈ ਖਤ ਹੈਗਾ ਤੁਹਾਡੇ ਹੱਥ ਚ
0: ਜੀ? ਇਹ ਕਹਤਾ ਹੈ ਜੀ ਸਾਨੂੰ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ, ਰਾਮਨਾਥ ਅਤਾਪੁਰ
1: ਜੀ,
0: ਸੁਖਮਨਜੀਤ ਸਿੰਘ, ਸਹਿਜਪ੍ਰੀਤ ਕੌਰ, ਪ੍ਰੋਗਰਾਮ ਸ਼੍ਰੋਤਾ ਮੰਚ ਆਕਾਸ਼ਵਾਣੀ ਬਠਿੰਡਾ ਦੇ ਅਫਸਰ ਸਾਹਿਬਾਨਾਂ ਤੇ ਮੈਡਮ ਸਾਹਿਬਾਨਾਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਕਹਿੰਦੇ ਨੇ ਜੀ।
1: ਸ਼ੁਕਰੀਆ।
0: ਅੱਗੇ ਕਹਿੰਦੇ ਨੇ ਕਿ ਪ੍ਰੋਗਰਾਮ ਬਹੁਤ ਵਧੀਆ ਚੱਲਦੇ ਨੇ, ਅਸੀਂ ਆਪ ਜੀ ਦੇ ਪ੍ਰੋਗਰਾਮ ਸੁਣਦੇ ਰਹਿੰਦੇ ਹਾਂ ਤੇ ਪ੍ਰੋਗਰਾਮ ਛੁਰਲੀਆਂ, ਹੈਲੋ ਫਰਮਾਇਸ਼, ਸੁਰੀਲੀ ਦੁਪਹਿਰ, ਸ਼ਾਮ ਸੁਹਾਨੀ ਤੁਹਾਡੇ ਲਈ ਨਾਮ ਸ਼ਾਮਲ ਕੀਤੇ ਜਾਂਦੇ ਹਨ ਮੈਡਮ ਸਾਹਿਬਾਨਾਂ ਦਾ ਅਤੇ ਆਰਜੀ ਸਾਹਿਬਾਨਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਜਾਂਦਾ। ਅੱਗੇ ਲਿਖਦੇ ਨੇ ਜੀ ਮੈਡਮ ਮਮਤਾ ਅਰੋੜਾ ਜੀ, ਮੈਡਮ ਸੁਖਜੀਤ ਜੀ, ਮੈਡਮ ਸੀਮਾ ਮਹਿਰਾ ਜੀ ਤੇ ਦੀਪਾ ਛਾਬੜਾ, ਮੈਡਮ ਸੁਧਾ ਜੀ, ਸੰਦੀਪ ਸ਼ੇਰਗਿੱਲ, ਜਗਤਾਰ ਜੀ,
1: ਲਵਲੀਨ
0: ਸਚਦੇਵਾ ਜੀ, ਬਹੁਤ ਵਧੀਆ ਪ੍ਰੋਗਰਾਮ ਪੇਸ਼ ਕਰਦੇ ਨੇ। ਸ਼ਰਮਾ ਜੀ ਬਹੁਤ ਰੌਣਕਾਂ ਲਾਉਂਦੇ ਨੇ ਪ੍ਰੋਗਰਾਮ ਦੇ ਵਿੱਚ, ਅਸੀਂ ਖੇਤੀਬਾੜੀ ਦਾ ਪ੍ਰੋਗਰਾਮ ਵੀ ਸੁਣਦੇ ਹਾਂ ਜੀ ਜਿਸ ਵਿੱਚੋਂ ਬਹੁਤ ਵਧੀਆ ਜਾਣਕਾਰੀਆਂ ਮਿਲਦੀਆਂ ਰਹਿੰਦੀਆਂ ਨੇ। ਹੁਣ ਜੇ ਬਹੁਤਾ ਮਤਲਬ ਪ੍ਰਦੂਸ਼ਣ ਨਾ ਫੈਲਾਉਣ ਦੇ ਸੰਬੰਧੀ ਆਕਾਸ਼ਵਾਣੀ ਦਾ ਬਹੁਤ ਵੱਡਾ ਰੋਲ ਹੈ ਜੀ। ਅੱਗੇ ਲਿਖਦੇ ਨੇ ਜੀ
1: ਮੈਡਮ ਸ਼ਹਿਨਾਜ਼ ਲਿਖਣਾ ਹੋਏਗਾ ਇਹਨਾਂ ਨੇ, ਸ਼ਹਿਨਾਜ਼ ਵਧੀਆ ਪ੍ਰੋਗਰਾਮ ਪੇਸ਼ ਕਰਦੇ ਨੇ, ਸਾਰੀਆਂ ਮੈਡਮਾਂ ਸਾਰੇ ਹੀ ਕਹਿੰਦੇ ਜੀ ਸਾਹਿਬਾਨ ਵਧੀਆ ਪ੍ਰੋਗਰਾਮ ਕਰਦੇ ਨੇ,
0: ਹਾਂਜੀ ਉਹਨਾਂ ਦਾ ਧੰਨਵਾਦ ਕਰਦੇ ਨੇ ਇਹ। ਤੇ ਇੱਕ ਇਹਨਾਂ ਨੇ ਲਿਖਿਆ ਜੀ ਕਿ ਅਕਾਲ ਉਸਤਤ ਭਗਵਤ ਗੀਤਾ ਆਪ ਜੀ ਨੇ ਪ੍ਰੋਗਰਾਮ ਪੇਸ਼ ਕੀਤਾ ਜੋ ਕਿ ਧਾਰਮਿਕ ਵਿਰਸੇ ਸੰਬੰਧੀ ਪ੍ਰੋਗਰਾਮ ਹੈ, ਅਸੀਂ ਜ਼ਰੂਰ ਸੁਣਦੇ ਹਾਂ ਤੇ ਆਕਾਸ਼ਵਾਣੀ ਬਠਿੰਡਾ ਦਿਨ ਰਾਤ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰਦਾ ਰਹੇ ਇਹਦੀ ਕਾਮਨਾ ਕਰਦੇ ਨੇ
1: ਜੀ। ਪ੍ਰੋਗਰਾਮ ਹਰ ਅਕਾਲ ਉਸਤਤ ਸ਼੍ਰੀਮਦ ਭਗਵਤ ਗੀਤਾ ਐਤਕੀ ਜੀ ਸਰੋਤਿਓ, ਜਿਹੜਾ ਪਹਿਲਾ ਅਧਿਆਇ ਸੀ ਜਿਸ ਦੇ 47 ਸ਼ਲੋਕ ਸੀਗੇ ਉਹ ਕੰਪਲੀਟ ਹੋਏ, ਤੇ ਜਿਹੜੀ ਸ਼ਲੋਕ ਦੇ ਨਾਲ ਨਾਲ ਵਿਆਖਿਆ ਕੀਤੀ ਗਈ ਸ਼ਰਮਾ ਜੀ ਨੇ ਪ੍ਰੋਗਰਾਮ ਪੇਸ਼ ਕੀਤਾ, ਬਹੁਤ ਬਹੁਤ ਸ਼ੁਕਰੀਆ ਜੇ ਤੁਹਾਨੂੰ ਪਸੰਦ ਆਇਆ ਪ੍ਰੋਗਰਾਮ। ਤੇ ਨਾਲ ਹੀ ਸਾਰੇ ਹੀ ਜਿੰਨੇ ਵੀ ਅਨਾਊਂਸਰਸ ਤੁਸੀਂ ਜਿਨ੍ਹਾਂ ਦਾ ਨਾਮ ਲਿਖਿਆ ਉਹਨਾਂ ਦੇ ਵੱਲੋਂ ਮੈਂ ਤੁਹਾਡਾ ਧੰਨਵਾਦ ਕਰ ਰਹੀ ਹਾਂ, ਬਹੁਤ ਬਹੁਤ ਸ਼ੁਕਰੀਆ। ਇੱਕ ਫੋਨ ਕਾਲ ਕਿਰਨਪਾਲ ਮੈਮ ਵੱਲੋਂ।
2: ਹੈਲੋ।
3: ਹੈਲੋ ਮੈਡਮ, ਨਮਸਕਾਰ ਜੀ।
2: ਸਤਿ ਸ੍ਰੀ ਅਕਾਲ ਜੀ, ਨਮਸਕਾਰ ਜੀ, ਹੋਰ ਕਿੱਦਾਂ, ਠੀਕ ਠਾਕ ਜੀ?
3: ਹਾਂਜੀ, ਜ਼ਿਲ੍ਹਾ ਲੁਧਿਆਣਾ ਮੁੱਲਾਪੁਰ ਜਾਖਾ ਮੰਡੀ ਤੋਂ ਰਜੇਸ਼ ਜੈਨ ਬੁੱਟੀ ਬੋਲ ਰਿਹਾ ਜੀ।
2: ਠੀਕ ਹੈ ਜੀ, ਆਸਾਨੀ ਨਾਲ ਲੱਗ ਗਿਆ ਤੁਹਾਡੇ ਕੋਲ?
3: ਹਾਂਜੀ, ਪੌਣਾ ਕੁ ਘੰਟਾ ਟੱਕਰਾਂ ਮਾਰਨੀਆਂ ਪਈਆਂ ਜੀ।
2: ਓਕੇ ਓਕੇ ਜੀ, ਚਲੋ ਫੇਰ ਵੀ ਮਿਹਨਤ ਦਾ ਫਲ ਤਾਂ ਮਿਲ ਹੀ ਗਿਆ ਤੁਹਾਨੂੰ, ਕੀ ਕਹਿਣਾ ਚਾਹੋਗੇ ਤੁਸੀਂ ਜੀ?
3: ਹਾਂਜੀ,
2: ਪ੍ਰੋਗਰਾਮਾਂ ਬਾਰੇ ਕੀ ਕਹਿਣਾ ਚਾਹੋਗੇ?
3: ਜੀ ਜੀ ਜੀ
1: ਜੀ, ਪ੍ਰੋਗਰਾਮਾਂ ਬਾਰੇ ਆਪਣੀ ਰਾਏ ਦੱਸੋ।
3: ਪ੍ਰੋਗਰਾਮ ਤੁਹਾਡੇ ਆਕਾਸ਼ਵਾਣੀ ਬਠਿੰਡਾ ਦੇ ਸਾਰੇ ਵਧੀਆ ਜੀ,
1: ਬਹੁਤ ਬਹੁਤ ਸ਼ੁਕਰੀਆ।
3: ਜਿਵੇਂ ਚਿੱਠੀਆਂ ਮਿੱਠੀਆਂ, ਸੁਰੀਲੀ ਦੁਪਹਿਰ
1: ਜੀ
3: ਸਾਡੇ ਫੇਵਰੇਟ ਹੈ ਜੀ।

0: ਚੀਜ਼ ਵੀ ਜਿਹਦੇ ਵਿੱਚ ਸਾਡੇ ਖਤ ਸ਼ਾਮਿਲ ਹੁੰਦੇ ਆ।
1: ਤੁਹਾਡਾ ਨਾਮ ਪੜਿਆ ਜਾਂਦਾ,
0: ਨਾਮ ਬਰਾਬਰ ਲੱਗਦਾ ਜੀ,
1: ਨਾਮ ਪੜਿਆ ਜਾਂਦਾ ਜੀ ਆਰਾਮ ਨਾਲ।
0: ਹਾਂਜੀ ਹਾਂਜੀ, ਕਰਨਪਾਲ ਮੈਡਮ ਜੀ ਨੇ ਕੱਲ ਬਹੁਤ ਵਧੀਆ ਪ੍ਰੋਗਰਾਮ ਪੇਸ਼ ਕੀਤੇ।
1: ਕਿਰਨਪਾਲ ਮੈਮ ਵੱਲੋਂ ਬਹੁਤ ਬਹੁਤ ਸ਼ੁਕਰੀਆ।
0: ਕਰਨਪਾਲ ਜੀ ਆ, ਸੀਮਾ ਮਹਿਰਾ ਜੀ ਆ, ਕੁੜੀਆਂ ਬਹੁਤ ਮਿਹਨਤ ਕਰ ਰਹੀਆਂ, ਬਹੁਤ ਵਧੀਆ ਪ੍ਰੋਗਰਾਮ ਕਰ ਰਹੀਆਂ ਜੀ
1: ਜੀ।
0: ਸਾਡਾ ਫੁੱਲ ਆਸ਼ੀਰਵਾਦ ਆ, ਪਰਮਾਤਮਾ ਇਹਨਾਂ ਨੂੰ ਬਹੁਤ ਤਰੱਕੀ ਦੇਵੇ।
1: ਕਿਆ ਬਾਤ ਹੈ, ਬਹੁਤ ਬਹੁਤ ਸ਼ੁਕਰੀਆ ਜਨਾਬ, ਸਾਡੇ ਸਾਰਿਆਂ ਵੱਲੋਂ ਤੁਹਾਡਾ ਬਹੁਤ ਬਹੁਤ ਸ਼ੁਕਰੀਆ।
0: ਅਸੀਂ ਤਾਂ ਮਮਤਾ ਅਰੋੜਾ ਜੀ ਤੇ ਸ਼ਹਿਰਾਜ ਮੈਡਮ ਜੀ ਦੇ ਵੀ ਬਹੁਤ ਤਕੜੇ ਫੈਨ ਹੈ ਜੀ।
1: ਜੀ ਬਹੁਤ ਬਹੁਤ ਸ਼ੁਕਰੀਆ, ਤੁਸੀਂ ਇਸੇ ਤਰ੍ਹਾਂ ਸਾਡੀ ਹੌਸਲਾ ਅਫਜ਼ਾਈ ਕਰਦੇ ਰਹੋ, ਬਹੁਤ ਬਹੁਤ ਸ਼ੁਕਰੀਆ ਜਨਾਬ।
0: ਆਕਾਸ਼ਵਾਣੀ ਬਠਿੰਡਾ ਪੂਰਾ ਬੁਲੰਦੀਆਂ ਤੋਂ ਜਾ ਰਿਹਾ ਜੀ, ਮਾਲਵੇ ਦੇ ਵਿੱਚ ਪੂਰਾ ਵਧੀਆ ਲੋਕ ਸੁਣ ਰਹੇ ਆ
1: ਜੀ। ਸ਼ੁਕਰੀਆ ਜਨਾਬ ਫੋਨ ਕਰਨ ਲਈ, ਬਹੁਤ ਬਹੁਤ ਸ਼ੁਕਰੀਆ। ਤੇ ਛੋਟਾ ਜਿਹਾ ਖਤ ਹੈ ਜੀ, ਨੱਥੂ ਰਾਮ ਸ਼ਰਮਾ ਅਨਾਜ ਮੰਡੀ ਕਾਲਿਆਵਾਲੀ ਜ਼ਿਲ੍ਹਾ ਸਿਰਸਾ ਹਰਿਆਣਾ ਤੋਂ, ਇਹਨਾਂ ਨੇ ਕਿਹਾ ਜੀ ਸਮੁੱਚੀ ਟੀਮ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ ਦਾ ਪ੍ਰੋਗਰਾਮ ਮਮਤਾ ਅਰੋੜਾ ਤੇ ਦੋ ਨਵੀਆਂ ਭੈਣਾਂ ਨੇ ਪ੍ਰੋਗਰਾਮ ਪੇਸ਼ ਕਰ ਰਹੇ ਨੇ, ਪ੍ਰੋਗਰਾਮ ਇਹਨਾਂ ਨੂੰ ਪਸੰਦ ਆਇਆ। ਉਹਨਾਂ ਨੇ ਕਿਹਾ ਜੀ ਕਿ ਸੁਮਨ ਕਲਿਆਣਪੁਰ ਤੇ ਫਿਲਮੀ ਅਫਸਾਨੇ ਔਰ ਤੇਰਾ ਨੇ ਜਿਹੜਾ ਪੇਸ਼ ਕੀਤਾ ਸੀ ਇਹਨਾਂ ਨੇ, ਉਹ ਕਹਿੰਦੇ ਜੀ ਦੁਬਾਰਾ ਪੇਸ਼ ਕੀਤਾ ਜਾਵੇ। ਬਹੁਤ ਬਹੁਤ ਸ਼ੁਕਰੀਆ, ਤੁਸੀਂ ਸਲਾਹ ਦਿੱਤੀ ਔਰ ਇਹ ਪ੍ਰੋਗਰਾਮ ਚੱਲਿਆ ਸੀ ਮੇਰੀ ਆਵਾਜ਼ ਦੇ ਵਿੱਚ, ਤੇ ਕੋਸ਼ਿਸ਼ ਕਰਾਂਗੇ ਕਿਉਂਕਿ ਫਿਲਮੀ ਅਫਸਾਨੇ ਔਰ ਤੇਰਾ ਨੇ ਅਜੇ ਲਿਸਟ ਬਹੁਤ ਲੰਬੀ ਚੱਲ ਰਹੀ ਹੈ, ਤਾਂ ਕੋਸ਼ਿਸ਼ ਕਰਾਂਗੇ ਜੀ ਤੁਹਾਡੀ ਫਰਮਾਇਸ਼ ਜਲਦੀ ਤੋਂ ਜਲਦੀ ਪੂਰੀ ਕਰ ਦਿੱਤੀ ਜਾਵੇ। ਤੇ ਇੱਕ ਛੋਟੇ ਛੋਟੇ ਦੋ ਤਿੰਨ ਖਾਤਾ ਮੈਂ ਹੀ ਪੜ੍ਹਦਾ ਜਸਵਿੰਦਰ ਮੈਮ ਜੀ। ਮੱਟੂ ਪਰਿਵਾਰ ਦਾ ਬਲਾਕ ਪੱਤੀ ਮੌੜ ਖੁਰਦ ਤੋਂ, ਜਗਜੀਤ ਮੱਟੂ, ਰਣਜੀਤ ਕੌਰ ਮੱਟੂ, ਜਿਮੀ ਫੌਜੀ, ਵਿੱਕੀ ਬਿੱਲਾ, ਤਪੂਰਾ ਮਾਲ, ਕੀਰਾ ਸੰਧੂ, ਉਹਨਾਂ ਦੇ ਮਾਤਾ ਪਿਤਾ ਤੇ ਬੇਟੀਆਂ ਲਿਖ ਰਹੇ ਨੇ, ਸਾਰਾ ਪਰਿਵਾਰ ਰਲ ਮਿਲ ਕੇ। ਪੇਸ਼ਕਰਤਾ ਟੀਮ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਕੋਈ ਵੀ ਸ਼ਿਕਾਇਤ ਨਹੀਂ ਹੈ। ਪ੍ਰੋਗਰਾਮ ਹਰ ਅਕਾਲ ਉਸਤਤ, ਧਾਰਮਿਕ ਪ੍ਰੋਗਰਾਮ, ਸ਼ਰਮਾ ਜੀ ਦੇ ਸਾਰੇ ਪ੍ਰੋਗਰਾਮ ਪਸੰਦ ਆਉਂਦੇ ਨੇ। ਕਿਰਨਪਾਲ ਕੌਰ, ਸੀਮਾ ਮਹਿਰਾ ਤੇ ਦੀਪਕ ਜੀ ਦੇ ਪ੍ਰੋਗਰਾਮ ਪਸੰਦ ਆਉਂਦੇ ਨੇ। ਸ਼ਾਮ ਸੁਹਾਨੀ ਅਤੇ ਪਹਿਲਾਂ ਵਾਲਾ ਪੈਗਾਮ, ਕਿਉਂ ਹੁਣ ਤਾਂ ਪ੍ਰੋਗਰਾਮ ਆਇਆ ਨਹੀਂ। ਵਿਜੇ ਲਕਸ਼ਮੀ ਤੇ ਮਾਨਯੋਗ ਸਤਪਾਲ ਬਰਾੜ ਨੇ ਜਿਹੜਾ ਪ੍ਰੋਗਰਾਮ ਪੇਸ਼ ਕੀਤਾ, ਆਨੰਦ ਮੰਗਲ ਆ ਗਿਆ, ਯੁਵਾ ਨੀ ਸ਼ਾਮ ਸੁਹਾਨੀ, ਵਿਜੇ ਲਕਸ਼ਮੀ ਜੀ ਨੇ ਕੀਤਾ, ਆਨੰਦ ਹੀ ਆ ਗਿਆ। ਇੱਕ ਲਾਈਨ ਨੂੰ ਛੱਡ ਕੇ ਸਾਰੇ ਜਿਹੜੇ ਤੁਸੀਂ ਪ੍ਰੋਗਰਾਮ ਪਸੰਦ ਕੀਤੇ, ਬਹੁਤ ਬਹੁਤ ਸ਼ੁਕਰੀਆ। ਕਿਉਂ ਹੁਣ ਆਇਆ ਨੀ, ਇਸ ਚੀਜ਼ ਦੀ ਮੈਨੂੰ ਸਮਝ ਨਹੀਂ ਆਈ। ਸਰੋਤੇ, ਉਹ ਚਿੱਠੀ ਜਿਹੜੀ ਲਿਖਣੀ ਹੋਵੇ ਨਾ, ਥੋੜ੍ਹੀ ਜਿਹੀ ਸਾਫ਼ ਜਿਹੀ ਲਿਖ ਦਿਆ ਕਰੋਗੇ ਤਾਂ ਸਾਡਾ ਜਿਹੜਾ ਪੜ੍ਹਨਾ ਥੋੜ੍ਹਾ ਜਿਹਾ ਸੌਖਾ ਹੋ ਜਾਏਗਾ। ਸਮਾਂ 12:52 ਤੇ 24 ਸਕਿੰਟ ਦਾ। ਪੱਪੂ ਰਾਜਾ ਖੁਸ਼ਦਿਲ, ਸੰਗੀਤਾ ਰਾਣੀ ਜਿੰਦਲ, ਪੱਪੂ ਸਮਾਇਲ ਖੁਸ਼ਦਿਲ, ਹਸਮੁਖ ਲਾਲ ਜਿੰਦਲ, ਸੰਜੀਵ ਕੰਚਲ, ਸੁਨੀਤਾ ਜਿੰਦਲ, ਇਹ ਲਿਖ ਰਹੇ ਨੇ ਚੱਕਲਾ ਬਾਜ਼ਾਰ ਸਮਾਨਾ ਸ਼ਹਿਰ ਤੋਂ। ਪਿਆਰ ਭਰੀ ਸਤਿ ਸ੍ਰੀ ਅਕਾਲ ਤੋਂ ਬਾਅਦ ਇਹਨਾਂ ਨੇ ਲਿਖਿਆ ਜੀ, ਸਾਰੇ ਪ੍ਰੋਗਰਾਮ ਚੱਲਦੇ ਨੇ, ਪ੍ਰੋਗਰਾਮਾਂ ਦੇ ਅੱਗੋਂ ਸਾਰਿਆਂ ਦੇ ਨਾਮ ਲਿਖੇ ਨੇ। ਬੀਬੋ ਭੂਆ ਦਾ ਹਾਸਾ ਇਹਨਾਂ ਨੂੰ ਵਧੀਆ ਲੱਗਦਾ, ਹੱਡ ਬੀਤੀਆਂ ਤੇ ਜੱਗ ਬੀਤੀਆਂ ਇਸ ਵਾਰ ਦਾ ਇਹਨਾਂ ਨੂੰ ਵਧੀਆ ਲੱਗਾ। ਤੇ ਸ਼ੁਕਰੀਆ ਜੀ ਐਤਕੀ ਦਾ, ਹੱਡ ਬੀਤੀਆਂ ਤੇ ਜੱਗ ਬੀਤੀਆਂ ਗੁਰਦੀਪ ਕੌਰ ਨੇ ਭੁੱਬਲ ਦੀ ਅੱਗ ਕੀਤਾ ਸੀ ਪ੍ਰੋਗਰਾਮ, ਵੰਚਿਤ ਕੌਰ ਜੀ ਦੀ ਕਹਾਣੀ ਸੀ, ਪ੍ਰੋਗਰਾਮ ਪਸੰਦ ਆਇਆ ਉਸਦੇ ਲਈ ਬਹੁਤ ਬਹੁਤ ਸ਼ੁਕਰੀਆ। ਸਾਰੇ ਪ੍ਰੋਗਰਾਮ ਇਹਨਾਂ ਨੂੰ ਪਸੰਦ ਆਉਂਦੇ ਨੇ। ਸਮਾਂ 12:53 ਦਾ, ਇੱਕ ਫੋਨ ਕਾਲ ਹੈ।
2: ਹੈਲੋ,
0: ਹੈਲੋ,
2: ਹਾਂਜੀ, ਕੌਣ ਬੋਲ ਰਹੇ ਹੋ? ਸਤਿ ਸ੍ਰੀ ਅਕਾਲ ਵੀਰ ਜੀ, ਕਿੱਥੋਂ ਬੋਲ ਰਹੇ ਹੋ ਤੁਸੀਂ?
0: ਮੈਂ ਨਾਇਬ ਸਿੰਘ ਬੋਲਦਾ ਨਸੀਪੁਰ ਤੋਂ, ਜ਼ਿਲ੍ਹਾ ਬਠਿੰਡਾ ਜੀ।
2: ਅੱਛਾ ਅੱਛਾ, ਬਠਿੰਡਾ ਜ਼ਿਲ੍ਹੇ ਤੋਂ ਬੋਲ ਰਹੇ ਹਾਂ। ਹਾਂਜੀ, ਕਿੱਦਾਂ ਤੁਹਾਨੂੰ ਕੋਈ ਸਾਰੇ ਹੀ ਪ੍ਰੋਗਰਾਮਾਂ ਦੇ ਨਾਲ ਨਾਲ ਕੋਈ ਖਾਸ ਪ੍ਰੋਗਰਾਮ ਦਾ ਨਾਮ ਜ਼ਰੂਰ ਲਿਆ ਕਰੋ ਜਿਹੜਾ ਤੁਹਾਨੂੰ ਪਸੰਦ ਆਇਆ।
0: ਸਾਰੇ ਪ੍ਰੋਗਰਾਮ ਬਹੁਤ ਵਧੀਆ ਚੱਲਦੇ ਜੀ, ਕੋਈ ਆਪਾਂ ਕੋਈ ਨਿੰਦਣ ਯੋਗ ਹੈ ਨੀ ਭੈਣੇ।
2: ਚਲੋ ਜੀ, ਗੱਲ ਮੈਂ ਤੁਹਾਨੂੰ ਆਹੀ ਪੁੱਛਦੀ ਪਈ ਸੀ ਕਿ ਕਿਹੜੇ ਕਿਹੜੇ ਪ੍ਰੋਗਰਾਮ ਤੁਹਾਨੂੰ ਪਸੰਦ ਆਏ, ਤੁਸੀਂ ਉਹ ਦੱਸਿਆ ਕਰੋ। ਖੁੰਡ ਚਰਚਾ ਤੁਹਾਨੂੰ ਪਸੰਦ ਆਇਆ, ਬਹੁਤ ਬਹੁਤ ਸ਼ੁਕਰੀਆ। ਪਿਛਲੇ ਹਫਤੇ ਦੇ ਵਿਚ ਕਿਹੜਾ ਅਜਿਹਾ ਪ੍ਰੋਗਰਾਮ ਸੁਣਿਆ, ਪਸੰਦ ਆਇਆ, ਯਾ ਫਿਰ ਤੁਹਾਨੂੰ ਉਸ ਪ੍ਰੋਗਰਾਮ ਦੇ ਵਿਚ ਕੀ ਨਹੀਂ ਪਸੰਦ ਆਇਆ, ਯਾ ਕਿਹੜੀਆਂ ਨਵੀਆਂ ਤਬਦੀਲੀਆਂ ਤੁਸੀਂ ਕਰਨਾ ਚਾਹੁੰਦੇ ਹੋ, ਕਰਾਉਣਾ ਚਾਹੁੰਦੇ ਹੋ, ਤਾਂ ਇਹ ਜਰੂਰ ਦੱਸਿਆ ਕਰੋ। ਮੈਨੂੰ ਵੀ ਅੱਛਾ ਲੱਗ ਰਿਹਾ, ਮੇਰੇ ਅੱਜ ਸੱਜੇ ਤੇ ਖੱਬੇ ਇੱਕ ਹੌਸਲਾ ਬਣ ਕੇ ਦੋ ਭੈਣਾਂ ਬੈਠੀਆਂ ਹੋਈਆਂ ਨੇ। ਬਹੁਤ ਬਹੁਤ ਸ਼ੁਕਰੀਆ ਜਨਾਬ। ਇੱਕ ਛੋਟਾ ਜਿਹਾ ਖਤ, ਮੰਗਾ ਪਿੰਡ ਗੰਗਾ ਅਬਲੂਕੀ, ਰਮਨਦੀਪ ਕੌਰ, ਪਰਮਪ੍ਰੀਤ ਕੌਰ ਤੇ ਨਾਲ ਹੀ ਦੋਸਤ ਇਹਨਾਂ ਦੇ ਗੁਰਮੀਤ, ਬਿੰਦਰ, ਮਨੀਆ, ਇਹਨਾਂ ਨੇ ਲਿਖਿਆ ਜੀ, ਸ਼ਰਮਾ ਜੀ, ਗੁਰੂ ਗੋਬਿੰਦ ਸਿੰਘ ਜੀ ਤੇ ਜਿਹੜਾ ਇਹਨਾਂ ਨੇ ਪ੍ਰੋਗਰਾਮ ਪੇਸ਼ ਕੀਤਾ ਵਧੀਆ ਲੱਗਾ।

0: ਮੈਂ ਦੇਬੀ ਮਖਸੂਸਪੁਰੀ ਬਾਰੇ ਜਾਣਕਾਰੀ ਲੱਗੀ ਇਹਨਾਂ ਨੂੰ ਪ੍ਰੋਗਰਾਮ ਉਹ ਵੀ ਵਧੀਆ ਲੱਗਾ ਕਿਰਨਪਾਲ ਦੀ ਪ੍ਰੋਗਰਾਮ ਪੇਸ਼ ਕਰਨ ਦਾ ਤਰੀਕਾ ਵਧੀਆ ਲੱਗਦਾ ਹੈ ਭੁੱਬਲ ਦੀ ਅੱਗ ਗੁਰਦੀਪ ਗਿੱਲ ਨੇ ਬਹੁਤ ਵਧੀਆ ਪੇਸ਼ ਕੀਤਾ ਜੀ ਗੁਰਦੀਪ ਦੀ ਹੱਡ ਬੀਤੀਆਂ ਜਗ ਬੀਤੀਆਂ ਪ੍ਰੋਗਰਾਮ ਪਸੰਦ ਆਇਆ ਤੁਹਾਨੂੰ ਬਹੁਤ ਬਹੁਤ ਸ਼ੁਕਰੀਆ ਤੇ ਨਾਲ ਹੀ ਜਿਹੜਾ ਦੇਬੀ ਇਹਦਾ ਪ੍ਰੋਗਰਾਮ ਆ ਦੇਬੀ ਮਖਸੂਸਪੁਰੀ ਆਪਣਾ ਵਿਰਸਾ ਆਪਣਾ ਸੱਭਿਆਚਾਰ ਚ ਸਰੋਤੇ ਤੁਸੀਂ ਸੋਮਵਾਰ ਸੁਣਿਆ ਸੀ ਤੇ ਆਉਣ ਵਾਲੇ ਸੋਮਵਾਰ ਇਸਦਾ ਭਾਗ ਦੂਜਾ ਵੀ ਤੁਸੀਂ ਸੁਣੋਗੇ ਤੇ ਉਸ ਪ੍ਰੋਗਰਾਮ ਬਾਰੇ ਵੀ ਆਪਣੀ ਰਾਏ ਜਲਦੀ ਹੀ ਦੱਸਣਾ ਇੱਕ ਛੋਟਾ ਜਿਹਾ ਖੱਤ ਸੁਖਬੀਰ ਸਿੰਘ ਛਾਜਲੀ ਕਹਿ ਰਹੇ ਨੇ ਜੀ ਕਿ ਨਵੇਂ ਗਾਣੇ ਸ਼ਾਮਿਲ ਕਰੋ ਜੀ ਸਰੋਤਿਓ ਅਸੀਂ ਨਵੇਂ ਗਾਣੇ ਵੀ ਜਲਦੀ ਹੀ ਸ਼ਾਮਿਲ ਕਰਾਂਗੇ ਮਿਊਜ਼ਿਕ ਬੈਂਕ ਦੇ ਵਿੱਚ ਤੇ ਨਾਲ ਹੀ ਗੰਗਾ ਨਗਰ ਰਾਜਸਥਾਨ ਤੋਂ ਰਾਮੇਸ਼ਵਰ ਜੀ ਨਰਾਇਣਾ ਸੁਮਨ ਦਿਵਿਆ ਨੂਤਨ ਪੰਕਜ ਮੇਹਰਚੰਦ ਹੇਮੂ ਬ੍ਰਿਜ ਲਾਲ ਕਹਿੰਦੇ ਜੀ ਸਾਰੇ ਪ੍ਰੋਗਰਾਮ ਵਧੀਆ ਹੁੰਦੇ ਨੇ ਸਾਰੇ ਹੀ ਪ੍ਰੋਗਰਾਮ ਤੁਹਾਡੇ ਇਤਿਹਾਸਿਕ ਧਾਰਮਿਕ ਪੂਰੀ ਜਾਣਕਾਰੀ ਦਿੰਦੇ ਨੇ ਸ਼ਰਮਾ ਜੀ ਦਾ ਸ਼੍ਰੀਮਦ ਭਾਗਵਤ ਕਥਾ ਪ੍ਰਸਤੁਤ ਕਰਨ ਦਾ ਤਰੀਕਾ ਇਹਨਾਂ ਨੂੰ ਬੇਹੱਦ ਪਸੰਦ ਹੈ ਨਵੀਂ ਟੀਮ ਜਿਹੜੀ ਆਈ ਹੈ ਉਹਨਾਂ ਦਾ ਇਹ ਸਵਾਗਤ ਕਰ ਰਹੇ ਨੇ ਤੇ ਇੱਕ ਆਖਰੀ ਲਾਈਨ ਜਿਹੜੀ ਉਹ ਹਰ ਪ੍ਰੋਗਰਾਮ ਦੇ ਹਰ ਖੱਤ ਦੇ ਐਂਡ ਤੇ ਲਿਖਦੇ ਹੁੰਦੇ ਨੇ ਕਿ ਰਾਮਚਰਿਤ ਮਾਨਸ ਤੇ ਰਾਮਾਇਣ ਤੇ ਸ਼ਾਮਿਲ ਕੀਤਾ ਜਾਵੇ ਪ੍ਰੋਗਰਾਮ ਤਾਂ ਜ਼ਰੂਰ ਜਿਹੜਾ ਰਾਮੇਸ਼ਵਰ ਜੀ ਗੱਲ ਇਹ ਹੈ ਕਿ ਸ਼੍ਰੀਮਦ ਭਾਗਵਤ ਗੀਤਾ ਦੇ ਅਜੇ ਤਾਂ ਪਹਿਲਾ ਅਧਿਆਇ ਹੈ 47 ਸ਼ਲੋਕ ਸ਼ਾਮਿਲ ਕੀਤੇ ਗਏ ਤਾਂ ਇਸ ਤੋਂ ਬਾਅਦ ਰਾਮਾਇਣ ਤੇ ਪ੍ਰੋਗਰਾਮ ਸ਼ੁਰੂ ਕਰਾਂਗੇ ਤਾਂ ਜਲਦੀ ਹੀ ਤੁਹਾਡੇ ਸਾਹਮਣੇ ਰਾਮਾਇਣ ਤੇ ਵੀ ਪ੍ਰੋਗਰਾਮ ਆਏਗਾ ਨਾਲ ਹੀ ਕਿਰਨਪਾਲ ਮੈਮ ਦੀ ਸਮਾਈਲ ਜਿਹੜੀ ਆ ਕੁਛ ਕਹਿ ਰਹੀ ਹੈ ਕਿ ਸ਼ਾਇਦ ਇੱਕ ਫੋਨ ਕਾਲ ਹੈ ਤੇ ਕਿਰਨ ਮੈਮ ਫੋਨ ਆਏਗਾ ਕਿ ਅਸੀਂ ਖੱਤ ਪੜ੍ਹ ਲਈਏ ਜੀ ਜੀ ਖੱਤ ਹੀ ਸ਼ਾਮਿਲ ਕਰ ਲਈਏ ਉਹ ਕਹਿੰਦੇ ਨੇ ਗੰਗਾਨਗਰ ਅਮਰਗੜ੍ਹ ਤੋਂ ਕੁਲਵੰਤ ਮਾਨ ਲਖਵਿੰਦਰ ਕੌਰ ਮਾਨ ਖੁਸ਼ਪ੍ਰੀਤ ਮਾਨ ਗੁਰਨੂਰ ਮਾਨ ਕੁਲਵਿੰਦਰ ਕੌਰ ਮਾਨ ਹਰਵਿੰਦਰ ਮਾਨ ਕਹਿੰਦੇ ਜੀ ਸਾਰੇ ਪ੍ਰੋਗਰਾਮ ਵਧੀਆ ਚੱਲਦੇ ਨੇ ਪ੍ਰੋਗਰਾਮ ਹਰ ਅਕਾਲ ਉਸਤਤ ਪੈਗਾਮ ਸੁਰਲੀਆਂ ਸੁਰੀਲੀ ਦੁਪਹਿਰ 24 ਜੂਨ ਨੂੰ ਗੁਰਦੀਪ ਮੈਡਮ ਜੀ ਨੇ ਪ੍ਰੋਗਰਾਮ ਪੇਸ਼ ਕੀਤਾ ਘਰ ਪਰਿਵਾਰ ਚੰਗਾ ਲੱਗਾ ਗੀਤ ਪਟਾਰਾ ਚ ਪੁਰਾਣੇ ਗੀਤ ਵਧੀਆ ਲੱਗਦੇ ਨੇ ਅੱਜ ਦਾ ਅੰਮ੍ਰਿਤ ਵੇਲਾ ਤੇ ਸਰਾਖੇ ਸਰਹੱਦਾਂ ਦੇ ਪ੍ਰੋਗਰਾਮ ਇਹਨਾਂ ਨੂੰ ਬਹੁਤ ਪਸੰਦ ਆਇਆ ਖੁਸ਼ਪ੍ਰੀਤ ਸ਼ੇਰਗਿੱਲ ਨਾਲ ਡਾਕਟਰ ਸਾਹਿਬਾਨ ਦੀ ਗੱਲ ਵੀ ਇਹਨਾਂ ਨੂੰ ਵਧੀਆ ਲੱਗਦੀ ਹੈ ਐਤਵਾਰ ਨੂੰ ਬੱਚਿਆਂ ਦਾ ਪ੍ਰੋਗਰਾਮ ਨਿੱਕੇ ਨਿੱਕੇ ਤਾਰੇ ਮਨਦੀਪ ਰਜੌਰਾ ਜੀ ਨੇ ਪ੍ਰੋਗਰਾਮ ਪੇਸ਼ ਕੀਤਾ ਉਹ ਵੀ ਇਹਨਾਂ ਨੂੰ ਬੇਹੱਦ ਪਸੰਦ ਆਇਆ ਬਹੁਤ ਬਹੁਤ ਸ਼ੁਕਰੀਆ ਗੰਗਾਨਗਰ ਵਾਲਿਓ ਤੁਹਾਨੂੰ ਇਹ ਪ੍ਰੋਗਰਾਮ ਪਸੰਦ ਆਏ ਖਾਸ ਤੌਰ ਤੇ ਨਿੱਕੇ ਨਿੱਕੇ ਤਾਰੇ ਤਾਂ ਬਹੁਤ ਬਹੁਤ ਸ਼ੁਕਰੀਆ 0164-22-341 ਹੋਇਆ ਜੀ ਡਾਇਲ
1: ਹੈਲੋ
0: ਹੈਲੋ
1: ਸਤਿ ਸ੍ਰੀ ਅਕਾਲ ਮੈਡਮ
0: ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ
1: ਹਾਂਜੀ ਮੈਡਮ ਜੀ ਨਿਊ ਕੁਮਾਰ ਤੁਸੀਂ ਬਿਲਕੁਲ ਨਿਊ ਅੱਜ ਪਹਿਲੀ ਵਾਰ ਕਰ ਰਹੇ
0: ਹੋ ਹਾਂਜੀ ਹਾਂਜੀ ਹਾਂਜੀ ਵੀਰ ਜੀ ਮੈਂ ਫਸਟ ਟਾਈਮ ਬੈਠੀ ਹਾਂ ਜੀ ਅੱਜ ਮਾਈਕ ਦੇ ਅੱਗੇ ਧੰਨਵਾਦ ਜੀ ਬਸ ਆਪਣਾ ਆਸ਼ੀਰਵਾਦ ਤੇ ਪਿਆਰ ਸਾਡੇ ਤੇ ਰੱਖਿਓ ਤੇ ਤਾਂ ਕਿ ਅਸੀਂ ਵੀ
1: ਜਿਸ ਤਰ੍ਹਾਂ
0: ਸਤਿ ਸ੍ਰੀ ਅਕਾਲ ਜੀ ਬਾਈ ਜੀ ਨਾਮ ਦੱਸ ਦਿਓ
1: ਸੁਖਵਿੰਦਰ ਸਿੰਘ ਜੈਕਤੋ ਮੰਡੀ ਤੋਂ ਬੋਲਦੇ
0: ਸੁਖਵਿੰਦਰ ਸਿੰਘ ਜੀ ਸਵਾਗਤ ਹੈ ਅੱਜ ਨਵੀਆਂ ਆਵਾਜ਼ਾਂ ਕਿਵੇਂ ਦੀਆਂ ਲੱਗੀਆਂ ਵਧੀਆ
1: ਬਹੁਤ ਵਧੀਆ ਜੀ ਹਾਂਜੀ
0: ਹਿੰਮਤ ਅਸੀਂ ਆਪਾਂ ਰਲ ਕੇ ਵਧਾਣੀ ਹੈ ਇਹਨਾਂ ਦੀ
1: ਹਾਂਜੀ ਹਾਂਜੀ ਹਾਂਜੀ
0: ਜੀ ਤੇ ਕੀ ਕਹਿਣਾ ਚਾਹੋਗੇ ਪ੍ਰੋਗਰਾਮਾਂ ਬਾਬਤ
1: ਪ੍ਰੋਗਰਾਮ ਤਾਂ ਆਪਣੇ ਸਾਰੇ ਬਹੁਤ ਵਧੀਆ ਚੱਲ ਰਹੇ ਜੀ
0: ਜੀ ਕੋਈ ਖਾਸ ਇੱਕ ਪ੍ਰੋਗਰਾਮ
1: ਸਾਰੇ ਪ੍ਰੋਗਰਾਮ ਵਧੀਆ ਜੀ
0: ਸਾਰੇ ਯਾਨੀ ਕਿ ਸਾਰੇ ਹੈ ਨਾ
1: ਹਾਂਜੀ ਹਾਂਜੀ ਇੱਕ ਦਾ ਨਾਂ ਲਵਾਂਗੇ ਤੇ ਫਿਰ ਸਾਡੀ ਕੋਈ ਦੂਜੀ ਭੈਣ ਨਾਰਾਜ਼ ਹੋ
0: ਜੂ ਓ ਅੱਛਾ ਅੱਛਾ ਅੱਛਾ ਰਾਜਨੀਤੀ ਖੇਡ ਰਹੇ ਹੋ
1: ਨਹੀਂ ਜੀ ਰਾਜਨੀਤੀ
0: ਨਾ ਜੀ ਨਾ ਤੁਸੀਂ ਤਾਂ ਇਹ ਸੋਚਿਆ ਕਿ ਹਾਂ ਇੱਕ ਦਾ ਨਾਂ ਲਿਆ ਦੂਜੀ ਨੇ ਨਾ ਸੁਣਿਆ ਤੇ ਮੇਰਾ ਤਾਂ ਫੋਨ ਹੀ ਨਹੀਂ ਅਟੈਂਡ ਕਰਨਾ
1: ਪ੍ਰੋਗਰਾਮ ਸਾਰੇ ਵਧੀਆ ਕੱਲ ਆਪਣੇ ਮਨਦੀਪ ਕੋਟਲੀ ਦਾ ਪ੍ਰੋਗਰਾਮ ਵੀ ਠੀਕ ਸੀ ਪਹਿਲੀ ਵਾਰੀ ਪੇਸ਼ਕਾਰੀ ਕਰ ਰਹੇ ਸੀ
0: ਬਿਲਕੁਲ ਜੀ ਬਿਲਕੁਲ ਉਹਨਾਂ ਨੇ ਪਹਿਲੀ ਵਾਰੀ ਪੇਸ਼ ਕੀਤਾ ਸੀ
1: ਰਮਾ ਮੈਡਮ ਵੀ ਪਹਿਲੀ ਵਾਰ ਕਰ ਰਹੇ ਸੀ
0: ਬਿਲਕੁਲ ਅੱਜ ਦਾ ਰਮਾ ਮੈਮ ਨੇ ਵੀ ਪਹਿਲੀ ਵਾਰੀ ਕੀਤਾ
1: ਹਾਂਜੀ ਸਾਰਿਆਂ ਨੂੰ ਵਧਾਈਆਂ ਜੀ ਇਹਨਾਂ ਨੂੰ
0: ਬਹੁਤ ਬਹੁਤ ਸ਼ੁਕਰੀਆ ਰਮਾ ਸ਼ਰਮਾ ਜੀ ਨੇ ਅੱਜ ਤੇ ਮਨਦੀਪ ਕੋਟਲੀ ਜੀ ਨੇ ਕੱਲ ਪ੍ਰੋਗਰਾਮ ਪੇਸ਼ ਕੀਤਾ ਸੀਗਾ
1: ਮੈਡਮ ਇੱਕ ਨਾ ਪ੍ਰੋਗਰਾਮ ਸੀਗਾ ਸਿਮਰਨ ਅਕਸ ਮੈਡਮ ਤੇ ਉਹਨਾਂ ਦੇ ਨਾਲ ਮਨਦੀਪ ਰਜੌਰਾ ਨੇ ਕਰਾਈ ਸੀ
0: ਜੀ ਸੁਖਨ ਦੇ ਵਾਰਸ ਚੱਲਿਆ ਸੀ ਬਹੁਤ ਪਹਿਲਾਂ ਹਾਂਜੀ ਹਾਂਜੀ ਬਿਲਕੁਲ ਜੀ ਰਜੌਰਾ ਸਰ ਨੂੰ ਕਵਾਂਗੇ ਕਿ ਸੁਖਨ ਦੇ ਵਾਰਸ ਦੇ ਵਿੱਚ ਅਸੀਂ ਦੁਬਾਰਾ ਤੋਂ ਕੋਸ਼ਿਸ਼ ਕਰਾਂਗੇ ਪਰ ਇੱਕ ਗੱਲ ਹੋਰ ਹੈ ਸਰੋਤਿਓ ਕਿ ਐਤਕੀ ਜਿਹੜਾ ਸੁਖਨ ਦਾ ਵਾਰਸ ਆ ਉਹ ਮੈਨੂੰ ਲੱਗਦਾ ਸਿਮਰਨ ਅਕਸ ਜੀ ਹੀ ਪੇਸ਼ ਕਰ ਰਹੇ ਨੇ ਤੇ ਉਹ ਬਿਲਕੁਲ ਤੇ ਉਹ ਤੁਸੀਂ ਜਰੂਰ ਸੁਣਿਓ ਤੇ ਆਪਣੀ ਰਾਏ ਜਰੂਰ ਦਿਓ ਬਹੁਤ ਬਹੁਤ ਸ਼ੁਕਰੀਆ ਇੱਕ ਛੋਟਾ ਜਿਹਾ ਖੱਤ ਹੈ ਇਹਨਾਂ ਨੇ ਇੱਕ ਵਰਿਕਸ਼ ਬਣਾਇਆ ਰੁੱਖ ਬਚਾਓ ਇੱਕ ਆਈ ਲਵ ਮਾਈ ਇੰਡੀਆ ਹੁਣ ਨਾਮ ਮੈਨੂੰ ਲੱਭ ਲੈਣ ਦੋ ਉਹਨਾਂ ਦਾ ਕੀਤਾ ਮੇਹਸ ਗੇਟ ਨਾਭਾ ਤੋਂ ਸੋਮਦੱਤ ਕੈਰਵ ਜੋਤੀ ਰਾਣੀ ਤੇ ਗੁਰਮੰਨਤ ਸਭ ਤੋਂ ਪਹਿਲਾਂ ਪਿਆਰ ਭਰੀ ਸਤਿ ਸ੍ਰੀ ਅਕਾਲ ਸ਼ਰਮਾ ਜੀ ਦੇ ਸਾਰੇ ਪ੍ਰੋਗਰਾਮ ਵਧੀਆ ਚੱਲ ਰਹੇ ਨੇ ਤਰੱਕੀਆਂ ਤੇ ਚੱਲ ਰਹੇ ਐਫ ਐਮ ਬਠਿੰਡਾ ਇਸ ਦਾ ਗਵਾਹ ਦੂਰ ਦੂਰ ਤੋਂ ਆਉਣ ਵਾਲੇ ਖੱਤ ਦੱਸਦੇ ਨੇ ਮੈਸੇਜ ਦੱਸਦੇ ਨੇ ਸਿਫਤ ਕਰਾਂ ਕਿ ਕੋਈ ਕਹਿੰਦੇ ਜੀ ਜਿੰਨੀ ਕਰਾਂ ਉਹ ਵੀ ਘੱਟ ਹੈ ਬਾਕੀ ਕੋਈ ਕਹਾਣੀ ਸਾਡੇ ਇਤਿਹਾਸਿਕ ਕਿਲੇ ਨਾਭੇ ਤੇ ਵੀ ਪੇਸ਼ ਕਰੋ ਬਿਲਕੁਲ ਜੀ

0: ਬਹੁਤ ਸੋਹਣੀ ਰਾਏ ਤੇ ਲਓ ਜੀ ਤੁਹਾਡੀ ਜਿਹੜੀ ਰਾਏ ਆ ਮੈਂ ਲਿਖ ਲਈ ਜੀ ਇੱਕ ਪੇਪਰ ਤੇ ਆਪਾਂ ਜਿਹੜੀ ਆ ਸ਼ਰਮਾ ਜੀ ਨੂੰ ਤੁਹਾਡੀ ਜਿਹੜੀ ਆ ਫਰਮਾਇਸ਼ ਅੱਗੇ ਭੇਜ ਦਿੱਤੀ ਹੈ। ਸਮਾਂ 1:11 ਦਾ ਤੇ ਇੱਕ ਛੋਟਾ ਜਿਹਾ ਖੱਤ ਜਸਵਿੰਦਰ ਮੈਮ ਹੋਰ ਆਇਆ ਪਿਆ ਬੜਾ ਟਾਈਟ ਜਿਹਾ, ਜਲਦੀ ਨਾਲ ਕੋਸ਼ਿਸ਼ ਕਰੋ ਕਿ ਇਹ ਵੀ ਪੜ੍ਹ ਦਿਓ।
1: ਹਾਂਜੀ, ਪਹਿਲਾਂ ਇਹਨਾਂ ਨੇ ਵਾਹਿਗੁਰੂ ਦਾ ਨਾਮ ਲਿਆ, ਏਕਮਕਾਰ ਸਤਨਾਮ ਵਾਹਿਗੁਰੂ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ ਜੀ। ਪਿੰਡ ਦੜਬਾ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ। ਮੈਂ ਸਰਬਜੀਤ ਸਿੰਘ ਖਾਲਸਾ, ਪਤਨੀ ਬਲਵਿੰਦਰ ਕੌਰ, ਬੇਟੇ ਲਵਪ੍ਰੀਤ ਸਿੰਘ, ਗੁਰਦਿੱਤ ਸਿੰਘ, ਨੂੰ ਮਨਪ੍ਰੀਤ ਕੌਰ, ਪੁੱਤਰੇ ਅਵਤਾਰ ਸਿੰਘ, ਗੁਰਪਿਆਰ ਸਿੰਘ, ਪੁੱਤਰੀ ਮੰਨਤ ਕੌਰ ਜੀ, ਅਸੀਂ ਸਾਰੇ ਹੀ ਤੁਹਾਡੇ ਪ੍ਰੋਗਰਾਮ ਦੇਖਦੇ ਹਾਂ, ਬੜੇ ਪਿਆਰ ਨਾਲ ਸੁਣਦੇ ਹਾਂ, ਸਾਰੇ ਪ੍ਰੋਗਰਾਮ ਬਹੁਤ ਹੀ ਸੋਹਣੇ ਲੱਗਦੇ ਨੇ। ਅਸੀਂ ਪ੍ਰੋਗਰਾਮ ਵਿੱਚ ਫੋਨ ਲਾਉਣ ਦੀ ਬਹੁਤ ਕੋਸ਼ਿਸ਼ ਕਰਦੇ ਹਾਂ ਪਰ ਸਾਡਾ ਫੋਨ ਕਦੇ ਨਹੀਂ ਲੱਗਿਆ। ਬੇਨਤੀ ਹੈ

0: ਬਹੁਤ ਹੀ ਸੋਹਣੇ ਲੱਗਦੇ ਨੇ, ਅਸੀਂ ਪ੍ਰੋਗਰਾਮ ਵਿੱਚ ਫੋਨ ਲਾਉਣ ਦੀ ਬਹੁਤ ਕੋਸ਼ਿਸ਼ ਕਰਦੇ ਹਾਂ ਪਰ ਸਾਡਾ ਫੋਨ ਕਦੇ ਨਹੀਂ ਲੱਗਿਆ। ਬੇਨਤੀ ਹੈ ਕਿ ਮਿਹਰਬਾਨੀ ਕਰਕੇ ਜੀ ਸਾਡੀ ਚਿੱਠੀ ਪ੍ਰੋਗਰਾਮ ਵਿੱਚ ਜ਼ਰੂਰ ਸ਼ਾਮਿਲ ਕੀਤੀ ਜਾਵੇ। ਲੋ ਜੀ
1: ਸ਼ਾਮਿਲ ਹੋ ਗਈ ਹੈ ਜੀ।
0: ਹਾਂਜੀ ਅਸੀਂ ਚਿੱਠੀ ਪਹਿਲੀ ਵਾਰ ਪਾਈ ਹੈ ਜੀ,
1: ਤੇ
0: ਬੇਨਤੀ ਹੈ ਜੀ ਅੰਮ੍ਰਿਤ ਵੇਲੇ ਪ੍ਰੋਗਰਾਮ ਵਿੱਚ ਦੋ ਸ਼ਬਦ ਕਵਿਸ਼ਰੀ ਭਾਈ ਜੋਗਾ ਸਿੰਘ ਜੋਗੀ ਸੁਣਾਏ ਜਾਣ ਜੀ। ਬੇਨਤੀ ਹੈ ਜੀ ਲਿਖਣ ਵਿੱਚ ਕੋਈ ਗਲਤੀ ਹੋਈ ਹੋਵੇ ਤਾਂ ਮਾਫ਼ ਕਰਨਾ ਜੀ। ਧੰਨਵਾਦ
1: ਜੀ, ਬਹੁਤ ਬਹੁਤ ਸ਼ੁਕਰੀਆ। ਤੇ ਜਿਹੜਾ ਤੁਸੀਂ ਅੱਜ ਪਹਿਲੀ ਵਾਰੀ ਖਤ ਲਿਖਿਆ ਤੇ ਪਹਿਲੀ ਵਾਰੀ ਚ ਸ਼ਾਮਿਲ ਹੋ ਗਿਆ, ਤੇ ਲਓ ਜੀ ਹੁਣ ਜਿਹੜੀ ਤੁਸੀਂ ਅੰਮ੍ਰਿਤ ਵੇਲੇ ਦੇ ਵਿੱਚ ਜਿਹੜੇ ਸ਼ਬਦ ਕਹੇ ਜਿਨ੍ਹਾਂ ਦੀ ਤੁਸੀਂ ਫਰਮਾਇਸ਼ ਕੀਤੀ ਉਹ ਮੈਂ ਡਾਇਰੀ ਤੇ ਲਿਖ ਲੈਣੇ, ਤੇ ਜ਼ਰੂਰ ਆਪਾਂ ਕੋਸ਼ਿਸ਼ ਕਰਦੇ ਹਾਂ ਕਿ ਬਹੁਤ ਜਲਦੀ ਸ਼ਬਦ ਜਿਹੜੇ ਨੇ ਉਹ ਸ਼ਾਮਿਲ ਕੀਤੇ ਜਾਣ। ਤੇ ਨਾਲ ਹੀ ਇੱਕ ਫੋਨ ਕਾਲ ਹੈ 0164-242-3031 ਡਾਇਲ ਕਰਕੇ ਤੇ ਲੈਂਦੇ ਹਾਂ ਜੀ ਫੋਨ ਕਾਲ।
2: ਹੈਲੋ
3: ਸੁਖਬੀਰ ਭੈਣ ਜੀ ਨੇ ਜਿਹੜਾ ਗੀਤ ਪਟਿਆਲਾ ਦੋਨੇ ਭੈਣਾਂ ਨੇ ਰਲ ਕੇ ਗਾਇਆ ਸੁਣਾਇਆ ਤੇ ਗਾਣੇ ਸੋਹਣੇ ਸੋਹਣੇ ਗੀਤ ਸੁਣੇ, ਇਹ ਬਹੁਤ ਉਹਨਾਂ ਦਾ ਦੋਨਾਂ ਭੈਣਾਂ ਦਾ ਧੰਨਵਾਦ।
1: ਬਹੁਤ ਬਹੁਤ ਸ਼ੁਕਰੀਆ। ਉਹਨਾਂ ਦੇ ਨਾਲ ਅੱਜ ਰਮਾ ਸ਼ਰਮਾ ਜੀ ਸੀਗੇ।
3: ਕਿਆ
1: ਬਾਤ ਹੈ ਜੀ, ਉਹਨਾਂ ਦਾ ਖੂਨ 11 ਗ੍ਰਾਮ ਤੋਂ ਵੱਧ ਕੇ 14 ਗ੍ਰਾਮ ਹੋ ਗਿਆ।
3: ਉਦੋਂ ਪਹਿਲਾਂ ਦਵਾਈਆਂ ਦਵਾਈਆਂ ਖਾ ਕੇ ਬਹੁਤ
1: ਜੀ।
3: ਜਗਤਾਰ ਵੀਰ ਜੀ ਆਏ ਸੀ ਕਈ ਮਹੀਨਿਆਂ ਤੋਂ ਤੇ ਉਹਦੀ ਆਵਾਜ਼ ਸੁਣੀ ਤੇ ਮੇਰਾ ਵੀ ਫੋਨ ਉਹਨੇ ਟੈਂਡ ਕਰਿਆ ਕੱਲ ਪਰਸੋਂ ਚੌਥੇ
1: ਜੀ।
3: ਉਹਨਾਂ ਦਾ ਬਹੁਤ ਬਹੁਤ ਵਧੀਆ, ਉਹਨਾਂ ਦੀ ਪੇਸ਼ਕਾਰੀ ਬਹੁਤ ਵਧੀਆ ਹੁੰਦੀ।
1: ਬਹੁਤ ਬਹੁਤ ਸ਼ੁਕਰੀਆ।
3: ਤੇ ਲਵਲੀਨ ਸਚਦੇਵ ਆ, ਉਹ ਵੀ ਆਪਣੀ ਆਵਾਜ਼ ਰਾਹੀਂ ਬਹੁਤ ਸਰੋਤਿਆਂ ਨੂੰ ਕੀਲ ਕੇ ਰੱਖਦੇ ਆ।
1: ਬਿਲਕੁਲ ਜੀ ਬਿਲਕੁਲ, ਬਹੁਤ ਬਹੁਤ ਸ਼ੁਕਰੀਆ।
3: ਸੰਦੀਪ ਸ਼ੇਰ ਕਹਿ ਲੋ, ਪਤਾ ਨਹੀਂ ਕਿਹੜੇ ਪਤਨਾ ਤੁਰਿਆ ਫਿਰਦਾ ਹੈ ਤੇ ਉਹ ਘੱਟ ਆਉਂਦੇ ਆ ਤੇ ਨਾ।
1: ਨਹੀਂ ਜੀ, ਉਹਨਾਂ ਦੀ ਸਕੂਲ ਵੱਲੋਂ ਟ੍ਰੇਨਿੰਗ ਲੱਗੀ ਹੋਈ ਹੈ ਤੇ ਬਹੁਤ ਜਲਦੀ ਤੁਹਾਨੂੰ ਉਹਨਾਂ ਦੀ ਆਵਾਜ਼ ਸੁਣਨ ਨੂੰ ਮਿਲੇਗੀ।
3: ਉਹਦੇ ਬਿਨਾ ਚਟਕਾਰੇ ਸੋਹਣੇ ਲੱਗਦੇ ਭੈਣੇ, ਤੁਸੀਂ ਦੋਨੇ ਲੜੀ ਜਾਂਦੇ ਹੋ ਡੋਲੀ ਜਗ੍ਹਾ ਵੀ।
1: ਅੱਛਾ ਹਾਂ, ਫੈਸਲਾ ਕਰਾਉਣ ਵਾਲਾ ਕੋਈ ਨਹੀਂ ਹੈਗਾ ਸਾਡੇ ਵਿੱਚ। ਕੋਈ ਗੱਲ ਨੀ ਜੀ, ਬਹੁਤ ਜਲਦੀ ਆਪਣੀ ਬੀਬੋ ਭੂਆ ਸ਼ੁਰਲੀਆਂ ਦੇ ਵਿੱਚ ਤੁਹਾਨੂੰ ਸੁਣਨ ਨੂੰ ਮਿਲੇਗੀ।
3: ਧੰਨਵਾਦ,
1: ਬਹੁਤ ਬਹੁਤ ਸ਼ੁਕਰੀਆ। ਇੱਕ ਛੋਟਾ ਜਿਹਾ ਖਤ ਹੈ ਜੀ, ਗੀਤ ਪਟਾਰਾ ਹੈਲੋ ਫਰਮਾਇ ਸੁਰੀਲੀ ਦੁਪਹਿਰ। ਸਾਰੇ ਹੀ ਧਾਰਮਿਕ ਪ੍ਰੋਗਰਾਮ ਜਿਹੜੇ ਸ਼ਰਮਾ ਜੀ ਪ੍ਰੋਗਰਾਮ ਪੇਸ਼ ਕਰਦੇ ਨੇ 5:30 ਵਾਲੇ ਸਾਨੂੰ ਵਧੀਆ ਲੱਗਦੇ ਨੇ, ਮੋਟੀਵੇਸ਼ਨ ਦਿੰਦੇ ਨੇ। ਸਾਰੇ ਹੀ ਮੇਲ ਫੀਮੇਲ ਅਨਾਊਂਸਰ ਇਹਨਾਂ ਨੂੰ ਵਧੀਆ ਲੱਗਦੇ ਨੇ। ਤੇ ਇਹ ਲਿਖ ਰਿਹਾ ਜੀ ਮਿਰਜ਼ਾਪੁਰ ਕੁਰਕਸ਼ੇਤਰ ਤੋਂ ਯਸ਼ਪਾਲ ਧੀਮਾਨ, ਕ੍ਰਿਸ਼ਨਾ ਧੀਮਾਨ ਤੇ ਸਾਰਾ ਧੀਮਾਨ ਪਰਿਵਾਰ, ਬਹੁਤ ਬਹੁਤ ਸ਼ੁਕਰੀਆ, ਤੁਹਾਨੂੰ ਇਹ ਪ੍ਰੋਗਰਾਮ ਪਸੰਦ ਆਉਂਦੇ ਨੇ। ਇਹ ਅਗਲਾ ਜਿਹੜਾ ਖਤ ਹੈ ਕਿਹਨਾਂ ਨੇ ਭੇਜਿਆ ਹੈ, ਪਰਮਜੀਤ ਕੌਰ ਬਠਿੰਡਾ ਤੋਂ, ਕਹਿੰਦੇ ਜੀ ਸਾਰੇ ਪ੍ਰੋਗਰਾਮ ਵਧੀਆ ਚੱਲ ਰਹੇ ਨੇ, ਸਾਰੇ ਅਨਾਊਂਸਰ ਵਧੀਆ ਨੇ, ਅੰਮ੍ਰਿਤ ਵੇਲਾ ਗੀਤ ਪਿਟਾਰਾ ਸੁਰਲੀਆਂ, ਸੁਰੀਲੀ ਦੁਪਹਿਰ ਸੱਜਰੀ ਸਵੇਰ ਸ਼ਾਮ ਸੁਹਾਨੀ ਪੰਜਾਬੀ ਵਿਰਸੇ ਵਾਲੇ ਪ੍ਰੋਗਰਾਮ ਸਾਨੂੰ ਵਧੀਆ ਲੱਗਦੇ ਨੇ। ਹੈਲੋ ਡਾਕਟਰ ਜਿਹੜਾ ਇਹ ਵੀ ਸਾਨੂੰ ਬੇਹੱਦ ਪਸੰਦ ਹੈ। ਤੇ ਤਾਜ ਮੁਹੰਮਦ ਅਨਸਾਰੀ, ਗੁਲਾਮ ਸਾਬੇ ਰਾਹੀ, ਮਹਿਰਾਜ ਜਹਾਂ ਆਜ਼ਾਦ ਨਗਰ ਲਕਸਰ ਹਰਿਦੁਆਰ ਤੋਂ, ਇਹ ਵੀ ਕਹਿ ਰਹੇ ਨੇ ਜੀ ਤੁਹਾਡੇ ਸਾਰੇ ਹੀ ਪ੍ਰੋਗਰਾਮ ਪਸੰਦ ਆਉਂਦੇ ਨੇ, ਜਿਸ ਦੇ ਲਈ ਬਹੁਤ ਬਹੁਤ ਸ਼ੁਕਰੀਆ। ਸਮਾਂ 1:04 ਤੇ 24 ਸਕਿੰਟ ਦਾ। ਸਰੋਤਿਓ, ਆਉਣ ਵਾਲੇ ਪ੍ਰੋਗਰਾਮਾਂ ਦੀ ਜਾਣਕਾਰੀ ਦੇ ਦਈਏ ਤੁਹਾਨੂੰ ਕਿ ਜਿਸ ਤਰ੍ਹਾਂ ਕਿ ਪਿੰਡਾਂ ਵਾਲੇ ਦੇ ਤਹਿਤ ਤੁਸੀਂ ਅੱਜ ਬਿੰਦ ਰੱਖੀਆ ਜੀ ਤੇ ਪ੍ਰੋਗਰਾਮ ਸੁਣੋਗੇ, ਤੇ ਨਾਲ ਹੀ ਸ਼ਨੀਵਾਰ ਯਾਨੀ ਕਿ ਕੱਲ ਪ੍ਰੋਗਰਾਮ ਹਰ ਅਕਾਲ ਉਸਤਤ ਤੁਹਾਨੂੰ ਜਿਹੜਾ ਤੁਸੀਂ ਸੁਣੋਗੇ ਸ਼੍ਰੀਮਦ ਭਗਵਤ ਗੀਤਾ ਦੇ ਆਧਾਰਿਤ। ਐਤਵਾਰ ਨੂੰ ਤੁਸੀਂ ਹਰਜੀਤ ਜੀ ਪ੍ਰੋਗਰਾਮ ਲੈ ਕੇ ਆ ਰਹੇ ਨੇ ਮੇਰਾ ਪਿੰਡ, ਜਿਹੜਾ ਕਿ ਸੁਰੀਲੀ ਦੁਪਹਿਰ ਦੇ ਤਹਿਤ, ਤੇ ਉਹਨਾਂ ਦਾ ਪਿੰਡ ਲੈ ਕੇ ਆ ਰਹੇ ਨੇ ਸ਼ੇਰਗੜ੍ਹ। ਤੇ ਨਾਲ ਹੀ ਬਾਤਾਂ ਪੁਰਾਣੇ ਪੰਜਾਬ ਦੀਆਂ ਦੇ ਤਹਿਤ ਤੁਸੀਂ ਸੁਣੋਗੇ ਸ਼ਿਵ ਕੁਮਾਰ ਬਟਾਲਵੀ ਦਾ ਭਾਗ ਤੀਜਾ। 0164-242-3031 ਹੋਇਆ ਜੀ ਡਾਇਲ। ਹੈਲੋ, ਸਤਿ ਸ਼੍ਰੀ ਅਕਾਲ ਜੀ, ਨਾਮ ਤੇ ਪਤਾ ਦੱਸ ਦਿਓ।
4: ਦਰਸ਼ਨ ਸਿੰਘ ਖਾਲਸਾ ਜੀ।
1: ਦਰਸ਼ਨ ਸਿੰਘ ਜੀ ਸਵਾਗਤ ਹੈ,
4: ਧੰਨਵਾਦ ਜੀ।
1: ਤੇ ਕੀ ਕਹਿਣਾ ਚਾਹੋਗੇ ਪ੍ਰੋਗਰਾਮਾਂ ਬਾਰੇ?
4: ਪ੍ਰੋਗਰਾਮ ਜੀ ਬਹੁਤ ਵਧੀਆ ਚੱਲਦੇ ਆ ਜੀ।
1: ਸ਼ੁਕਰੀਆ ਜਨਾਬ,
4: ਫੁੱਲੋ ਮਿੱਠੀ ਤੋਂ ਜੀ।
1: ਜੀ ਸ਼ੁਕਰੀਆ, ਮੈਨੂੰ ਲੱਗਦਾ ਤੁਸੀਂ ਭੱਜ ਕੇ ਆਏ ਹੋ ਪ੍ਰੋਗਰਾਮ ਫੋਨ ਕਰਾਂ।
4: ਹਾਂਜੀ, ਝੋਨਾ ਲਾਈ ਜਾਂਦੇ ਸੀਗੇ।
1: ਹਾਂ, ਐ ਲੱਗਦਾ ਸਾਹ ਚੜਿਆ ਪਿਆ ਜੀ।
4: ਹਾਂਜੀ,
1: ਸਾਹ ਚੜੇ
4: ਜੀ। ਡਾਕਟਰ ਦਾ ਪ੍ਰੋਗਰਾਮ ਬਹੁਤ ਵਧੀਆ ਸੀਗਾ ਜੀ।
1: ਹੈਲੋ ਡਾਕਟਰ, ਜਿਹੜਾ ਤੁਸੀਂ ਸੁਣਿਆ
4: ਜੀ, ਤੇ ਅੱਗ ਦੀ ਵਾਪਾ ਬਹੁਤ ਵਧੀਆ ਸੀਗੀ ਜੀ।
1: ਜੀ ਚਲੋ ਜੀ, ਵੈਸੇ ਸਾਡਾ ਕੋਈ ਅਜਿਹਾ ਪ੍ਰੋਗਰਾਮ ਨੀ ਜਿਸ ਦੇ ਵਿਚ ਮਾਨਕ ਸਾਹਿਬ ਆਪਣੀ ਹਾਜ਼ਰੀ ਨਾ ਲਗਵਾਉਣ, ਉਹਨਾਂ ਦੀ ਆਵਾਜ਼ ਆਪਾਂ ਕਿਸੇ ਨਾ ਕਿਸੇ ਗਾਣੇ

0: ਵਿੱਚ ਜ਼ਰੂਰ ਸੁਣਦੇ ਹਾਂ। ਬਾਕੀ ਪ੍ਰੋਗਰਾਮ ਤੁਸੀਂ ਪਸੰਦ ਕੀਤੇ ਉਸਦਾ ਬਹੁਤ ਬਹੁਤ ਸ਼ੁਕਰੀਆ, ਤੇ ਸੋਮਵਾਰ ਨੂੰ ਸਰੋਤਿਓ ਆਪਣਾ ਵਿਰਸਾ ਆਪਣਾ ਸੱਭਿਆਚਾਰ ਦੇ ਤਹਿਤ ਤੁਸੀਂ ਦੇਵੀ ਮਖਸੂਸਪੁਰੀ ਦਾ ਭਾਗ ਦੂਜਾ ਵੀ ਸੁਣੋਗੇ, ਤੇ ਇਸ ਦੇ ਨਾਲ ਪ੍ਰੋਗਰਾਮ ਤੁਸੀਂ ਸੁਣਦੇ ਰਹੋ, ਸਾਨੂੰ ਆਪਣੇ ਪ੍ਰੋਗਰਾਮਾਂ ਬਾਰੇ ਜਾਣਕਾਰੀ ਦਿੰਦੇ ਰਹੋ, ਤੇ ਪ੍ਰੋਮੋ ਜਿਹੜੇ ਜੀ ਆ ਕੁਝ ਸੁਣਦੇ ਆ। ਜੀ ਤੇ ਸਮਾਂ ਜਿਹੜਾ 1:06 ਤੇ 20 ਸਕਿੰਟ ਦਾ, ਤੇ ਸਰੋਤਿਓ ਸਾਰੇ ਹੀ ਖਤ ਹੁਣ ਜਿਹੜੇ ਆ ਸ਼ਾਮਿਲ ਕੀਤੇ ਗਏ ਨੇ। ਹੁਣ ਇਹ ਨਾ ਕਹਿਣਾ ਕਿ ਮੇਰਾ ਪ੍ਰੋਗਰਾਮ ਦੇ ਵਿੱਚ ਖਤ ਜਿਹੜਾ ਸ਼ਾਮਿਲ ਨਹੀਂ ਹੋਇਆ। ਜੇ ਅਜੇ ਵੀ ਤੁਹਾਡੇ ਦਿਲ ਦੇ ਵਲਵਲੇ ਕੁਝ ਰਹਿ ਗਏ ਹੁਣ 70173 1:46 ਤੇ ਤੁਸੀਂ ਲਿਖ ਕੇ ਭੇਜ ਸਕਦੇ ਹੋ ਕਿ ਆ ਜੀ ਸਾਡਾ ਖਤ ਸ਼ਾਮਿਲ ਨਹੀਂ ਹੋਇਆ, ਅਸੀਂ ਦੁਬਾਰਾ ਤੋਂ ਸ਼ਾਮਿਲ ਕਰਦੇ ਹਾਂ। ਸਮਾਂ ਅਜੇ ਪਿਆ 2 ਮਿੰਟ, ਇੱਕ ਜਿਹੜਾ ਸੰਦੇਸ਼ ਹੈ ਉਸ ਤੋਂ ਬਾਅਦ ਵਾਪਿਸ ਆਉਂਦੇ ਹਾਂ।
1: ਜੀ ਜੂਨ ਦਿਨ ਸ਼ੁੱਕਰਵਾਰ ਸ਼ਾਮ 5 ਵਜੇ ਤੁਸੀਂ ਸੁਣੋਗੇ ਸਿਲਸਿਲਾ ਪਿੰਡਾਂ ਵਾਲੇ ਤੇ ਵਿਸ਼ਾ ਹੋਵੇਗਾ ਲੰਬੀ ਤੇ ਉੱਚੀ ਹੇਕ ਦਾ ਲੋਕ ਗਾਇਕ ਸੁਰਜੀਤ ਬਿੰਦ ਰੱਖੀਆ।

0: ਜੀ ਪ੍ਰੋਗਰਾਮ ਸਰੋਤਾ ਮੰਚ ਤੇ ਇੱਕ ਆਖਰੀ ਖਤ ਹੈ ਜੀ ਪਿੰਡ ਲਾਲਵਾਈ ਤੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਤੋਂ ਨਛੱਤਰ ਸਿੰਘ ਢਿੱਲੋਂ ਜਿਹੜੇ ਲਿਖ ਰਹੇ ਨੇ ਉਹਨਾਂ ਨੇ ਇੱਕ ਕਵਿਤਾ ਜੀ ਲਿਖ ਕੇ ਭੇਜੀ ਹੈ ਜੀ ਕਵਿਤਾ ਪੈਗਾਮ ਦੇ ਵਿੱਚ ਸ਼ਾਮਿਲ ਕੀਤੀ ਜਾਏਗੀ ਤੇ ਉਹਨਾਂ ਦੀ ਕਵਿਤਾ ਦਾ ਜਿਹੜਾ ਇੱਕ ਮਕਸਦ ਹੈ ਉਹ ਲਿਖਣਾ ਚਾਹੁੰਦੇ ਪ੍ਰੋਗਰਾਮਾਂ ਬਾਰੇ ਪ੍ਰੋਗਰਾਮ ਉਹਨਾਂ ਨੂੰ ਪਸੰਦ ਆਉਂਦੇ ਨੇ ਕਵਿਤਾ ਜਿਹੜੀ ਹੈ ਮੈਂ ਭੇਜ ਰਹੀ ਹਾਂ ਜੀ ਪੈਗਾਮ ਦੀ ਟੀਮ ਨੂੰ ਕੋਸ਼ਿਸ਼ ਕਰਨਗੇ ਜੇ ਉਹ ਸ਼ਾਮਿਲ ਕਰ ਲੈਣ ਸਮਾਂ 1:42 ਦਾ ਸਰੋਤਿਓ 0164-2240-331 ਡਾਇਲ ਕਰਕੇ ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਸਕਦੇ ਹੋ ਤੇ ਨਾਲ ਹੀ 77-173-73-146 ਤੇ ਵਟਸਐਪ ਰਾਹੀਂ ਸ਼ਾਮਿਲ ਹੋ ਸਕਦੇ ਹੋ ਪਰ ਹੁਣ ਨਹੀਂ ਅੱਜ ਨਹੀਂ ਇਹ ਤੁਸੀਂ ਅੱਗੇ ਤੋਂ ਇਹ ਨੰਬਰ ਦੱਸ ਰਹੀ ਹੈ ਤੇ ਨਾਲ ਹੀ ਈਮੇਲ ਦਾ ਐਡਰੈਸ ਹੈ ਜੀ AIRFM.BTI@gmail.com ਤੇ ਹੁਣ ਸਮਾਂ ਜਿਹੜਾ ਇਜਾਜ਼ਤ ਨਹੀਂ ਦੇ ਰਿਹਾ ਕਿਰਨ ਮੈਮ ਇਸ਼ਾਰਾ ਕਰ ਰਹੇ ਨੇ ਕਿ ਹੁਣ ਆਪਾਂ ਇਹ ਪ੍ਰੋਗਰਾਮ ਨੂੰ ਸਮਾਪਤੀ ਦੀ ਔਰ ਲੈ ਕੇ ਚੱਲੀਏ ਮੈਨੂੰ ਮਮਤਾ ਅਰੋੜਾ ਨੂੰ
1: ਮੈਨੂੰ ਜਸਵਿੰਦਰ ਕੌਰ ਨੂੰ
2: ਤੇ ਮੈਨੂੰ ਮਨਪ੍ਰੀਤ ਨੂੰ
0: ਤੇ ਨਾਲ ਹੀ ਕਿਰਨਪਾਲ ਮੈਮ ਤੇ ਨਾਲ ਹੀ ਮਨਦੀਪ ਕੋਟਲੀ ਜੀ ਤੇ ਨਾਲ ਹੀ ਵੀਰਪਾਲ ਕੌਰ ਵੱਲੋਂ ਵੀ ਇਸ ਪ੍ਰੋਗਰਾਮ ਨੂੰ ਇੱਥੇ ਹੀ ਸਮਾਪਤ ਕਰਨ ਦੀ ਦਿਓ ਇਜਾਜ਼ਤ
2: ਨਮਸਕਾਰ
3: ਪ੍ਰੋਗਰਾਮ ਸਰੋਤਾ ਮੰਚ
4: ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸਰੋਤਾ ਮੰਚ FM ਬੈਂਡ 101.1 ਮੈਗਾਹਰਟਜ਼ ਤੇ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ ਬਠਿੰਡਾ ਇਸ ਵੇਲੇ ਸਟੂਡੀਓ ਦੀ ਘੜੀ ਦੇ ਮੁਤਾਬਕ 1:09 ਅਤੇ 51 ਸਕਿੰਟ ਹੋ ਚੁੱਕੇ ਨੇ ਹੁਣ ਸੁਣਦੇ ਹਾਂ ਪ੍ਰਦੇਸ਼ਕ ਖਬਰਾਂ ਆਕਾਸ਼ਵਾਣੀ ਜਲੰਧਰ ਖਬਰਾਂ ਲਈ ਕੁਝ ਪਲ ਕਰੋ ਇੰਤਜ਼ਾਰ

ਸਿਹਤ ਦੇ ਉਦੇਸ਼ ਚੁਣਨ ਲਈ ਪ੍ਰੇਰਿਤ ਕਰਨ ਵਾਸਤੇ ਇਕਜੁੱਟ ਹੋਣ ਦੀ ਅਪੀਲ ਕੀਤੀ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਨਸ਼ਿਆਂ ਦੀ ਦੁਰਵਰਤੋਂ ਖਿਲਾਫ਼ ਲੜਾਈ ਚ ਲੱਗੇ ਲੋਕਾਂ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ ਏ। ਅੰਤਰਰਾਸ਼ਟਰੀ ਨਸ਼ਾ ਮੁਕਤੀ ਦਿਵਸ ਦੇ ਮੌਕੇ ਤੇ ਅਮਿਤ ਸ਼ਾਹ ਨੇ ਕਿਹਾ ਕਿ ਭਾਰਤ ਨੇ ਨਸ਼ਿਆਂ ਦੀ ਦੁਰਵਰਤੋਂ ਦੀ ਆਲਮੀ ਚੁਣੌਤੀ ਖਿਲਾਫ਼ ਸਭ ਤੋਂ ਮਜ਼ਬੂਤ ਲੜਾਈ ਲੜੀ ਏ। ਪੰਜਾਬ ਦੇ ਜਲ ਸਰੋਤ ਮੰਤਰੀ ਵਰਿੰਦਰ ਕੁਮਾਰ ਗੋਇਲ ਨੇ ਸੂਬੇ ਨੂੰ ਨਸ਼ਾ ਮੁਕਤ ਬਣਾਉਣ ਲਈ ਚਲਾਈ ਜਾ ਰਹੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਕੱਲ੍ਹ ਮਲੇਰਕੋਟਲਾ ਵਿਖੇ ਪੰਜਾਬ ਉਰਦੂ ਅਕਾਦਮੀ ਵਿਖੇ ਪੇਂਡੂ ਸੁਰੱਖਿਆ ਕਮੇਟੀਆਂ, ਬਲਾਕ ਕੋਆਰਡੀਨੇਟਰਾਂ, ਸਿਵਲ ਤੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਜ਼ਿਲ੍ਹਾ ਪੱਧਰੀ ਸਮੀਖਿਆ ਬੈਠਕ ਕੀਤੀ। ਮੰਤਰੀ ਨੇ ਕਿਹਾ ਕਿ ਨਸ਼ਿਆਂ ਖਿਲਾਫ਼ ਜੰਗ ਸਿਰਫ਼ ਸਰਕਾਰ ਜਾਂ ਪੁਲਿਸ ਦੀ ਨਹੀਂ ਸਗੋਂ ਸਮਾਜ ਦੇ ਹਰ ਵਰਗ ਦੀ ਸਾਂਝੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਪੇਂਡੂ ਸੁਰੱਖਿਆ ਕਮੇਟੀਆਂ, ਪੰਚਾਇਤਾਂ, ਨੌਜਵਾਨਾਂ, ਮਾਪਿਆਂ ਅਤੇ ਸਮਾਜਿਕ ਸੰਸਥਾਵਾਂ ਨੂੰ ਇਸ ਮੁਹਿੰਮ ਵਿਚ ਸਰਗਰਮ ਭੂਮਿਕਾ ਨਿਭਾਉਣੀ ਹੋਵੇਗੀ। ਸ੍ਰੀ ਗੋਇਲ ਨੇ ਕਿਹਾ ਕਿ ਸਰਕਾਰ ਵੱਲੋਂ ਪੇਂਡੂ ਸੁਰੱਖਿਆ ਕਮੇਟੀਆਂ ਦਾ ਗਠਨ, ਨਸ਼ਾ ਛੁਡਾਓ ਕੇਂਦਰਾਂ ਦੀ ਸਥਾਪਨਾ ਤੇ ਨਸ਼ਾ ਮੁਕਤੀ ਟੀਮਾਂ ਦੀ ਤੈਨਾਤੀ ਕਰਕੇ ਨਸ਼ਿਆਂ ਦੇ ਖਿਲਾਫ਼ ਬਹੁ ਪੱਖੀ ਪੱਧਰ ਤੇ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਦਸਿਆ ਕਿ ਨੌਜਵਾਨਾਂ ਦੀ ਊਰਜਾ ਨੂੰ ਸਹੀ ਦਿਸ਼ਾ ਦੇਣ ਲਈ ਪਿੰਡਾਂ ਚ ਖੇਡ ਸਹੂਲਤਾਂ, ਖੇਡ ਸਟੇਡੀਅਮ ਤੇ ਲਾਇਬ੍ਰੇਰੀਆਂ ਦੇ ਵਿਕਾਸ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ। ਉਨ੍ਹਾਂ ਸਪਸ਼ਟ ਕੀਤਾ ਕਿ ਨਸ਼ਾ ਤਸਕਰੀ ਤੇ ਨਸ਼ਿਆਂ ਦੇ ਕਾਰੋਬਾਰ ਨਾਲ ਜੁੜੇ ਸਮਾਜ ਵਿਰੋਧੀ ਅਨਸਰਾਂ ਲਈ ਪੰਜਾਬ ਚ ਕੋਈ ਥਾਂ ਨਹੀਂ ਹੈ। ਅਜੇ ਲੋਕਾਂ ਖਿਲਾਫ਼ ਕਾਨੂੰਨ ਮੁਤਾਬਕ ਸਖ਼ਤ ਕਾਰਵਾਈ ਕੀਤੀ ਜਾਵੇਗੀ। ਮੰਤਰੀ ਨੇ ਪੁਲਿਸ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਪੇਂਡੂ ਸੁਰੱਖਿਆ ਕਮੇਟੀਆਂ ਨਾਲ ਨਿਰੰਤਰ ਤਾਲਮੇਲ ਬਣਾਇਆ ਰੱਖਿਆ ਜਾਵੇ ਅਤੇ ਨਸ਼ਿਆਂ ਸਬੰਧੀ ਕੋਈ ਵੀ ਸੂਚਨਾ ਮਿਲਣ ਤੇ ਤੁਰੰਤ ਪ੍ਰਭਾਵਸ਼ਾਲੀ ਕਾਰਵਾਈ ਅਮਲ ਚ ਲਿਆਂਦੀ ਜਾਵੇ। ਉਧਰ ਪਠਾਨਕੋਟ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਜ਼ਿਲ੍ਹਾ ਤੇ ਸੈਸ਼ਨ ਜੱਜ ਰਜਨੀਸ਼ ਗਰਗ ਦੇ ਨਿਰਦੇਸ਼ਾਂ ਤੇ ਨਸ਼ਾ ਛੁਡਾਓ ਕੇਂਦਰ ਵਿਖੇ ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਹਾੜਾ ਮਨਾਇਆ ਗਿਆ। ਇਸ ਮੌਕੇ ਬੁਲਾਰਿਆਂ ਨੇ ਮਰੀਜ਼ਾਂ ਨੂੰ ਨਸ਼ਾ ਛੱਡਣ ਲਈ ਪ੍ਰੇਰਿਤ ਕੀਤਾ ਤੇ ਨਸ਼ਿਆਂ ਦੇ ਮਾੜੇ ਅਸਰ ਬਾਰੇ ਵੀ ਜਾਗਰੂਕ ਕੀਤਾ। ਪੰਜਾਬ ਸਰਕਾਰ ਨੇ ਆਪਣੇ ਸਮੂਹ ਸਰਕਾਰੀ ਦਫ਼ਤਰਾਂ ਦਾ ਸਮਾਂ ਪਹਿਲਾਂ ਦੀ ਤਰ੍ਹਾਂ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਨੇ। ਪੰਜਾਬ ਸਰਕਾਰ ਦੇ ਅਮਲਾ ਵਿਭਾਗ ਵੱਲੋਂ ਅੱਜ ਜਾਰੀ ਕੀਤੇ ਗਏ ਇੱਕ ਪੱਤਰ ਮੁਤਾਬਕ ਇਹ ਹੁਕਮ 1 ਜੁਲਾਈ ਦਿਨ ਬੁੱਧਵਾਰ ਤੋਂ ਲਾਗੂ ਹੋਣਗੇ। ਬੀਤੇ ਮਹੀਨੇ ਗਰਮੀ ਨੂੰ ਧਿਆਨ ਚ ਰੱਖਦਿਆਂ ਸਰਕਾਰ ਵੱਲੋਂ 25 ਮਈ ਤੋਂ ਅਗਲੇ ਹੁਕਮਾਂ ਤੱਕ ਸਰਕਾਰੀ ਦਫ਼ਤਰਾਂ ਦਾ ਸਮਾਂ ਸਵੇਰੇ 7:30 ਵਜੇ ਤੋਂ ਦੁਪਹਿਰ 1:30 ਵਜੇ ਕਰ ਦਿੱਤਾ ਗਿਆ ਸੀ, ਜਿਸ ਨੂੰ ਹੁਣ ਮੁੜ ਆਮ ਦਫ਼ਤਰੀ ਸਮੇਂ ਮੁਤਾਬਕ ਕਰ ਦਿੱਤਾ ਜਾਵੇਗਾ। ਅੱਜ ਦੇਸ਼ ਦੇ ਵੱਖ ਵੱਖ ਹਿੱਸਿਆਂ ਚ ਅਸ਼ੂਰਾ ਏ ਮੁਹੱਰਮ ਬਹੁਤ ਸ਼ਰਧਾ ਨਾਲ ਮਨਾਇਆ ਜਾ ਰਿਹਾ। ਇਹ ਦਿਨ ਪੈਗੰਬਰ ਮੁਹੰਮਦ ਦੇ ਪੋਤੇ ਹਜ਼ਰਤ ਇਮਾਮ ਹੁਸੈਨ ਤੇ ਉਨ੍ਹਾਂ ਦੇ ਸਾਥੀਆਂ ਦੀ ਸ਼ਹਾਦਤ ਦੀ ਯਾਦ ਦਵਾਉਂਦਾ, ਜਿਨ੍ਹਾਂ ਨੇ ਕਰਬਲਾ ਚ ਸੱਚ, ਨਿਆਂ ਤੇ ਨੇਕੀ ਦੀ ਰੱਖਿਆ ਲਈ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ ਸਨ। ਉਪ ਰਾਸ਼ਟਰਪਤੀ ਸੀ ਪੀ ਰਾਧਾ ਕ੍ਰਿਸ਼ਨਨ ਨੇ ਕਿਹਾ ਕਿ ਮੁਹੱਰਮ ਹਜ਼ਰਤ ਇਮਾਮ ਹੁਸੈਨ ਦੀ ਸ਼ਹਾਦਤ, ਹਿੰਮਤ, ਹਮਦਰਦੀ ਤੇ ਸੱਚ ਤੇ ਨਿਆਂ ਪ੍ਰਤੀ ਅਟੁੱਟ ਵਚਨਬੱਧਤਾ ਦੀਆਂ ਸਦੀਵੀ ਕਦਰਾਂ ਕੀਮਤਾਂ ਦੀ ਯਾਦ ਦਵਾਉਂਦਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਜ਼ਰਤ ਇਮਾਮ ਹੁਸੈਨ ਦੀ ਕੁਰਬਾਨੀ ਸਾਨੂੰ ਸੱਚਾਈ ਤੇ ਨਿਆਂ ਦੇ ਮਾਰਗ ਤੇ ਦ੍ਰਿੜ ਰਹਿਣ ਲਈ ਪ੍ਰੇਰਿਤ ਕਰਦੀ ਹੈ। ਸਰਕਾਰ ਨੇ ਉਦਯੋਗਿਕ ਅਤੇ ਵਪਾਰਕ LPG ਖਪਤਕਾਰਾਂ ਨੂੰ ਗੈਰ ਘਰੇਲੂ ਪੈਕ ਕੀਤੇ LPG ਸਪਲਾਈ ਤੇ ਸਾਰੀਆਂ ਖੇਤਰੀ ਪਾਬੰਦੀਆਂ ਹਟਾ ਦਿੱਤੀਆਂ ਨੇ। ਸਪਲਾਈ ਪੱਛਮੀ ਏਸ਼ੀਆ ਸੰਕਟ ਤੋਂ ਪਹਿਲਾਂ ਦੇ ਪੱਧਰ ਤੇ ਬਹਾਲ ਕਰ ਦਿੱਤੀ ਗਈ ਹੈ। ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰਾਲੇ ਨੇ ਕਿਹਾ ਕਿ ਸੰਕਟ ਦੌਰਾਨ ਮੁਅੱਤਲ ਕੀਤੀ ਥੋਕ LPG ਸਪਲਾਈ ਨੂੰ ਉਨ੍ਹਾਂ ਦੇ ਪਿਛਲੇ ਪੱਧਰਾਂ ਨਾਲੋਂ 50% ਵਧਾਇਆ ਗਿਆ। ਇਸ ਨਾਲ ਵਪਾਰਕ ਤੇ ਉਦਯੋਗਿਕ ਖਪਤਕਾਰਾਂ ਨੂੰ ਮਹੱਤਵਪੂਰਨ ਰਾਹਤ ਮਿਲੇਗੀ। ਇਹ ਬਹਾਲੀ LPG ਸਪਲਾਈ ਸਥਿਤੀ ਵਿਚ ਹਾਲ ਹੀ ਚ ਹੋਏ ਸੁਧਾਰ ਤੋਂ ਬਾਅਦ ਹੈ। ਇੰਡੀਅਨ ਆਇਲ ਦੇ ਸੂਤਰਾਂ ਮੁਤਾਬਕ ਪੰਜਾਬ ਵਿਚ ਗੈਰ ਘਰੇਲੂ LPG ਦੇ 19 ਕਿਲੋਗ੍ਰਾਮ ਤੇ ਵੱਡੇ ਹੋਟਲਾਂ ਤੇ ਸਨਅਤੀ ਅਦਾਰਿਆਂ ਚ ਇਸਤੇਮਾਲ ਹੋਣ ਵਾਲੇ 47.5 ਕਿਲੋਗ੍ਰਾਮ ਤੇ 425 ਕਿਲੋਗ੍ਰਾਮ ਦੇ ਸਿਲੰਡਰ ਹੁਣ ਪਹਿਲਾਂ ਵਾਂਗ ਉਪਲਬਧ ਹੋਣਗੇ। ਸਰਕਾਰ ਨੇ ਪਾਸਪੋਰਟ ਅਰਜ਼ੀ ਫੀਸ ਵਿਚ ਵਾਧਾ ਕਰ ਦਿੱਤਾ ਹੈ। ਨਵੇਂ ਜਾਂ ਦੁਬਾਰਾ ਜਾਰੀ ਕੀਤੇ 36 ਪੰਨਿਆਂ ਦੇ ਪਾਸਪੋਰਟ ਲਈ ਹੁਣ 2500 ਰੁਪਏ ਦੀ ਫੀਸ ਲੱਗੇਗੀ। ਵਿਦੇਸ਼ ਮੰਤਰਾਲੇ ਦੇ ਇੱਕ ਨੋਟੀਫਿਕੇਸ਼ਨ ਮੁਤਾਬਕ ਪਾਸਪੋਰਟ ਸੋਧ ਨਿਯਮ 2026 1 ਜੁਲਾਈ ਤੋਂ ਲਾਗੂ ਹੋਣਗੇ। ਭਾਰਤ ਅੱਜ ਆਇਰਲੈਂਡ ਖਿਲਾਫ਼ 2 ਮੈਚਾਂ ਦੀ 2020 ਅੰਤਰਰਾਸ਼ਟਰੀ ਕ੍ਰਿਕਟ ਲੜੀ ਦਾ ਪਹਿਲਾ ਮੈਚ ਸ਼ਾਮ 6 ਵਜੇ ਬੇਲਫਾਸਟ ਚ ਖੇਡੇਗਾ। ਭਾਰਤੀ ਟੀਮ ਦੀ ਕਪਤਾਨੀ ਸ਼੍ਰੇਯਸ ਅਯਰ ਕਰਨਗੇ। ਟੀਮ ਚ 15 ਸਾਲਾ ਬੱਲੇਬਾਜ਼ ਵੈਭਵ ਸੂਰਿਆਵੰਸ਼ੀ ਵੀ ਸ਼ਾਮਲ ਨੇ। ਤੇ ਇਸ ਦੇ ਨਾਲ ਹੀ ਪ੍ਰਦੇਸ਼ਕ ਖ਼ਬਰਾਂ ਖਤਮ ਹੋਈਆਂ। ਸਾਡਾ ਐਕਸ ਹੈਂਡਲ ਹੈ @AIRRNE ਜਲੰਧਰ। ਰਾਸ਼ਟਰੀ ਖ਼ਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਦੁਪਹਿਰ 1:40 ਤੇ। ਨਮਸਕਾਰ।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰਦੇਸ਼ਕ ਖਬਰਾਂ ਆਕਾਸ਼ਵਾਣੀ ਜਲੰਧਰ ਤੋਂ FM ਬੈਂਡ 101.1 ਮੈਗਾਹਰਟਸ ਤੇ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ ਸਮਾਂ ਇਸ ਵੇਲੇ ਸਟੂਡੀਓ ਦੀ ਘੜੀ ਤੇ 1:15 ਤੇ 23 ਸੈਕਿੰਡ ਆਓ ਹੁਣ ਸੁਣਦੇ ਹਾਂ ਫਰਮਾਇਸ਼ੀ ਗੀਤਾਂ ਤੇ ਆਧਾਰਿਤ ਪ੍ਰੋਗਰਾਮ ਹੈਲੋ ਫਰਮਾਇਸ਼ ਅੱਜ ਦਾ ਪ੍ਰੋਗਰਾਮ ਲੈ ਕੇ ਹਾਜ਼ਰ ਨੇ ਕਿਰਨ ਪਾਲ ਕੌਰ ਆਓ ਜੀ

ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪਿਆਰੇ ਸਰੋਤਿਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 27 ਜੂਨ ਦਿਨ ਸ਼ਨੀਵਾਰ ਸ਼ਾਮ 5:30 ਵਜੇ ਹਫਤਾਵਾਰੀ ਸਿਲਸਿਲਾ ਪ੍ਰੋਗਰਾਮ ਹਰ ਅਕਾਲ ਉਸਤਤ ਦੇ ਅੰਤਰਗਤ ਸਾਡਾ ਵਿਸ਼ਾ ਹੋਵੇਗਾ ਅਰਦਾਸ ਦਰਸ਼ਨ ਰੂਪ।

ਪ੍ਰੋਗਰਾਮ ਦੇ ਵਾਚਕ ਤੇ ਨਿਰਮਾਤਾ ਨਿਰਦੇਸ਼ਕ ਹੋਣਗੇ ਸ਼੍ਰੀ ਬਲਜੀਤ ਸ਼ਰਮਾ। ਸਰਵਣ ਕਰਨਾ ਨਾ ਭੁੱਲਿਓ, 27 ਜੂਨ ਦਿਨ ਸ਼ਨੀਵਾਰ ਸ਼ਾਮ 5:30 ਵਜੇ ਪ੍ਰੋਗਰਾਮ ਹਰ ਅਕਾਲ ਉਸ

0: ਬਾਹਰ ਹੀ ਵਧਾਈਆਂ, ਕੁੜੇ ਕਾਰੋਬਾਰ ਕੀ ਹੈ?
1: ਮੈਂ ਘਰੇਲੂ ਸਬਜ਼ੀਆਂ ਦਾ ਅਚਾਰ ਬਣਾਉਂਦੀ ਹਾਂ।
0: ਨਹੀਂ ਇਹ ਤਾਂ ਭਾਈ ਬਾਹਲਾ ਹੀ ਵਧੀਆ ਹੋ ਗਿਆ, ਨਹੀਂ ਪਰ ਲੋਕਾਂ ਤੱਕ ਆਪਣੀ ਗੱਲ ਪਹੁੰਚਾਏਗੀ ਕਿਵੇਂ?
2: ਉਹ ਭਾਈ ਇਹਦੇ ਚ ਪਰੇਸ਼ਾਨੀ ਦੀ ਕੋਈ ਗੱਲ ਨਹੀਂ, ਆਕਾਸ਼ਵਾਣੀ FM ਬਠਿੰਡਾ ਹੈਗਾ ਆਪਣੀ ਸਾਰਿਆਂ ਦੀ ਮਦਦ ਵਾਸਤੇ।
1: ਆਕਾਸ਼ਵਾਣੀ FM ਬਠਿੰਡਾ?
2: ਉਹ ਭਾਈ ਰੇਡੀਓ ਦੇ ਜ਼ਰੀਏ ਤੁਸੀਂ ਆਪਣੇ ਵਿਗਿਆਪਨ ਦੇ ਕੇ ਬਹੁਤ ਸਾਰੇ ਲੋਕਾਂ ਤੱਕ ਆਪਣੀ ਗੱਲ ਪਹੁੰਚਾ ਸਕਦੇ ਹੋ।
1: ਪਰ ਰੇਡੀਓ ਤੇ ਵਿਗਿਆਪਨ ਦੇਣਾ ਮਹਿੰਗਾ ਤਾਂ ਹੋਵੇਗਾ?
2: ਇਹ ਤਾਂ ਭਾਈ ਦੂਜੇ ਹੋਰ ਸਾਧਨਾਂ ਤੋਂ ਬਹੁਤ ਹੀ ਕਿਫਾਇਤੀ ਤੇ ਘੱਟ ਰੇਟ ਦੇ ਹੈ।
1: ਅੱਛਾ, ਤੇ ਕਰਨਾ ਕੀ ਪਏਗਾ?
2: ਇਹ ਤਾਂ ਭਾਈ ਬਹੁਤ ਸੌਖਾ ਹੈ, 7839-63306 ਨੰਬਰ ਡਾਇਲ ਕਰੋ, ਉੱਥੋਂ ਆਕਾਸ਼ਵਾਣੀ FM ਬਠਿੰਡਾ ਦੀ ਕਮਰਸ਼ੀਅਲ ਟੀਮ ਤੁਹਾਨੂੰ ਦਿਖਾਏਗੀ ਸਹੀ ਰਸਤਾ। ਵਧੇਰੇ ਜਾਣਕਾਰੀ ਲਈ ਈਮੇਲ ਕਰੋ AIRFM.BTI@gmail.com।
3: ਜੀ ਸਰੋਤੇ, ਤੁਸੀਂ ਆਨੰਦ ਮਾਣਿਓ ਜੀ, ਕਿਰਨ ਪਾਲ ਦੇ ਨਾਲ ਪ੍ਰੋਗਰਾਮ ਚੱਲ ਰਿਹਾ ਹੈਲੋ ਫਰਮਾਇਸ਼। ਸਟੂਡੀਓ ਦੀ ਕੜੀ ਵਕਤ ਦੱਸ ਰਹੀ ਹੈ ਜੀ 1:31 ਤੇ 48 ਸਕਿੰਟ। ਸੋ ਅਗਲੇ ਸਰੋਤੇ ਕੌਣ ਜੁੜੇ ਨੇ ਜੀ ਆਪਣੇ ਨਾਲ, ਆਪਾਂ ਉਹਨਾਂ ਨਾਲ ਕਰਦੇ ਹਾਂ ਗੱਲਬਾਤ। ਹੈਲੋ,
4: ਨਮਸਕਾਰ ਜੀ।
3: ਨਮਸਕਾਰ ਜੀ, ਨਮਸਕਾਰ ਮਾਜੋ, ਕੌਣ ਬੋਲ ਰਹੇ ਹੋ? ਜੀ ਸੁਖਦੇਵ ਜੀ, ਕਿਹੜਾ ਗੀਤ ਸੁਣਨਾ ਚਾਹੁੰਦੇ ਹੋ? ਜੀ ਸੁਣਾ ਰਹੇ ਹੈ ਤੁਹਾਨੂੰ ਇਹ ਗੀਤ, ਫੋਨ ਕਰਨ ਲਈ ਸ਼ੁਕਰੀਆ।
5: ਗੁਡ ਨਾਈਟ।
6: ਹਾਂ ਗੁਡ ਨਾਈਟ।
5: ਹਾਂ ਗੁਡ ਨਾਈਟ।
6: ਅੱਛਾ ਗੁਡ ਨਾਈਟ।

0: ਜੀ ਸਰੋਤਿਓ, ਆਕਾਸ਼ਵਾਣੀ ਐਫ ਐਮ ਬਠਿੰਡਾ ਤੇ ਤੁਸੀਂ ਆਨੰਦ ਮਾਣ ਰਹੇ ਹੋ ਜੀ ਆਪਣੀ ਪਸੰਦੀਦਾ ਪ੍ਰੋਗਰਾਮ ਹੈਲੋ ਫਰਮਾਇਸ਼ ਦਾ। ਕਿਰਨ ਪਾਲ ਦੇ ਨਾਲ ਸਟੂਡੀਓ ਦੀ ਕੜੀ ਵਕਤ ਦੱਸ ਰਹੀ ਹੈ ਜੀ 1:36। ਅਗਲੇ ਸਰੋਤੇ ਆਪਣੀ ਫਰਮਾਇਸ਼ ਦੱਸ ਰਹੇ ਹੈ, ਕਿਹੜੀ ਫਰਮਾਇਸ਼ ਹੈ? ਹੈਲੋ
1: ਹੈਲੋ, ਸਤਿ ਸ਼੍ਰੀ ਅਕਾਲ ਭੈਣ ਕਿਰਨ।
0: ਹੈਲੋ ਜੀ,
1: ਸਤਿ ਸ਼੍ਰੀ ਅਕਾਲ ਭੈਣ।
0: ਸਤਿ ਸ਼੍ਰੀ ਅਕਾਲ ਭਾਈ ਜੀ, ਸਤਿ ਸ਼੍ਰੀ ਅਕਾਲ। ਕੌਣ ਬੋਲ ਰਹੇ ਹੋ?
1: ਮੈਂ ਹਰਬੰਸ ਸਿੰਘ, ਪਿੰਡ ਚੱਕਬੰਸ ਨੇੜੇ ਚਮੁੰਡੀ ਜ਼ਿਲ੍ਹਾ ਬਠਿੰਡਾ ਤੋਂ ਬੋਲਦਾ ਜੀ।
0: ਜੀ ਹਰਬੰਸ ਜੀ, ਸਵਾਗਤ ਹੈ ਬਾਈ ਜੀ ਆਪ ਜੀ ਦਾ।
1: ਧੰਨਵਾਦ ਜੀ, ਧੰਨਵਾਦ।
0: ਗੀਤ ਕਿਹੜਾ ਸੁਣੋਗੇ?
1: ਗੀਤ ਦਿਲ ਜਿਹੜੇ ਸੁਣਨ ਦਾ ਕੋਈ ਮਰਜ਼ੀ ਸੁਣਾ ਦਿਓ ਜੀ।
0: ਲਓ ਜੀ, ਬਹੁਤ ਹੀ ਪਿਆਰਾ ਜਿਹਾ ਗੀਤ ਤੁਹਾਨੂੰ ਸੁਣਾ ਰਹੇ ਹੈ। ਫੋਨ ਕਰਨ ਦੇ ਲਈ ਬਹੁਤ ਬਹੁਤ ਸ਼ੁਕਰੀਆ ਆਪ ਜੀ ਦਾ।
1: ਸ਼ੁਕਰੀਆ ਜੀ।

ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਸੂਝਵਾਨ ਸਰੋਤਿਓ, ਮਿਤੀ 27 ਜੂਨ, ਦਿਨ ਸ਼ਨੀਵਾਰ, ਸਵੇਰੇ 10:30 ਵਜੇ ਪ੍ਰੋਗਰਾਮ ਸੁਖਨ ਦੇ ਵਾਰਿਸ ਤਹਿਤ ਸਾਡੇ ਮਹਿਮਾਨ ਹੋਣਗੇ ਉੱਘੇ ਸਾਹਿਤਕਾਰ ਪ੍ਰੋਫੈਸਰ ਨਰਿੰਦਰ ਸਿੰਘ ਕਪੂਰ। ਪ੍ਰੋਗਰਾਮ ਦੀ ਮੇਜ਼ਬਾਨੀ ਕਰਨਗੇ ਸਿਮਰਨ ਅਕਸ ਤੇ 27 ਜੂਨ ਨੂੰ ਤੁਸੀਂ ਇਸ ਪ੍ਰੋਗਰਾਮ ਦਾ ਪਹਿਲਾ ਭਾਗ ਸੁਣੋਗੇ ਤੇ ਸਰੋਤਿਆਂ ਨੂੰ ਦੱਸ ਦਈਏ ਕਿ ਇਹ ਪ੍ਰੋਗਰਾਮ ਮੁੜ ਪ੍ਰਸਾਰਿਤ ਹੋਵੇਗਾ, ਸੋ ਸੁਣਨਾ ਨਾ ਭੁੱਲ।

0: ਬਿਲਕੁਲ ਸਾਥ ਨਹੀਂ ਛੱਡਣਾ ਜੀ, ਸਿਫਰ 164-242-3341 ਨੰਬਰ ਡਾਇਲ ਕਰਨਾ ਤੇ ਪਹੁੰਚ ਜਾਣਾ ਹੈਲੋ ਫਰਮਾਇਸ਼ ਦੇ ਵਿਹੜੇ ਤੇ। ਕੌਣ ਪਹੁੰਚੇ ਨੇ ਆਪਾਂ ਉਹਨਾਂ ਤੋਂ ਪੁੱਛਦੇ ਹਾਂ। ਹੈਲੋ
1: ਹੈਲੋ
0: ਹੈਲੋ ਜੀ, ਸਤਿ ਸ੍ਰੀ ਅਕਾਲ।
1: ਸਤਿ ਸ੍ਰੀ ਅਕਾਲ ਬੇਟਾ, ਕਨਪਾਲ ਬੇਟਾ, ਸਤਿ ਸ੍ਰੀ ਅਕਾਲ।
0: ਕੌਣ ਬੋਲ ਰਹੇ ਹੋ ਜੀ?
1: ਜੀ ਮੈਂ ਭੋਲਾ ਸਿੰਘ ਸਿੱਧੂ, ਪਿੰਡ ਬੜਿੰਖੜਾ, ਨੇੜੇ ਮੰਡੀ ਡੱਬਾ ਵਾਲੇ ਤੋਂ ਬੋਲਦਾ ਬੇਟਾ।
0: ਜੀ ਸਵਾਗਤ ਹੈ ਜੀ, ਬਹੁਤ ਬਹੁਤ ਆਪ ਜੀ ਦਾ।
1: ਧੰਨਵਾਦ।
0: ਠੀਕ ਠਾਕ ਹੋ?
1: ਹਾਂ ਠੀਕ ਬੱਚਾ, ਠੀਕ ਵਧੀਆ।
0: ਗੀਤ ਕਿਹੜਾ ਸੁਣਾ ਦਈਏ?
1: ਰਾਗਨਾ ਫਿਲਮ ਦਾ ਸੁਣਾ ਦਿਓ ਬੇਟਾ, ਮੇਰੇ ਸਪਨੋ ਕੀ ਰਾਨੀ।
0: ਸੁਣਾ ਰਹੇ ਹਾਂ ਤੁਹਾਡੀ ਪਸੰਦ ਦੇ ਗੀਤ। ਫੋਨ ਕਰਨ ਦੇ ਲਈ ਬਹੁਤ ਬਹੁਤ ਸ਼ੁਕਰੀਆ ਤੁਹਾਡਾ।
1: ਸ਼ੁਕਰੀਆ, ਧੰਨਵਾਦ, ਥੈਂਕ ਯੂ ਭੈਣ ਜੀ।

ਆਕਾਸ਼ਵਾਣੀ ਬਠਿੰਡਾ ਦੇ ਰੱਬ ਵਰਗੇ ਪਿਆਰੇ ਸਰੋਤਿਓ, ਮਿਤੀ 26 ਜੂਨ ਦਿਨ ਸ਼ੁੱਕਰਵਾਰ ਸ਼ਾਮ 5 ਵਜੇ ਤੁਸੀਂ ਸੁਣੋਗੇ ਸਿਲਸਿਲਾ ਪਿੰਡਾਂ ਵਾਲੇ ਤੇ ਵਿਸ਼ਾ ਹੋਵੇਗਾ ਲੰਬੀ ਤੇ ਉੱਚੀ ਹੇਕ ਦਾ ਲੋਕ ਗਾਇਕ ਸੁਰਜੀਤ ਬਿੰਦ ਰੱਖੀਆ।

0: ਜੀ ਸਰੋਤਿਓ ਆਨੰਦ ਮਾਣ ਰਹੇ ਹੋ ਜੀ ਕਿਰਨਪਾਲ ਦੇ ਨਾਲ ਪ੍ਰੋਗਰਾਮ ਹੈਲੋ ਫਰਮਾਇਸ਼ ਦਾ 1:54 ਤੇ 29 ਸਕਿੰਟ ਹੋ ਚੁੱਕੇ ਨੇ ਜੀ ਅਗਲੇ ਸਰੋਤੇ ਪਹੁੰਚ ਚੁੱਕੇ ਨੇ ਆਪਣੀ ਫਰਮਾਇਸ਼ ਲੈ ਕੇ ਹੈਲੋ
1: ਕਿਰਨਪਾਲ ਮੈਡਮ ਜੀ ਨਮਸਕਾਰ ਜੀ
0: ਨਮਸਕਾਰ ਜੀ ਨਮਸਕਾਰ ਕੌਣ ਬੋਲ ਰਹੇ ਹੋ
1: ਮੈਡਮ ਜੀ ਮੈਂ ਸੁਖਦੇਵ ਕੁਮਾਰ ਪ੍ਰਜਾਪਤੀ ਅਬੋਹਰ ਤੋਂ ਬੋਲ ਰਿਹਾ ਜੀ
0: ਸੁਖਦੇਵ ਜੀ ਸਵਾਗਤ ਹੈ ਜੀ ਆਪ ਜੀ ਦਾ
1: ਧੰਨਵਾਦ ਜੀ
0: ਗੀਤ ਕਿਹੜਾ ਸੁਣਾ ਰਹੀ ਹੈ ਅੱਜ
1: ਮੈਡਮ ਜੀ ਫਿਲਮ ਹੈਗੀ ਜੀ ਆਪ ਕੀ ਕਸਮ ਗਾਣਾ ਜੀ ਕਰਵਟੇ ਬਦਲਤੇ ਰਹੇ ਸਾਰੀ ਰਾਤ ਹਮ
0: ਸੁਣਾ ਰਹੇ ਹਾਂ ਤੁਹਾਡੀ ਪਸੰਦ ਦੇ ਗੀਤ ਫੋਨ ਕਰਨ ਦੇ ਲਈ ਸ਼ੁਕਰੀਆ ਤੁਹਾਡਾ
1: ਧੰਨਵਾਦ ਮੈਡਮ ਜੀ

ਹੁਣੇ ਤੁਸੀਂ ਸੁਣ ਰਹੇ ਸੀ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ ਐਫਐਮ ਬੈਂਡ 101.1 ਮੈਗਾਹਰਟਜ਼ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਟਿਊਨ ਕੀਤਾ ਹੋਇਆ ਹੈ ਆਕਾਸ਼ਵਾਣੀ ਐਫਐਮ ਬਠਿੰਡਾ। ਇਸ ਸਮੇਂ ਸਟੂਡੀਓ ਦੀ ਘੜੀ ਮੁਤਾਬਕ ਸਮਾਂ ਹੋ ਰਿਹਾ ਹੈ 2:30:28। ਆਓ ਹੁਣ ਸੁਣਦੇ ਹਾਂ ਪ੍ਰੋਗਰਾਮ ਸੁਰੀਲੀ ਦੁਪਹਿਰ, ਜਿਸ ਨੂੰ ਪੇਸ਼ ਕਰਨਗੇ ਕਿਰਨਪਾਲ ਅਤੇ ਰਾਜਪਾਲ ਪਰੀ।

0: ਜੀ ਸਰੋਤਿਓ ਪ੍ਰੋਗਰਾਮ ਸ੍ਰੀਲੀ ਦੁਪਹਿਰ ਲੈ ਕੇ ਹਾਜ਼ਰ ਹੈ ਜੀ ਕਿਰਨਪਾਲ ਤੁਹਾਡੇ ਨਾਲ ਤੇ ਕਿਰਨਪਾਲ ਅੱਜ ਇਕੱਲੀ ਨਹੀਂ ਹੈਗੀ ਮੇਰੇ ਨਾਲ ਕੌਰ ਨੇ ਉਹ ਆਪੇ ਦੱਸਣਗੇ
1: ਹਾਂਜੀ ਸੁਰੀਲੀ ਦੁਪਹਿਰ ਪ੍ਰੋਗਰਾਮ ਦੇ ਵਿੱਚ ਕਿਰਨਪਾਲ ਕੌਰ ਦੇ ਨਾਲ ਅੱਜ ਤੁਸੀਂ ਸੁਣੋਗੇ ਆਵਾਜ਼ ਰਾਜਪਾਲ ਪਰੀ ਦੀ
0: ਕਿਆ ਬਾਤ ਹੈ ਜੀ ਰਾਜਪਾਲ ਜੀ ਕੀ ਹਾਲ ਚਾਲ ਹੈ
1: ਬਹੁਤ ਵਧੀਆ ਜੀ
0: ਠੀਕ ਠਾਕ
1: ਜੀ ਜੀ
0: ਸੋ ਤੁਸੀਂ ਬਹੁਤ ਸਾਰੇ ਖਾਤੇ ਇਕੱਠੇ ਰੱਖੀ ਬੈਠੇ ਹੋ ਸਾਡੇ ਬਹੁਤ ਸਾਰੇ ਸਰੋਤਿਆਂ ਦੀ ਫਰਮਾਇਸ਼ ਆਈ ਹੈ ਤੇ ਆਪਾਂ ਉਹਨਾਂ ਦੀ ਫਰਮਾਇਸ਼ਾਂ ਜਿਹੜੀਆਂ ਪੂਰੀਆਂ ਕਰਨੀਆਂ ਨੇ
1: ਜੀ
0: ਤੁਹਾਡੇ ਕੋਲ ਜਿਹੜੇ ਖਤ ਨੇ ਉਹਨਾਂ ਦੇ ਵਿੱਚ ਪਹਿਲਾ ਖਤ ਕਿਹੜਾ ਪਹੁੰਚਿਆ
1: ਹਾਂਜੀ ਮੇਰੇ ਕੋਲ ਪਹਿਲਾਂ ਖਤ ਪਹੁੰਚਿਆ ਮੁੱਲਾਪੁਰ ਦਾਖਾ ਮੰਡੀ ਤੋਂ ਇਹਦੇ ਵਿੱਚ ਜਿਨ੍ਹਾਂ ਨੇ ਖਤ ਭੇਜਿਆ ਉਹ ਹਨ ਰਜੇਸ਼ ਜੈਨ ਅਰੁਣਾ ਜੈਨ ਬਿੱਟੂ ਜੈਨ ਮੱਟੂ ਜੈਨ ਦੀਪਕ ਜੈਨ ਗੌਤਮ ਜੈਨ ਨਗੀਨਾ ਜੈਨ ਅਰਿਹੰਤ ਜੈਨ ਸੁਰਬੀ ਜੈਨ ਸੀਮਾ ਜੈਨ ਸਾਰਿਕਾ ਜੈਨ ਸੰਜੀਵ ਜੈਨ ਮਨੋਜ ਜੈਨ ਸ਼ਮਤਾ ਜੈਨ ਮੀਨਸ ਕਿ ਸਾਰੇ ਜੈਨ ਫੈਮਿਲੀ ਵੱਲੋਂ ਆਪਣੇ ਕੋਲ ਜਿਹੜਾ ਖਤ ਪ੍ਰਾਪਤ ਹੋਇਆ
0: ਅਗਲਾ ਖਤ ਪਹੁੰਚਿਆ ਜੀ ਪਿੰਡ ਕੜਿਆਣਾ ਜ਼ਿਲ੍ਹਾ ਫਾਜ਼ਿਲਕਾ ਪੰਜਾਬ ਤੋਂ ਮਲਕੀਤ ਸਿੰਘ ਕੜਿਆਣਾ ਮਨਜੀਤ ਕੌਰ ਬਠਿੰਡਾ ਦੀਪਿੰਦਰ ਸਿੰਘ ਗੁਰਸ਼ਬਦ ਸਿੰਘ ਜੀਤ ਸਿੰਘ ਕੁੜਿਆਣਾ ਦਰਸ਼ਨ ਸਿੰਘ ਤੇ ਬਰਾੜ ਪਰਿਵਾਰ ਦਾ
1: ਹਾਂਜੀ ਅਗਲਾ ਖਤ ਜੋ ਆਇਆ ਮੱਖੂ ਫਿਰੋਜ਼ਪੁਰ ਤੋਂ ਬਿੱਲਾ ਬਜਾਜ ਹੈਪੀ ਕਪੂਰ ਫਿਰੋਜ਼ਪੁਰੀ ਤੇ ਮੁਨੀਸ਼ ਬਜਾਜ ਵੱਲੋਂ
0: ਜੀ ਅਗਲਾ ਖਤ ਪਹੁੰਚਿਆ ਜੀ ਪਿੰਡ ਪੱਖੀ ਖੁਰਦ ਫਰੀਦਕੋਟ ਤੋਂ ਸਤਨਾਮ ਸਿੰਘ ਗਿੱਲ ਗੁਰਿੰਦਰ ਗਿੱਲ ਗੁਰਲੀਨ ਤੇ ਗਿੱਲ ਪਰਿਵਾਰ ਦਾ
1: ਮੇਰੇ ਕੋਲ ਅਗਲਾ ਖਤ ਪਹੁੰਚਿਆ ਜੀ ਗੁਰੂ ਗੋਬਿੰਦ ਸਿੰਘ ਨਗਰ ਭੁੱਚੋ ਕੈਂਚੀਆਂ ਤੋਂ ਪ੍ਰੇਮ ਸਿੰਘ ਜੋੜਾ ਮਨਜੀਤ ਕੌਰ ਜੋੜਾ ਕਰਨਵੀਰ ਕਰਨ ਦਪਿੰਦਰ ਵਰਿੰਦਰ ਤੇ ਸਿਮਰਨ ਕੁਲਦੀਪ ਏਕਮ ਦਮਨ ਤੇ ਅਭਿਜੋਤ ਵੱਲੋਂ
0: ਰਾਜਪਾਲ ਜੀ ਇਸੇ ਹੀ ਗੀਤ ਦੇ ਲਈ ਮੇਰੇ ਕੋਲ ਕੁਝ ਸੁਨੇਹੇ ਪਹੁੰਚੇ ਨੇ ਨੱਥੂ ਰਾਮ ਸ਼ਰਮਾ ਅਨਾਜ ਮੰਡੀ ਕਾਲਾਂਵਾਲੀ ਤੋਂ ਜ਼ਿਲ੍ਹਾ ਸਿਰਸਾ ਹਰਿਆਣਾ ਤੋਂ ਆਪਣੀ ਫਰਮਾਇਸ਼ ਭੇਜਦੇ ਨੇ ਜੀ ਇਸੇ ਗੀਤ ਦੇ ਲਈ ਹਰਜਿੰਦਰ ਸਿੰਘ ਬਰਾੜ ਪਿੰਡ ਤੇ ਡਾਕਾਨਾ ਜੀ ਦਾ ਡਿਸਟ੍ਰਿਕਟ ਬਠਿੰਡਾ ਤੋਂ ਕਿਸੇ ਵੀ ਗੀਤ ਦੀ ਫਰਮਾਇਸ਼ ਕਰੇ ਨੇ ਸੋ ਇਹਨਾਂ ਸਾਰੇ ਸਰੋਤਿਆਂ ਦੀ ਫਰਮਾਇਸ਼ ਤੇ ਸੁਣਾ ਰਹੇ ਹਾਂ ਜੀ ਪ੍ਰੋਗਰਾਮ ਦਾ ਪਹਿਲਾ ਗੀਤ ਸਰਦੂਲ ਸਿਕੰਦਰ ਤੇ ਹੰਸ ਰਾਜ ਹੰਸ ਦੀ ਆਵਾਜ਼ ਦੇ ਵਿੱਚ

0: ਪ੍ਰੋਗਰਾਮਾਂ ਸੰਬੰਧੀ ਇੱਕ ਸੂਚਨਾ। ਮਿਤੀ 28 ਜੂਨ ਦੇ ਐਤਵਾਰ ਸਮਾਂ ਸਵੇਰੇ 10 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਨਿੱਕੇ ਨਿੱਕੇ ਤਾਰੇ ਦੇ ਤਹਿਤ। ਸਰਕਾਰੀ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਕੈਨਾਲ ਕਲੋਨੀ ਬਠਿੰਡਾ ਦੇ ਵਿਦਿਆਰਥੀਆਂ ਨਾਲ ਇੱਕ ਗੱਲਬਾਤ। ਇਹਨਾਂ ਨਾਲ ਗੱਲਬਾਤ ਕਰਨਗੇ ਨਿਤਿਸ਼ ਕੁਮਾਰ। ਸੋ ਸੁਣਨਾ ਨਾ ਭੁੱਲਣਾ ਮਿਤੀ 28 ਜੂਨ ਦਿਨ ਐਤਵਾਰ ਸਮਾਂ ਸਵੇਰੇ 10 ਵਜੇ ਪ੍ਰੋਗਰਾਮ ਨਿੱਕੇ ਨਿੱਕੇ ਤਾਰੇ।
1: ਜੀ ਸਰੋਤਿਓ, ਤੁਸੀਂ ਸੁਣ ਰਹੇ ਹੋ ਜੀ ਸੁਰੀਲੀ ਦੁਪਹਿਰ। ਅੱਜ ਮੇਰੇ ਨਾਲ ਰਾਮਪਾਲ ਜੀ ਤੇ ਮੈਂ ਤੁਹਾਡੇ ਨਾਲ ਕਿਰਨ ਪਾਲ। ਸਟੂਡੀਓ ਦੀ ਘੜੀ ਵਕਤ ਦੱਸ ਰਹੀ ਹੈ ਜੀ 2:44 ਤੇ 33 ਸਕਿੰਟ ਦਾ। ਅਗਲਾ ਗੀਤ ਤੁਹਾਨੂੰ ਸੁਣਾ ਰਹੇ ਹੈ ਉੱਚਾ ਦਰ ਬਾਬੇ ਨਾਨਕ ਦਾ। ਇਸ ਫਿਲਮ ਦੇ ਵਿੱਚੋਂ ਤੁਹਾਨੂੰ ਸੁਣਾਵਾਂਗੇ ਗੀਤ। ਇਸ ਗੀਤ ਦੇ ਲਈ ਫਰਮਾਇਸ਼ ਰਾਜਪਾਲ ਜੀ ਸਾਡੇ ਕੋਲ ਕਿਹਨਾਂ ਦੀ ਆਈ ਹੈ?
2: ਮਹਿਸ ਗੇਟ ਨਾਭਾ, ਸੋਮਦੱਤ ਕੈਰਬ, ਜੋਤੀ ਰਾਣੀ, ਗੁਰਮੰਨਤ ਵੱਲੋਂ
1: ਜੀ। ਵੜਿੰਗ ਖੇੜਾ ਪੰਜਾਬ ਤੋਂ ਮਿੰਟੂ, ਟੋਮਸ, ਪਿੰਕੀ ਲਵਲੀ ਤੇ ਆਰਤੀ ਅਰੋੜਾ। ਇਸੇ ਹੀ ਗੀਤ ਦੇ ਲਈ ਸਾਡੇ ਕੋਲ ਪਹੁੰਚੇ ਨੇ ਜੀ ਅਗਲੇ ਸਰੋਤੇ ਸਤੀਸ਼ ਕੁਮਾਰ, ਬਾਂਸਲ ਪਿੰਡ ਸਾਵੰਤ ਖੇੜਾ, ਨੇੜੇ ਮੰਡੀ ਡੱਬਵਾਲੀ ਤੋਂ।
2: ਪਿੰਡ ਘੁੜਿਆਣਾ, ਜ਼ਿਲ੍ਹਾ ਫਾਜ਼ਿਲਕਾ ਤੋਂ ਮਲਕੀਤ ਸਿੰਘ ਘੁੜਿਆਣਾ, ਮਨਜੀਤ ਕੌਰ, ਦੀਪਿੰਦਰ ਸਿੰਘ, ਗੁਰਸਬਰ ਸਿੰਘ, ਦਰਸ਼ਨ ਸਿੰਘ
1: ਜੀ। ਇਸੇ ਹੀ ਗੀਤ ਦੇ ਲਈ ਸਾਡੇ ਕੋਲ ਪਹੁੰਚੇ ਨੇ ਜੀ ਕੋਟਵਾ ਨਾਰਾਇਣਪੁਰ ਬਾਬਾ ਪੱਟੀ ਬਲੀਆ ਤੋਂ ਓਮ ਪ੍ਰਕਾਸ਼ ਰਾਏ, ਸ੍ਰੀਮਤੀ ਊਸ਼ਾ ਰਾਏ, ਅਮਿਤ ਕੁਮਾਰ ਰਾਏ, ਹੈਪੀ ਰਾਏ, ਦੁਬੈਹਾ ਨਿਵੇਦਾ ਜ਼ਿਲ੍ਹਾ ਗਾਜ਼ੀਪੁਰ ਤੋਂ ਪ੍ਰਤੀਕ ਰਾਏ, ਸ੍ਰੀਮਤੀ ਰੋਸ਼ਨੀ ਰਾਏ ਤੇ ਪ੍ਰਿਅੰਜਲ ਰਾਏ ਦਾ।
2: ਕਨੇਰਾ ਮੁਹੱਲਾ ਪਟਿਆਲਾ ਤੋਂ ਮੁਕੇਸ਼ ਬੱਤਾ, ਨੀਲਮ ਬੱਤਾ, ਨਿਤਨ ਬੱਤਾ, ਪਲਕ ਬੱਤਾ, ਕਰਨ ਬੱਤਾ, ਗੀਤੂ ਬੱਤਾ, ਨਿਹਾਰਿਕਾ ਤੇ ਵੰਸ਼ ਬੱਤਾ ਵੱਲੋਂ
1: ਜੀ। ਬਾਘਾ ਪੁਰਾਣਾ ਤੋਂ ਸਤਨਾਮ ਸਿੰਘ ਰੱਖਰਾ, ਅਮਰਜੀਤ ਕੌਰ ਰੱਖਰਾ, ਪੋਤਰਾ ਤੇਗ ਫਤਿਹ ਸਿੰਘ ਰੱਖਰਾ, ਪੋਤਰੀ ਜਸ਼ਗੁਣ ਰੱਖਰਾ ਤੇ ਇਨ੍ਹਾਂ ਦੇ ਬਹੁਤ ਸਾਰੇ ਸਾਥੀ। ਨੱਤ ਰੋਡ ਤਲਵੰਡੀ ਸਾਬੋ ਤੋਂ ਬੂਟਾ ਸਿੰਘ ਮਾਨ, ਅਮਰਜੀਤ ਕੌਰ ਮਾਨ, ਗੁਰਪ੍ਰੀਤ ਸਿੰਘ ਮਾਨ, ਮਹਿੰਦਰ ਪੱਟੀ ਮੰਡੀ ਕਲਾਂ ਤੋਂ ਤੇ ਇਨ੍ਹਾਂ ਦੇ ਬਹੁਤ ਸਾਰੇ ਸਾਥੀ।
2: ਹਨੂਮਾਨਗੜ੍ਹ ਰਾਜਸਥਾਨ ਤੋਂ ਰਜ਼ਾਕ ਮੁਹੰਮਦ, ਸ਼ਮੀਮ ਬੇਗਮ, ਇਮਰਾਨ ਖਾਨ, ਇਰਫਾਨ

ਨਹੀਂ ਜੀ, ਨਹੀਂ ਨਹੀਂ, ਅਸੀਂ ਕਿਸੇ ਨੂੰ ਨਹੀਂ ਝਿੜਕਣਾ ਰਾਜਪਾਲ ਜੀ। ਆਪਾਂ ਸਰੋਤਿਆਂ ਨੂੰ ਪਿਆਰ ਦੇ ਨਾਲ ਹੀ ਕਹਿ ਦੇਣੀ ਹੈ ਜਿਹੜੀ ਗੱਲ ਕਹਿ ਦੇਣੀ ਹੈ, ਕਿਉਂਕਿ ਬਹੁਤ ਸਾਰੇ ਖਤ ਪਹੁੰਚੇ ਹੋਏ ਆ ਤੁਹਾਡੇ ਹੱਥ ਦੇ ਵਿੱਚ ਨੇ। ਅਗਲਾ ਖਤ ਕਿੰਨਾ ਦਾ ਪਹੁੰਚਿਆ?

ਇਸੇ ਹੀ ਗੀਤੇ ਲਈ ਰਾਜਪਾਲ ਜੀ ਪਿੰਡ ਮੂਲਿਆਂ ਵਾਲੇ ਜ਼ਿਲ੍ਹਾ ਫਾਜ਼ਿਲਕਾ ਤੋਂ ਸਾਨੂੰ ਸੁਨੇਹਾ ਭੇਜਦੇ ਨੇ। ਵਿਨੋਦ ਕਾਠਪਾਲ, ਪ੍ਰਵੀਨ ਕਾਠਪਾਲ, ਹਨੀ ਕਾਠਪਾਲ, ਦੀਕਸ਼ਾ ਕਾਠਪਾਲ, ਜੰਨਤ ਕਾਠਪਾਲ ਤੇ ਇਹਨਾਂ ਦੇ ਬਹੁਤ ਸਾਰੇ ਸਾਥੀ ਰਜਿੰਦਰ ਨਾਰੰਗ, ਅੰਜੂ ਨਾਰੰਗ, ਮੋਹਿਤ ਨਾਰੰਗ, ਲੱਕੀ ਨਾਰੰਗ, ਤਾਨੀਆ ਨਾਰੰਗ ਤੇ ਇਹਨਾਂ ਦੇ ਸਾਥੀ ਬਠਿੰਡਾ ਰੋਡ ਮੰਡੀ ਡੱਬਵਾਲੀ ਤੋਂ ਸਾਨੂੰ ਇਹਨਾਂ ਨੇ ਸੁਨੇਹਾ ਭੇਜਿਆ ਜੀ। ਇਸੇ ਹੀ ਗੀਤ ਦੇ ਲਈ ਬਹੁਤ ਸਾਰੇ ਸਰੋਤੇ ਵੀ ਸਾਨੂੰ ਹਰ ਵਾਰ ਜਿਹੜੇ ਵਾਰ ਵਾਰ ਖਤ ਜਾਂ ਸੁਨੇਹੇ ਖਤਾਂ ਦੀ ਤਾਂ ਸਾਨੂੰ ਖੁਸ਼ੀ ਹੁੰਦੀ ਹੈ ਕਿ ਤੁਸੀਂ ਭੇਜਦੇ ਹੋ ਇੰਨੇ ਖਤ, ਪਰ ਜਿਹੜੇ ਸੁਨੇਹੇ ਵਾਰ ਵਾਰ ਤੁਸੀਂ ਭੇਜਦੇ ਹੋ ਉਡੀਕ ਨਹੀਂ ਕਰਦੇ, ਉਸ ਦੇ ਵਿੱਚ ਤੁਹਾਡਾ ਹਮੇਸ਼ਾ ਗਿਲਾ ਸਾਡਾ ਵੀ ਤੁਹਾਡੇ ਤੇ ਬਣਿਆ ਰਹੇਗਾ।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸ੍ਰੀਲੀ ਦੁਪਹਿਰ FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਹੁਣ ਤੋਂ ਥੋੜੀ ਦੇਰ ਬਾਅਦ ਯਾਨੀ ਕਿ ਠੀਕ 3 ਵਜੇ ਸੁਣਾਂਗੇ ਵਿਵਦ ਭਾਰਤੀ ਮੁੰਬਈ ਦੇ ਪ੍ਰਸਾਰਣ। 3 ਵਜੇ ਤੁਸੀਂ ਸੁਣੋਗੇ ਮਨ ਚਾਹੇਗੀ ਤੇ 4 ਵਜੇ ਹੋਏਗਾ ਉਜਾਲੇ ਉਨਕੀ ਯਾਦੋਂ ਕੇ। ਇਹਨਾਂ ਪ੍ਰੋਗਰਾਮਾਂ ਦੇ ਲਈ ਚੰਦ ਪਲ ਕਰਾਂਗੇ ਇੰਤਜ਼ਾਰ।

ਹੁਣ ਤੁਸੀਂ ਵਿਵਿਧ ਭਾਰਤੀ ਮੁੰਬਈ ਤੇ ਪ੍ਰਸਾਰਣ ਸੁਣ ਰਹੇ ਸੀ। ਆਕਾਸ਼ਵਾਣੀ FM ਬਠਿੰਡਾ ਫਮਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਸਟੂਡੀਓ ਦੀ ਘੜੀ ਤੇ 5:30 ਹੋਏ ਨੇ। ਹੁਣ ਪੇਸ਼ ਹੈ ਪ੍ਰੋਗਰਾਮ ਸਾਡੇ ਪਿੰਡ ਸਾਡੇ ਖੇਤ।

नमस्कार, ਸਤਿ ਸ਼੍ਰੀ ਅਕਾਲ, ਆਦਾਬ ਸਰੋਤਿਓ। ਪ੍ਰੋਗਰਾਮ ਸਾਡੇ ਪਿੰਡ ਸਾਡੇ ਖੇਤ ਲੈ ਕੇ ਜਗਤਾਰ ਤਮਾਮ ਸਰੋਤਿਆਂ ਦੇ ਨਾਲ। ਅੱਜ ਦੇ ਪ੍ਰੋਗਰਾਮ ਸਾਡੇ ਪਿੰਡ ਸਾਡੇ ਖੇਤ ਦੇ ਤਹਿਤ ਸਿਲਸਿਲਾ ਤੁਸੀਂ ਸੁਣੋਗੇ ਪਿੰਡਾਂ ਵਾਲੇ, ਜਿਸ ਦੇ ਤਹਿਤ ਵਿਸ਼ਾ ਲੰਮੀ ਤੇ ਉੱਚੀ ਹੇਕ ਦਾ ਪੰਜਾਬੀ ਲੋਕ ਗਾਇਕ ਸੁਰਜੀਤ ਪਿੰਦ ਰੱਖਿਆ। ਵਾਚਕ ਤੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ, ਸੰਪਾਦਨ ਗੁਰਦੀਪ ਗਿੱਲ ਰਾਏ।

0: ਕਿਵੇਂ ਹੋ ਪਿੰਡਾਂ ਵਾਲਿਓ ਤੇ ਸ਼ਹਿਰਾਂ ਵਾਲਿਓ?
1: ਦੋਸਤੋ,
0: ਪਿੰਡਾਂ ਵਾਲੇ ਪ੍ਰੋਗਰਾਮ ਲੈ ਕੇ ਆਪ ਜੀ ਦਾ ਦੋਸਤ ਬਲਜੀਤ ਸ਼ਰਮਾ ਤੇ ਆਪ ਸਾਰਿਆਂ ਦੇ ਦਿਲਾਂ ਦੇ ਨੇੜੇ ਵਸਦੇ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਉੱਘੇ ਐਡੀਟਰ ਤੇ ਰੇਡੀਓ ਜੌਕੀ ਮੈਡਮ ਗੁਰਦੀਪ ਗਿੱਲ ਸਾਹਿਬਾ, ਆਪ ਜੀ ਦੀ ਖਿਦਮਤ ਦੇ ਵਿੱਚ ਪੇਸ਼ ਕਰ ਰਹੇ ਹਾਂ ਉੱਚੀ ਬੁਲੰਦ ਤੇ

ਲੰਮੀ ਹੇਕ ਦਾ ਜਾਦੂਗਰ ਸਰਜੀਤ ਬਿੰਦ ਰੱਖੀਆ। ਦੋਸਤੋ, ਇਹ ਵਿਸ਼ੇਸ਼ ਪ੍ਰੋਗਰਾਮ ਆਪ ਜੀ ਦੀ ਪ੍ਰਜ਼ੋਰ ਮੰਗ ਤੇ ਅਸੀਂ ਆਪ ਜੀ ਦੀ ਖਿਦਮਤ ਦੇ ਵਿੱਚ ਅੱਜ ਪੇਸ਼ ਕਰਨ ਜਾ ਰਹੇ ਹਾਂ। ਦੋਸਤੋ, ਅੱਜ ਦਾ ਸਪੈਸ਼ਲ ਪ੍ਰੋਗਰਾਮ ਸਮਰਪਿਤ ਹੈ ਉਸ ਆਵਾਜ਼ ਨੂੰ ਜਿਸ ਨੇ ਹਰ ਵਿਆਹ, ਹਰ ਮੇਲੇ ਤੇ ਹਰੇਕ ਮੰਚ ਤੇ ਹਰ ਇੱਕ ਦਿਲ ਨੂੰ ਆਪਣੇ ਗੀਤਾਂ ਦੇ ਉੱਤੇ ਝੂਮਣ ਲਾ ਦਿੱਤਾ। ਦੋਸਤੋ, ਅਸੀਂ ਗੱਲ ਕਰ ਰਹੇ ਹਾਂ ਸੁਰਜੀਤ ਬਿੰਦ ਰੱਖੀਆ ਜੀ ਦੀ। ਜੋ ਆਵਾਜ਼ ਦਿਲਾਂ ਚ ਵਸ ਜਾਵੇ, ਜੋ ਆਵਾਜ਼ ਦਿਲਾਂ ਚ ਵਸ ਜਾਵੇ, ਉਹੀ ਅਸਲੀ ਫਨਕਾਰ ਹੁੰਦਾ ਏ। ਬਿੰਦ ਰੱਖੀਏ ਵਰਗਾ ਯਾਰ ਜੇ ਮਿਲ ਜਾਵੇ, ਫਿਰ ਹਰ ਦਿਨ ਮੇਲਾ

ਸੁਰਜੀਤ ਬਿੰਦ ਰੱਖਿਆ ਜੀ ਦਾ ਜਨਮ 1962 ਵਿੱਚ ਸੁੱਚਾ ਸਿੰਘ ਅਤੇ ਗੁਰਚਰਨ ਕੌਰ ਜੀ ਦੇ ਘਰ ਰੂਪਨਗਰ ਜ਼ਿਲ੍ਹੇ ਦੇ ਪਿੰਡ ਬਿੰਦ ਰੱਖ ਵਿੱਚ ਹੋਇਆ ਸੀ। ਉਹਨਾਂ ਨੇ ਆਪਣੀ ਗਾਇਕੀ ਦੇ ਕੈਰੀਅਰ ਦੀ ਸ਼ੁਰੂਆਤ ਆਪਣੀ ਕਾਲਜ ਦੀ ਭੰਗੜਾ ਟੀਮ ਲਈ ਬੋਲੀਆਂ ਗਾ ਕੇ ਕੀਤੀ। ਉਹਨਾਂ ਨੇ ਆਪਣੇ ਗੁਰੂ ਅਤੁਲ ਸ਼ਰਮਾ ਜੀ ਤੋਂ ਰਸਮੀ ਸਿਖਲਾਈ ਪ੍ਰਾਪਤ ਕੀਤੀ। ਬਿੰਦ ਰੱਖਿਆ ਜੀ ਸੰਗੀਤ ਉਦਯੋਗ ਦੇ ਵਿੱਚ ਇੱਕ ਵੱਡੀ ਹਸਤੀ ਬਣਨ ਤੋਂ ਪਹਿਲਾਂ ਪੰਜਾਬੀ ਫਿਲਮਾਂ ਵਿੱਚ ਵੀ ਨਜ਼ਰ ਆਏ। ਪੰਜਾਬੀ ਫਿਲਮ ਉਦਯੋਗ ਵਿੱਚ ਉਹਨਾਂ ਦੀ ਪਹਿਲੀ ਪੇਸ਼ਕਾਰੀ ਫਿਲਮ ਸੀ ਅਣਖ ਜੱਟਾਂ ਦੀ, ਜਿੱਥੇ ਉਹਨਾਂ ਨੇ ਆਪਣੇ ਟਾਈਟਲ ਗੀਤ ਬਾਣੀਏ ਨੇ ਜੱਟ ਢਾਲਿਆ ਗਾ ਕੇ ਸਰੋਤਿਆਂ ਤੇ ਫਿਲਮ ਦੇਖਣ ਵਾਲਿਆਂ ਦੇ ਦਿਲਾਂ ਤੇ ਇੱਕ ਖਾਸ ਵਿਸ਼ੇਸ਼ ਛਾਪ ਛੱਡੀ। ਗੀਤਕਾਰ ਸ਼ਮਸ਼ੇਰ ਸੰਧੂ ਜੀ ਨੇ ਸੁਰਜੀਤ ਬਿੰਦ ਰੱਖਿਆ ਜੀ ਦੀ ਪ੍ਰਤਿਭਾ ਨੂੰ ਪਹਿਚਾਣਿਆ, ਜਿਸ ਨੇ ਉਹਨਾਂ ਨੂੰ ਪੰਜਾਬੀ ਸੰਗੀਤ ਉਦਯੋਗ ਵਿੱਚ ਆਉਣ ਦਾ ਮੌਕਾ ਦਿੱਤਾ। ਬਿੰਦ ਰੱਖਿਆ ਜੀ ਦੇ ਜ਼ਿਆਦਾਤਰ ਹਿੱਟ ਗੀਤ ਸ਼ਮਸ਼ੇਰ ਸੰਧੂ ਦੁਆਰਾ ਲਿਖੇ ਗਏ ਸਨ ਤੇ ਉਹਨਾਂ ਦਾ ਸੰਗੀਤ ਅਤੁਲ ਸ਼ਰਮਾ ਜੀ ਦੁਆਰਾ ਤਿਆਰ ਕੀਤਾ ਗਿਆ ਸੀ। ਸੁਰਜੀਤ ਬਿੰਦ ਰੱਖਿਆ ਜੀ ਨੇ ਅਪ੍ਰੈਲ 2090 ਵਿੱਚ ਪ੍ਰੀਤ ਬੈਂਸ ਨਾਲ ਵਿਆਹ ਕੀਤਾ। ਇਸ ਜੋੜੇ ਦੇ ਦੋ ਬੱਚੇ ਸਨ, ਪੁੱਤਰ ਗੀਤਾਜ ਬਿੰਦ ਰੱਖਿਆ ਅਤੇ ਧੀ ਮੀਨਾਜ ਬਿੰਦ ਰੱਖਿਆ। ਉਹ ਬਚਪਨ ਤੋਂ ਹੀ ਸੰਗੀਤ ਦੇ ਰੰਗ ਵਿੱਚ ਰੰਗੇ ਹੋਏ ਸਨ ਤੇ ਉਹਨਾਂ ਦੇ ਪਿਤਾ ਜੀ ਵੀ ਇੱਕ ਕੀਰਤਨੀਏ ਸਨ, ਜਿਸ ਨਾਲ ਉਹਨਾਂ ਨੂੰ ਸੰਗੀਤ ਦੀ ਪ੍ਰੇਰਣਾ ਵਿਰਾਸਤ ਵਿੱਚੋਂ ਹੀ ਮਿਲੀ। ਦੋਸਤੋ, ਬਿੰਦ ਰੱਖਿਆ ਜੀ ਦੀ ਸਭ ਤੋਂ ਵੱਡੀ ਖਾਸੀਅਤ ਸੀ ਕਿ ਉਹਨਾਂ ਦਾ ਲੰਮੀ ਹੇਕ ਦੇ ਵਿੱਚ ਗਾਉਣਾ, ਜਿਸ ਨੂੰ ਲੋਕ ਕਹਿੰਦੇ ਸੀ ਇਹ ਆਵਾਜ਼ ਨਹੀਂ ਜਾਦੂ ਹੈ। ਸੁਰਜੀਤ ਬਿੰਦ ਰੱਖਿਆ ਜੀ ਨੂੰ ਭੰਗੜਾ ਸੰਗੀਤ ਵਿੱਚ ਪਹਿਲਾ ਅੰਤਰਰਾਸ਼ਟਰੀ ਸੁਪਰ ਸਟਾਰ ਮੰਨਿਆ ਜਾਂਦਾ ਹੈ। ਉਹਨਾਂ ਦਾ ਗੀਤ ਦੁਪੱਟਾ ਤੇਰਾ ਸੱਤ ਰੰਗ ਦਾ ਕਈ ਹਫ਼ਤਿਆਂ ਤੱਕ ਯੂਕੇ ਚਾਰਟ ਤੇ ਇੱਕ ਚੋਟੀ ਦਾ ਪੰਜਾਬੀ ਟਰੈਕ ਰਿਹਾ।

ਦੋਸਤੋ, ਸੁਰਜੀਤ ਬਿੰਦਰਖੀਆ ਨੇ ਪੰਜਾਬੀ ਫਿਲਮਾਂ ਵਿੱਚ ਵੀ ਆਪਣਾ ਯੋਗਦਾਨ ਦਿੱਤਾ। ਉਹਨਾਂ ਦੀ ਆਵਾਜ਼ ਕਈ ਫਿਲਮਾਂ ਵਿੱਚ ਸੁਣੀ ਗਈ ਤੇ ਉਹਨਾਂ ਨੇ ਮਿਊਜ਼ਿਕ ਇੰਡਸਟਰੀ ਵਿੱਚ ਇੱਕ ਆਪਣੀ ਅਲੱਗ ਹੀ ਪਛਾਣ ਬਣਾਈ।

ਦੋਸਤੋ ਹੁਣ ਵਾਰੀ ਆ ਗਈ ਹੈ ਉਹਨਾਂ ਗੀਤਾਂ ਦੀ ਜਿਨ੍ਹਾਂ ਨੂੰ ਸੁਣ ਕੇ ਪੈਰ ਆਪਣੇ ਆਪ ਥਿਰਕਣ ਲੱਗਦੇ ਨੇ।

ਤੇ ਇਸ ਤੋਂ ਇਲਾਵਾ ਬਿੰਦ ਰੱਖਿਆ ਜੀ ਦੇ ਦੋ ਹੋਰ ਗੀਤ ਸਰੋਤਿਆਂ ਦੀ ਅੱਜ ਵੀ ਪਸੰਦ ਬਣੇ ਹੋਏ ਨੇ। ਉਹਨਾਂ ਦਾ ਜ਼ਿਕਰ ਸਰੋਤਿਓ ਕਰਨ ਲੱਗਿਆ ਹਾਂ, ਉਹ ਕਿਹੜੀ? ਇਹਦੇ ਤੋਂ ਇਲਾਵਾ ਨੱਚਦੀ ਦੇ ਪੈਰਾਂ ਵਿੱਚ। ਦੋਸਤੋ, ਜਦੋਂ ਢੋਲ ਵੱਜਦਾ ਏ ਤੇ ਸੁਰ ਚੜਦੇ ਨੇ, ਦਿਲ ਦੇ ਸਾਰੇ ਗਮ ਵੀ ਮੁੱਕ ਜਾਂਦੇ ਨੇ। ਬਿੰਦ ਰੱਖਿਆ ਦੇ ਗੀਤ ਜਦੋਂ ਲੱਗਦੇ ਨੇ ਫਿਰ ਸਭ ਨੱਚਣ ਲੱਗ ਜਾਂਦੇ ਨੇ। ਦੋਸਤੋ, ਬਿੰਦ ਰੱਖਿਆ ਦੀ ਆਵਾਜ਼ ਦੇ ਵਿੱਚ ਹੁਣ ਆਪ ਜੀ ਨੂੰ ਸੁਣਾਵਾਂਗੇ, ਉਹਨਾਂ ਦੀ ਆਵਾਜ਼ ਦੇ ਵਿੱਚ ਖੂਬਸੂਰਤੀ ਨਾਲ ਉਹਨਾਂ ਵੱਲੋਂ ਪਾਈਆਂ ਗਈਆਂ ਬੋਲੀਆਂ।

ਦੋਸਤੋ ਬਿੰਦਰਖੀਆ ਪੰਜਾਬ ਦਾ ਇੱਕ ਲੋਕ ਗਾਇਕ ਸੀ। ਉਹ ਆਪਣੀ ਵਿਲੱਖਣ ਆਵਾਜ਼ ਅਤੇ ਹੇਕ ਲਈ ਜਾਣਿਆ ਜਾਂਦਾ ਸੀ। ਦੋਸਤੋ ਹੇਕ ਇੱਕ ਗਾਇਕੀ ਤਕਨੀਕ ਹੈ ਜਿੱਥੇ ਇੱਕ ਸੁਰ ਇੱਕ ਸਾਹ ਦੇ ਵਿੱਚ ਲਗਾਤਾਰ ਗਾਇਆ ਜਾਂਦਾ ਏ। ਦੋਸਤੋ ਬਿੰਦਰਖੀਆ ਜੀ ਦੇ ਸਭ ਤੋਂ ਪ੍ਰਸਿੱਧ ਟ੍ਰੈਕਸ ਦਾ ਜ਼ਿਕਰ ਕਰਨ ਲੱਗੇ ਹਾਂ, ਇੱਥੇ ਮੇਰੀ ਨੱਥ ਡਿੱਗ ਪਈ, ਦੁਪੱਟਾ ਤੇਰਾ, ਸੱਤ ਰੰਗ ਦਾ, ਲਾਕੇ ਟੁਣੂ ਟੁਣੂ, ਬੱਸ ਕਰ ਬੱਸ ਕਰ, ਮੁੱਖੜਾ ਦੇਖ ਕੇ, ਤੇਰਾ ਯਾਰ ਬੋਲਦਾ, ਤੇ ਜੱਟ ਦੀ ਪਸੰਦ। ਸਰੋਤਿਆਂ ਨੇ ਲਗਾਤਾਰ ਇਨ੍ਹਾਂ ਟ੍ਰੈਕਸ ਨੂੰ ਭਰਵਾਂ ਹੁੰਗਾਰਾ ਦਿੱਤਾ ਤੇ ਅੱਜ ਵੀ ਵਿਆਹ ਸ਼ਾਦੀਆਂ ਦੇ ਮੌਕੇ ਤੇ ਸੁਰਜੀਤ ਬਿੰਦਰਖੀਆ ਜੀ ਦੇ ਇਹ ਗੀਤ ਲਗਾਤਾਰ ਵੱਜਦੇ ਨੇ ਤੇ ਸਰੋਤੇ ਇਸ ਦਾ ਖੂਬ ਆਨੰਦ ਲੈਂਦੇ ਨੇ। ਸਰੋਤਿਓ, ਸੁਰਜੀਤ ਬਿੰਦਰਖੀਆ ਜੀ ਦੀ ਆਵਾਜ਼ ਨੂੰ ਉਹਨਾਂ ਦੇ ਕੈਰੀਅਰ ਦੌਰਾਨ ਭੰਗੜਾ ਗਾਇਕਾਂ ਵਿੱਚ ਉਹਨਾਂ ਦੀ ਸ਼ਕਤੀ ਅਤੇ ਰੇਂਜ ਲਈ ਵਿਆਪਕ ਤੌਰ ਤੇ ਪ੍ਰਸ਼ੰਸਾ ਮਿਲੀ। ਆਪਣੀ ਆਵਾਜ਼ ਦੀ ਇੱਕ ਵਿਸ਼ਾਲ ਸ਼੍ਰੇਣੀ ਦੇ ਨਾਲ ਉਹ ਆਪਣੇ ਸਮੇਂ ਦੌਰਾਨ ਭੰਗੜੇ ਉੱਤੇ ਗਾਏ ਜਾਣ ਵਾਲੇ ਸਭ ਤੋਂ ਲੋਕਪ੍ਰਿਯ ਸਫਲ ਰਵਾਇਤੀ ਕਲਾਕਾਰਾਂ ਵਿੱਚੋਂ ਸਭ ਤੋਂ ਵੱਧ ਪ੍ਰਸਿੱਧ ਹੋਏ। ਪੰਜਾਬੀ ਸੰਗੀਤ ਉਦਯੋਗ ਵਿੱਚ ਉਹਨਾਂ ਦੀ ਪਹਿਲੀ ਬ੍ਰੇਕ 1990 ਵਿੱਚ ਆਈ ਐਲਬਮ ਅੱਡੀ ਉੱਤੇ ਘੁੰਮ ਨਾਲ ਹੋਇਆ, ਜਿਸ ਵਿੱਚ ਜੁਗ

ਸੁਰਜੀਤ ਬਿੰਦ ਰੱਖਿਆ ਜੀ ਨੂੰ ਆਪਣੀ ਜ਼ਿੰਦਗੀ ਦੇ ਆਖਰੀ ਪੜਾਵਾਂ ਵਿੱਚ ਸਿਹਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਸੀ। ਉਹਨਾਂ ਨੂੰ ਕਈ ਵਾਰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਸਿਹਤ ਵਿੱਚ ਅਚਾਨਕ ਗਿਰਾਵਟ ਦੇ ਕਾਰਨ ਸੁਰਜੀਤ ਬਿੰਦ ਰੱਖਿਆ ਦੀ 17 ਨਵੰਬਰ 2003 ਦੀ ਸਵੇਰ ਨੂੰ ਮੋਹਾਲੀ ਦੇ ਫੇਜ਼ 7 ਸਥਿਤ ਉਹਨਾਂ ਦੇ ਆਪਣੇ ਘਰ ਵਿੱਚ ਹੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਬਿੰਦਰਖੀਆ ਜੀ ਦੇ ਜੱਦੀ ਪਿੰਡ ਬਿੰਦਰਖ ਵਿਖੇ ਉਹਨਾਂ ਦੇ ਭੋਗ ਅਤੇ ਅੰਤਮ ਸੰਸਕਾਰ ਵਿੱਚ ਪ੍ਰਮੁੱਖ ਪੰਜਾਬੀ ਕਲਾਕਾਰਾਂ ਅਤੇ ਗਾਇਕਾਂ ਨੇ ਸ਼ਿਰਕਤ ਕੀਤੀ। ਇਸ ਮਹਾਨ ਕਲਾਕਾਰ ਨੂੰ ਅੰਤਿਮ ਸ਼ਰਧਾਂਜਲੀ ਦੇਣ ਲਈ ਪਹੁੰਚੇ ਕੁਝ ਕਲਾਕਾਰਾਂ ਵਿੱਚੋਂ ਸਰਦੂਲ ਸਿਕੰਦਰ ਸਾਹਿਬ, ਹੰਸ ਰਾਜ ਹੰਸ, ਗੁਰਪ੍ਰੀਤ ਘੋਗੀ, ਬੱਬੂ ਮਾਨ, ਗੁਰਦਾਸ ਮਾਨ, ਉਹਨਾਂ ਦੇ ਗੀਤਕਾਰ ਅਤੇ ਕਰੀਬੀ ਦੋਸਤ ਸ਼ਮਸ਼ੇਰ ਸਿੰਘ ਸੰਧੂ ਅਤੇ ਉਹਨਾਂ ਦੇ ਗੁਰੂ ਅਤੇ ਸੰਗੀਤਕਾਰ ਅਤੁਲ ਸ਼ਰਮਾ ਜੀ ਵੀ ਸ਼ਾਮਲ ਸਨ। ਪੰਜਾਬੀ ਗਾਇਕ ਬੱਬੂ ਮਾਨ ਨੇ ਬਿੰਦਰਖੀਆ ਦੇ ਪਰਿਵਾਰ ਨੂੰ ਇੱਕ ਸ਼ਰਧਾਂਜਲੀ ਦੇ ਰੂਪ ਵਿੱਚ 2005 ਦੇ ਵਿੱਚ ਆਪਣੀ ਐਲਬਮ ਪਿਆਸ ਵਿੱਚ ਬਿੰਦਰਖੀਆ ਜੀ ਨੂੰ ਇੱਕ ਸਮਰਪਿਤ ਗੀਤ ਗਾਇਆ, ਪਿੰਡ ਦੀਆਂ ਜੂਹਾਂ। 2011 ਵਿੱਚ ਡੀਜੇ ਹਾਰਵੇ ਅਤੇ ਨਿਰਮਲ ਸਿੱਧੂ ਨੇ ਸੁਰਜੀਤ ਬਿੰਦਰਖੀਆ ਜੀ ਨੂੰ ਇੱਕ ਸ਼ਰਧਾਂਜਲੀ ਗੀਤ ਬਿੰਦਰਖੀਆ ਬੋਲੀਆਂ ਬਣਾਇਆ, ਜੋ ਕਿ ਰਿਲੀਜ਼ ਹੋਣ ਤੋਂ ਬਾਅਦ ਇੱਕ ਵੱਡੀ ਸਫਲਤਾ ਰਿਹਾ ਅਤੇ ਰਿਲੀਜ਼ ਦੇ ਪਹਿਲੇ ਹਫ਼ਤੇ BBC ਏਸ਼ੀਅਨ ਨੈੱਟਵਰਕ ਚਾਰਟ ਤੇ ਉਹ ਪਹਿਲੇ ਨੰਬਰ ਉੱਤੇ ਰਿਹਾ। ਬਿੰਦਰਖੀਆ ਜੀ ਦੀ ਮੌਤ ਤੋਂ ਉਪਰੰਤ ਬਾਅਦ ਜੋ ਐਲਬਮਸ ਰਿਲੀਜ਼ ਹੋਈਆਂ ਉਹ ਸਨ, ਦੋਸਤੋ ਗਲਤੀ ਮਲਤੀ ਮਾਫ ਕਰ ਦਿਓ, ਇਸ ਨੂੰ 2004 ਦੇ ਵਿੱਚ ਸੁਪਰ ਕੈਸੇਟਸ ਇੰਡਸਟਰੀਜ਼ ਟੀ ਸੀਰੀਜ਼ ਦੁਆਰਾ ਰਿਲੀਜ਼ ਕੀਤਾ ਗਿਆ। 2005 ਦੇ ਵਿੱਚ ਐਲਬਮ ਰਿਲੀਜ਼ ਹੋਈ ਪਿਆਰ ਕਰ ਲਈ, ਇਸ ਨੂੰ ਸੰਗੀਤ ਤਰੰਗ ਰਿਕਾਰਡ ਲੇਬਲ ਦੇ ਉੱਤੇ ਰਿਲੀਜ਼ ਕੀਤਾ ਗਿਆ।

ਦੋਸਤੋ ਧਾਰਮਿਕ ਐਲਬਮਸ ਵੀ ਸੁਰਜੀਤ ਬਿੰਦ ਰੱਖਿਆ ਜੀ ਦੀ ਆਵਾਜ਼ ਦੇ ਵਿੱਚ ਰਿਲੀਜ਼ ਕੀਤੀਆਂ ਗਈਆਂ 1992, 1999 ਤੇ 2001 ਦੇ ਵਿੱਚ ਸੁਪਰ ਕੈਸੇਟਸ ਇੰਡਸਟਰੀਜ਼ ਟੀ ਸੀਰੀਜ਼ ਵੱਲੋਂ ਇਹ ਐਲਬਮਸ ਰਿਲੀਜ਼ ਕੀਤੀਆਂ ਗਈਆਂ, ਜਿਨ੍ਹਾਂ ਦਾ ਜ਼ਿਕਰ ਮੈਂ ਆਪ ਜੀ ਦੇ ਨਾਲ ਕਰਨ ਲੱਗਿਆ ਹਾਂ। ਜਨਮ ਦਿਹਾੜਾ ਖਾਲਸੇ ਦਾ 1999 ਦੇ ਵਿੱਚ ਰਿਲੀਜ਼ ਹੋਈ ਤੇ 2001 ਦੇ ਵਿੱਚ ਸਿੰਘੋ ਸੇਵਾਦਾਰ ਬਣੋ ਇਹ ਐਲਬਮ ਰਿਲੀਜ਼ ਕੀਤੀ ਗਈ।

0: 1996 ਬਿੰਦ ਰੱਖਿਆ ਦੀ ਆਵਾਜ਼ ਦੇ ਵਿੱਚ ਐਲਬਮ ਰਿਲੀਜ਼ ਹੋਈ ਮਿੱਤਰਾਂ ਨੂੰ ਮਾਰ ਗਿਆ, 1997 ਦੇ ਵਿੱਚ ਮੇਲਾ ਮੇਲੀਆਂ ਦਾ, 1998 ਦੇ ਵਿੱਚ ਮੇਲਾ ਵਿਸਾਖੀ ਦਾ, 1998 ਦੇ ਵਿੱਚ ਹੀ ਝਾਂਜਰ ਦੀ ਛਣਕਾਰ, 1999 ਦੇ ਵਿੱਚ ਦੋ ਐਲਬਮਸ ਆਈਆਂ ਕੋਕੇ ਦਾ ਲਿਸ਼ਕਾਰਾ ਤੇ ਫੁਲਕਾਰੀ, 2000 ਦੇ ਵਿੱਚ ਐਲਬਮ ਰਿਲੀਜ਼ ਹੋਈ ਦੁਪੱਟਾ, 2001 ਦੇ ਵਿੱਚ ਮੇਲਾ ਗੀਤਾਂ ਦਾ, 2001 ਦੇ ਵਿੱਚ ਹੀ ਢੋਲ ਵੱਜਦਾ, 2001 ਦੇ ਵਿੱਚ ਇੱਕ ਹੋਰ ਐਲਬਮ ਰਿਲੀਜ਼ ਹੋਈ ਬੋਲੀ ਪਾ ਮਿੱਤਰਾ, 2002 ਦੇ ਵਿੱਚ ਦੋ ਐਲਬਮਸ ਆਈਆਂ ਮਿੱਤਰਾਂ ਦਾ ਛੱਲਾ, ਗਿੱਧੇ ਵਿੱਚ ਵੱਜਦੀ ਅੱਡੀ, 2003 ਦੇ ਵਿੱਚ ਗੁਲਦਸਤਾ ਗੀਤਾਂ ਦਾ। ਦੋਸਤੋ, ਇਹ ਸਾਰੀਆਂ ਐਲਬਮਸ ਬਲੌਕ ਬਸਟਰ ਦੇ ਉੱਤੇ ਬਹੁਤ ਪਸੰਦ ਕੀਤੀਆਂ ਗਈਆਂ।
1: ਹਾਂਡਾ ਜੀ,
2: ਹਾਂਜੀ,
1: ਮੈਂ ਇੱਕ ਗੱਲ ਤੁਹਾਨੂੰ ਪੁੱਛਣੀ ਚਾਹੁੰਦਾ।
2: ਜ਼ਰੂਰ ਪੁੱਛੋ।
1: ਆ ਤੁਸੀਂ ਕਾਗਜ਼ ਬਹੁਤ ਹੱਥ 'ਚ ਫੜੇ ਹੋਏ ਨੇ।
2: ਹਾਂਜੀ, ਇਹ ਕਾਗਜ਼ ਦਰਸਲ ਤੁਹਾਡੇ ਪਿਆਰੇ ਸਰੋਤਿਆਂ ਦੇ ਨੇ। ਉਹ ਤੁਹਾਡੇ ਤੋਂ ਤੁਹਾਡੇ ਦਰਜਨਾਂ ਜਿਹੜੇ ਗੀਤ ਹਿੱਟ ਹੋ ਚੁੱਕੇ ਨੇ ਉਹਨਾਂ ਨੂੰ ਫੇਰ ਸੁਣਨਾ ਚਾਹੁੰਦੇ ਨੇ।
1: ਵਿਖਾਉਣਾ ਜਰਾ।
2: ਆ ਦੇਖੋ,
1: ਬੱਲੇ ਬੱਲੇ ਬੱਲੇ ਬੱਲੇ ਬੱਲੇ ਬੱਲੇ ਬੱਲੇ। ਜੀ ਤਾਂ ਕਰਦਾ ਸਾਰੇ ਹਿੱਟ ਗੀਤ ਸੁਣਾਵਾਂ, ਪਰ ਸਮੇਂ ਦੀ ਘਾਟ ਹੋਣ ਕਾਰਨ

ਆਪ ਜੀ ਦੇ ਨਾਲ ਵਿੰਦ ਰੱਖਿਆ ਸਾਹਿਬ ਜੀ ਦੇ ਫਿਲਮੀ ਸਫ਼ਰ ਦੇ ਉੱਤੇ ਵੀ ਝਾਤ ਪਾਉਣ ਲੱਗੇ ਆ। 1999 ਦੇ ਵਿੱਚ ਆਈ ਸੀ ਜੀ ਫਿਲਮ ਅਣਖ ਜੱਟਾਂ ਦੀ, ਇਸ ਦੇ ਵਿੱਚ ਉਹਨਾਂ ਨੇ ਗੀਤ ਗਾਇਆ ਬਾਣੀਏ ਨੇ ਜੱਟ ਢਾਲਿਆ। ਇਸ ਗੀਤ ਨੂੰ ਰਿਲੀਜ਼ ਕੀਤਾ ਸੀ ਫਾਈਨ ਟਾਊਨ ਕੰਪਨੀ ਵੱਲੋਂ। 1991 ਦੇ ਵਿੱਚ ਫਿਲਮ ਆਈ ਜੀ ਜੱਟ ਜਿਉਣਾ ਮੌੜ, ਇਸ ਦੇ ਵਿੱਚ ਵਿੰਦ ਰੱਖਿਆ ਜੀ ਨੇ ਗੀਤ ਗਾਇਆ ਬਾਬਾ ਬੰਦਾ ਸਿੰਘ। ਇਸ ਨੂੰ ਵੀ ਰਿਲੀਜ਼ ਕੀਤਾ ਸੀ ਫਾਈਨ ਟਾਊਨ ਕੰਪਨੀ ਨੇ। 1991 ਦੇ ਵਿੱਚ ਹੀ ਆਈ ਸੀ ਜੀ ਫਿਲਮ ਬਦਲਾ ਜੱਟੀ ਦਾ, ਇਸ ਦੇ ਵਿੱਚ ਵਿੰਦ ਰੱਖਿਆ ਸਾਹਿਬ ਜੀ ਨੇ ਸੁਰਿੰਦਰ ਛਿੰਦਾ ਸਾਹਿਬ ਜੀ ਦੇ ਨਾਲ ਬੋਲੀਆਂ ਪਾਈਆਂ। ਫਾਈਨ ਟਾਊਨ ਕੰਪਨੀ ਵੱਲੋਂ ਇਸ ਨੂੰ ਰਿਲੀਜ਼ ਕੀਤਾ ਗਿਆ। 1994 ਦੇ ਵਿੱਚ ਆਈ ਸੀ ਜੀ ਫਿਲਮ ਕਚਹਿਰੀ, ਇਸ ਫਿਲਮ ਦੇ ਵਿੱਚ ਦਿਲਸ਼ਾਦ ਅਖਤਰ ਜੀ ਦੇ ਨਾਲ ਵਿੰਦ ਰੱਖਿਆ ਸਾਹਿਬ ਜੀ ਨੇ ਗੀਤ ਗਾਇਆ ਸੀ ਡੇਰਾ ਜੱਟ ਦਾ। ਇਸ ਨੂੰ ਰਿਲੀਜ਼ ਕੀਤਾ ਸੀ ਸੁਪਰ ਕੈਸਟ ਇੰਡਸਟਰੀਜ਼ ਟੀ ਸੀਰੀਜ਼ ਵੱਲੋਂ। 1996 ਦੇ ਵਿੱਚ ਦੋ ਫਿਲਮਾਂ ਰਿਲੀਜ਼ ਹੋਈਆਂ, ਜ਼ੋਰਾਵਰ ਤੇ ਰੱਬ ਦੀਆਂ ਰੱਖਾਂ, ਤੇ ਇਸ ਦੇ ਵਿੱਚ ਵੀ ਵਿੰਦ ਰੱਖਿਆ ਸਾਹਿਬ ਜੀ ਨੇ ਆਪਣੀ ਖੂਬਸੂਰਤ ਆਵਾਜ਼ ਦੇ ਵਿੱਚ ਗੀਤ ਗਾਏ। 1998 ਦੇ ਵਿੱਚ ਆਈ ਸੀ ਜੀ ਫਿਲਮ ਇਸ਼ਕ ਨਚਾਵੇ ਗਲੀ ਗਲੀ, ਤੇ ਇਸ ਵਿੱਚ ਵਿੰਦ ਰੱਖਿਆ ਸਾਹਿਬ ਜੀ ਨੇ ਚਾਰ ਦਿਨ ਮਿੱਤਰਾਂ ਨੇ ਗੀਤ ਗਾ ਕੇ ਸਰੋਤਿਆਂ ਦੀ ਖੂਬ ਪ੍ਰਸ਼ੰਸਾ ਹਾਸਲ ਕੀਤੀ, ਤੇ ਇਸ ਨੂੰ ਰਿਲੀਜ਼ ਕੀਤਾ ਗਿਆ ਸੀ ਕੈਟਰੈਕ ਕੰਪਨੀ ਦੁਆਰਾ।

ਦੋਸਤੋ, ਕੁਝ ਆਵਾਜ਼ਾਂ ਵਕਤ ਨਾਲ ਮੁੱਕਦੀਆਂ ਨੇ, ਉਹ ਦਿਲਾਂ ਵਿੱਚ ਘਰ ਬਣਾ ਲੈਂਦੀਆਂ ਨੇ। ਜਦੋਂ ਵੀ ਢੋਲ ਦੀ ਧੁਨ ਵੱਜਦੀ ਹੈ, ਢੋਲੀ ਢੋਲ ਤੇ ਡਗਾ ਮਾਰਦਾ ਏ, ਤਾਂ ਬਿੰਦ ਰੱਖਿਆ ਦੀ ਯਾਦ ਮੱਲੋ ਮੱਲੀ ਆ ਜਾਂਦੀ ਹੈ ਤੇ ਸਾਡੇ ਦਿਲਾਂ ਵਿੱਚ ਜਗ ਜਾਂਦੀ ਹੈ। ਦੋਸਤੋ, ਸੁਰਜੀਤ ਬਿੰਦਰਖੀਆ ਸਿਰਫ ਇੱਕ ਗਾਇਕ ਨਹੀਂ ਸੀ, ਉਹ ਇੱਕ ਜ਼ਿੰਦਾ ਦਿਲ ਇਨਸਾਨ, ਇੱਕ ਲੋਕ ਰੂਹ ਦਾ ਸੂਰਮਾ ਸੀ, ਜਿਸ ਨੇ ਪੰਜਾਬੀ ਫੋਕ ਮਿਊਜ਼ਿਕ ਨੂੰ ਨਵੀਆਂ ਉਚਾਈਆਂ ਤੱਕ ਪਹੁੰਚਾਇਆ। ਮਿੱਟੀ ਦੀ ਖੁਸ਼ਬੂ ਨਾਲ ਜੁੜਿਆ ਸੀ ਉਹ, ਮਿੱਟੀ ਦੀ ਖੁਸ਼ਬੂ ਨਾਲ ਜੁੜਿਆ ਸੀ ਉਹ, ਪਿੰਡਾਂ ਦੀ ਰੂਹ ਵਿੱਚ ਵਸਦਾ ਸੀ ਉਹ, ਪਿੰਡਾਂ ਦੀ ਰੂਹ ਵਿੱਚ ਵਸਦਾ ਸੀ ਉਹ। ਦੋਸਤੋ, ਬਿੰਦਰਖੀਆ ਦੀ ਹੇਕ ਜੋ ਵੀ ਇੱਕ ਵਾਰ ਸੁਣ ਲੈਂਦਾ ਤਾਂ ਉਹ ਉਸਦੇ ਦਿਲ ਵਿੱਚ ਵਸ ਜਾਂਦੀ। ਉਸਦੀ ਆਵਾਜ਼ ਵਿੱਚ ਜੋ ਜੋਸ਼ ਸੀ ਉਹ ਕਿਸੇ ਹੋਰ ਕੋਲ ਨਹੀਂ ਸੀ। ਸੁਰਾਂ ਵਿੱਚ ਅੱਗ ਸੀ, ਲਫ਼ਜ਼ਾਂ ਵਿੱਚ ਰੂਹ ਸੀ। ਸੁਰਾਂ ਵਿੱਚ ਅੱਗ ਸੀ, ਲਫ਼ਜ਼ਾਂ ਵਿੱਚ ਰੂਹ ਸੀ। ਬਿੰਦਰਖੀਆ ਜੀ ਦੀ ਹਰ ਧੁਨ ਵਿੱਚ ਜਾਦੂ ਸੀ। ਬਿੰਦਰਖੀਆ ਜੀ ਦੀ ਹਰ ਧੁਨ ਵਿੱਚ ਜਾਦੂ ਸੀ।

ਦੋਸਤੋ 1990 ਦਾ ਦਹਾਕਾ ਪੰਜਾਬੀ ਮਿਊਜ਼ਿਕ ਦਾ ਬਹੁਤ ਹੀ ਸੋਹਣਾ ਸਮਾਂ ਗੋਲਡਨ ਪੀਰੀਅਡ ਤੇ ਇਸ ਪੀਰੀਅਡ ਦਾ ਬਾਦਸ਼ਾਹ ਸੀ ਸੁਰਜੀਤ ਬਿੰਦਰਖੀਆ। ਹਰ ਘਰ ਵਿੱਚ ਉਹਦੇ ਗੀਤ, ਹਰ ਵਿਆਹ ਵਿੱਚ ਉਹਦੀ ਆਵਾਜ਼। ਦੋਸਤੋ ਪੰਜਾਬੀ ਫਿਲਮਾਂ ਵਿੱਚ ਵੀ ਉਹਦੀ ਆਵਾਜ਼ ਨੇ ਧੂਮ ਮਚਾਈ। ਉਸਨੇ ਫੋਕ ਅਤੇ ਮਾਡਰਨ ਮਿਊਜ਼ਿਕ ਨੂੰ ਜੋੜ ਦਿੱਤਾ। ਦੋਸਤੋ ਬਿੰਦਰਖੀਆ ਸਿਰਫ ਇੱਕ ਨਾਂ ਨਹੀਂ, ਇੱਕ ਯਾਦ ਹੈ, ਇੱਕ ਅਹਿਸਾਸ ਹੈ। ਦੋਸਤੋ ਬਿੰਦਰਖੀਆ ਸਟੇਜ ਤੇ ਸ਼ੇਰ ਬਣ ਜਾਂਦਾ ਸੀ। ਲਾਈਵ ਪਰਫਾਰਮੈਂਸ ਵਿੱਚ ਬਿੰਦਰਖੀਆ ਇੱਕ ਤੂਫਾਨ ਸੀ। ਦੋਸਤੋ ਸਟੇਜ ਦੇ ਚਮਕਦਾਰ ਚਿਹਰੇ ਦੇ ਪਿੱਛੇ ਇੱਕ ਬਹੁਤ ਹੀ ਸਧਾਰਨ, ਮਿੱਟੀ ਨਾਲ ਜੁੜਿਆ ਹੋਇਆ, ਬਹੁਤ ਹੀ ਸਾਦਾ ਇਨਸਾਨ ਸੀ ਬਿੰਦਰਖੀਆ। ਉਹ ਆਪਣੇ ਪਰਿਵਾਰ ਨੂੰ ਬਹੁਤ ਪਿਆਰ ਕਰਦਾ ਸੀ। ਉਹਦੇ ਲਈ ਸਫਲਤਾ ਦਾ ਮਤਲਬ ਸਿਰਫ ਨਾਮ ਨਹੀਂ ਸੀ, ਪਰਿਵਾਰ ਦੀ ਖੁਸ਼ੀ ਸੀ। ਉਹਦੇ ਘਰ ਵਿੱਚ ਹਾਸਾ ਖੇਡਾ ਰਹਿੰਦਾ, ਦੋਸਤਾਂ ਲਈ ਦਰਵਾਜ਼ੇ ਹਮੇਸ਼ਾ ਖੁੱਲੇ ਰਹਿੰਦੇ। ਦੋਸਤੋ ਉਹ ਇੱਕ ਵਧੀਆ ਦੋਸਤ, ਇੱਕ ਵਧੀਆ ਪੁੱਤਰ ਅਤੇ ਇੱਕ ਪਿਆਰ ਕਰਨ ਵਾਲਾ ਪਿਤਾ ਸੀ। ਦੋਸਤੋ ਬਿੰਦਰਖੀਆ ਦੀ ਸ਼ੌਹਰਤ ਸਿਰਫ ਪੰਜਾਬ ਤੱਕ ਸੀਮਤ ਨਹੀਂ ਸੀ, ਕੈਨੇਡਾ, UK, USA ਹਰ ਥਾਂ ਉਹਦੇ ਸ਼ੋ ਹਾਊਸਫੁੱਲ ਹੁੰਦੇ ਸਨ। ਪਰ ਇੱਕ ਗੱਲ ਕਦੇ ਨਹੀਂ ਬਦਲੀ, ਉਹਦਾ ਦਿਲ ਹਮੇਸ਼ਾ ਆਪਣੇ ਪਿੰਡ ਵਿੱਚ ਹੀ ਰਿਹਾ। ਦੁਨੀਆ ਫਿਰ ਕੇ ਵੀ ਜਿੱਥੇ ਆ ਕੇ ਸੁੱਖ ਮਿਲੇ, ਦੁਨੀਆ ਫਿਰ ਕੇ ਵੀ ਜਿੱਥੇ ਆ ਕੇ ਸੁੱਖ ਮਿਲੇ, ਉਹ ਆਪਣਾ ਪਿੰਡ ਹੀ ਹੁੰਦਾ ਏ, ਉਹ ਆਪਣਾ ਪਿੰਡ ਹੀ ਹੁੰਦਾ ਏ। ਦੋਸਤੋ ਬਿੰਦਰਖੀਆ ਸਿਰਫ ਸਿੰਗਰ ਨਹੀਂ ਸੀ।

ਇੱਕ ਦਰਦਮੰਦ ਇਨਸਾਨ ਵੀ ਸੀ। ਉਹ ਹਮੇਸ਼ਾ ਲੋੜਵੰਦਾਂ ਦੀ ਮਦਦ ਕਰਦਾ ਰਹਿੰਦਾ। ਕਈ ਲੋਕਾਂ ਦੀ ਜ਼ਿੰਦਗੀ ਵਿੱਚ ਉਹ ਚੁੱਪ ਚਾਪ ਚਾਨਣ ਬਣ ਕੇ ਆਇਆ। ਜੋ ਦਿਲਾਂ ਵਿੱਚ ਰੋਸ਼ਨੀ ਕਰ ਜਾਵੇ, ਉਹੀ ਦੋਸਤੋ ਅਸਲੀ ਇਨਸਾਨ ਕਹਿਲਾਵੇ, ਦੋਸਤੋ ਬਿੰਦ ਰੱਖੀਏ ਦੀ ਆਵਾਜ਼ ਵਿੱਚ ਦਰਦ ਸੀ ਜੋ ਸਿੱਧਾ ਦਿਲਾਂ ਵਿੱਚ ਉਤਰ ਜਾਂਦਾ। ਉਹ ਗਾਉਂਦਾ ਹੀ ਨਹੀਂ ਸੀ, ਉਹ ਜਿਉਂਦਾ ਸੀ ਹਰ ਇੱਕ ਗੀਤ ਨੂੰ ਗਾ ਕੇ। ਸੁਰਾਂ ਵਿੱਚ ਉਹਦੀ ਰੂਹ ਵਸਦੀ ਸੀ। ਇਸ ਲਈ ਦੋਸਤੋ ਬਿੰਦ ਰੱਖੀਏ ਦਾ ਹਰ ਗੀਤ ਅਮਰ ਬਣ ਗਿਆ। ਦੋਸਤੋ ਹੁਣ ਸੁਣਦੇ ਆ ਬਿੰਦ ਰੱਖੀਆ ਜੀ ਦੀ ਆਵਾਜ਼ ਦੇ ਵਿੱਚ ਇੱਕ ਗੀਤ। ਇਸ ਗੀਤ ਨੂੰ ਸੁਣ ਕੇ ਅਸੀਂ ਮਹਿਸੂਸ ਕਰਾਂਗੇ ਬਿੰਦ ਰੱਖੀਆ ਜੀ ਦੁਆਰਾ ਗਾਏ ਗਏ ਹਰ ਗੀਤ ਦੇ ਅੰਦਰ ਛੁਪੇ ਜਜ਼ਬਾਤਾਂ ਨੂੰ।

ਦੋਸਤੋ, ਕੁਝ ਪਲ ਜ਼ਿੰਦਗੀ ਦੇ ਅਜਿਹੇ ਹੁੰਦੇ ਨੇ ਜੋ ਕਦੇ ਵਾਪਸ ਨਹੀਂ ਆਉਂਦੇ, ਪਰ ਉਹਦੀ ਯਾਦ ਹਮੇਸ਼ਾ ਲਈ ਰਹਿੰਦੀ ਹੈ। ਕਹਿੰਦੇ ਨੇ ਕਿ ਬਿੰਦ ਰੱਖੀਆ ਜੀ ਦਾ ਇੱਕ ਸ਼ੋਅ ਸੀ ਜਿੱਥੇ ਉਹਨਾਂ ਨੇ ਇੰਨੀ ਦਿਲੋਂ ਗਾਇਕੀ ਕੀਤੀ ਕਿ ਦਰਸ਼ਕਾਂ ਦੀਆਂ ਅੱਖਾਂ ਭਰ ਆਈਆਂ। ਉਹ ਖੁਦ ਵੀ ਇੱਕ ਪਲ ਲਈ ਚੁੱਪ ਹੋ ਗਿਆ, ਜਿਵੇਂ ਉਹ ਮਹਿਸੂਸ ਕਰ ਰਿਹਾ ਹੋਵੇ ਕਿ ਇਹ ਪਲ ਕਿੰਨਾ ਕੀਮਤੀ ਹੈ। ਦੋਸਤੋ, ਜਿੱਥੇ ਯਾਰੀਆਂ ਦਾ ਰਿਸ਼ਤਾ ਹੁੰਦਾ ਏ, ਜ਼ਿਕਰ ਹੁੰਦਾ ਏ, ਉੱਥੇ ਉਸ ਨੂੰ ਲਫ਼ਜ਼ਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। ਦੋਸਤੋ, ਅੱਜ ਦੇ ਕਈ ਨਵੇਂ ਗਾਇਕ ਵੀ ਬਿੰਦ ਰੱਖੀਆ ਜੀ ਤੋਂ ਪ੍ਰੇਰਨਾ ਲੈਂਦੇ ਨੇ, ਪਰ ਸੱਚ ਇਹ ਹੈ ਕਿ ਬਿੰਦ ਰੱਖੀਆ ਦੀ ਜਗ੍ਹਾ ਕੋਈ ਨਹੀਂ ਲੈ ਸਕਦਾ। ਦੋਸਤੋ, ਸਾਲ 2003 ਦੇ ਵਿੱਚ ਸੁਰਜੀਤ ਬਿੰਦ ਰੱਖੀਆ ਜੀ ਸਾਨੂੰ ਛੱਡ ਕੇ ਚਲੇ ਗਏ, ਪਰ ਉਹਨਾਂ ਦੀ ਆਵਾਜ਼ ਅੱਜ ਵੀ ਹਰ ਦਿਲ ਵਿੱਚ ਵਸਦੀ ਹੈ। ਦੋਸਤੋ, ਕੁਝ ਲੋਕ ਕਦੇ ਨਹੀਂ ਮਰਦੇ ਉਹ ਆਪਣੇ ਸੁਰਾਂ ਚ ਜਿਉਂਦੇ ਰਹਿੰਦੇ ਨੇ। ਬਿੰਦ ਰੱਖੀਆ ਵੀ ਉਹਨਾਂ ਚੋਂ ਇੱਕ ਨੇ। ਦੋਸਤੋ, ਅੱਜ ਦੀ ਇਹ ਮਸਤੀਆਂ ਭਰੀ ਯਾਤਰਾ ਇੱਥੇ ਖਤਮ ਹੁੰਦੀ ਹੈ, ਪਰ ਸੁਰਜੀਤ ਬਿੰਦ ਰੱਖੀਆ ਦੇ ਗੀਤ ਕਦੇ ਵੀ ਖਤਮ ਨਹੀਂ ਹੋਣਗੇ। ਦੋਸਤੋ, ਬਿੰਦ ਰੱਖੀਆ ਸਿਰਫ ਇੱਕ ਨਾਂ ਨਹੀਂ ਸੀ, ਇੱਕ ਅਹਿਸਾਸ ਸੀ, ਇੱਕ ਰੂਹ ਸੀ, ਜਿਸ ਦੀ ਗੂੰਜ ਅੱਜ ਵੀ ਹਰ ਢੋਲ ਵਿੱਚ ਸੁਣਾਈ ਦਿੰਦੀ ਹੈ। ਜਦੋਂ ਵੀ ਕੋਈ ਗੀਤ ਵੱਜਦਾ ਏ ਤਾਂ ਉਸ ਦੀ ਯਾਦ ਆ ਜਾਂਦੀ ਹੈ। ਉਹ ਕਿਤੇ ਗਿਆ ਨਹੀਂ, ਉਹ ਸਾਡੇ ਦਿਲਾਂ ਵਿੱਚ ਵਸਦਾ ਏ।

ਇਹ ਸੀ ਬਿੰਦ ਰੱਖਿਆ ਦੇ ਗੀਤਾਂ ਦੀ ਡੂੰਘਾਈ, ਉਹਦੇ ਅਹਿਸਾਸਾਂ ਤੇ ਆਧਾਰਿਤ ਉਸ ਦੀ ਕਹਾਣੀ ਬਲਜੀਤ ਤੇ ਗੁਰਦੀਪ ਦੀ ਜ਼ੁਬਾਨੀ, ਜਿਸ ਨੂੰ ਅਸੀਂ ਕੋਸ਼ਿਸ਼ ਕੀਤੀ ਕਿ ਵਧੀਆ ਢੰਗ ਦੇ ਨਾਲ ਡਿਟੇਲ ਦੇ ਵਿੱਚ ਜਾ ਕੇ ਆਪ ਜੀ ਦੇ ਰੂਬਰੂ ਪੇਸ਼ ਕੀਤਾ ਜਾਵੇ। ਆਵਾਜ਼ਾਂ ਮੁੱਕ ਜਾਂਦੀਆਂ ਨੇ ਪਰ ਅਸਰ ਨਹੀਂ ਮੁੱਕਦਾ, ਆਵਾਜ਼ਾਂ ਮੁੱਕ ਜਾਂਦੀਆਂ ਨੇ ਪਰ ਅਸਰ ਨਹੀਂ ਮੁੱਕਦਾ, ਜਿਸਨੇ ਦਿਲਾਂ ਨੂੰ ਛੂ ਲਿਆ ਉਹ ਕਦੇ ਨਹੀਂ ਰੁਕਦਾ। ਦੋਸਤੋ, ਹੁਣ ਘੜੀ ਦੀਆਂ ਸੂਈਆਂ ਇਜਾਜ਼ਤ ਨਹੀਂ ਦਿੰਦੀਆਂ। ਆਪਣੇ ਦੋਸਤ ਬਲਜੀਤ ਸ਼ਰਮਾ ਤੇ ਗੁਰਦੀਪ ਗਿੱਲ ਜੀ ਨੂੰ ਅੱਜ ਦਾ ਪਿੰਡਾਂ ਵਾਲੇ ਪ੍ਰੋਗਰਾਮ ਸੰਪੂਰਨ ਕਰਨ ਦੀ ਦਿਓ ਆਗਿਆ। ਫੇਰ ਮਿਲਣ ਦੀ ਆਸ ਨਾਲ ਰੱਬ ਰਾਖਾ, ਆਮੀਨ। ਵਾਚਕ ਤੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ, ਸੰਪਾਦਨ ਤੇ ਵਿਸ਼ੇਸ਼ ਦਿਸ਼ਾ ਨਿਰਦੇਸ਼ ਗੁਰਦੀਪ ਗਿੱਲ ਸਾਹਿਬਾ।

0: ਛੀ ਹੇਕ ਦਾ ਪੰਜਾਬੀ ਲੋਕ ਗਾਇਕ ਸੁਰਜੀਤ ਬਿੰਦ ਰੱਖਿਆ। ਵਾਚਕ ਤੇ ਨਿਰਮਾਤਾ ਨਿਰਦੇਸ਼ਕ ਇਸ ਪ੍ਰੋਗਰਾਮ ਦੇ ਬਲਜੀਤ ਸ਼ਰਮਾ, ਸੰਪਾਦਨ ਗੁਰਦੀਪ ਗਿੱਲ ਦਾ ਸੀ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ, ਐਫ ਐਮ ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਆਨ AIR ਤੇ। ਸਟੂਡੀਓ ਦੀ ਘੜੀ ਤੇ ਸਮੇਂ 6:13 ਤੇ 45 ਸਕਿੰਟ।
1: पेश है सबका फेवरेट
2: अर्क गुलाब, अर्क केवड़ा, चंदन तेल एवं खस तेल से निर्मित हर्बल शरबत मौज बहार तन मन को ताजा कर जाए।
3: ਪ੍ਰੋਗਰਾਮਾਂ ਸੰਬੰਧੀ ਸੂਚਨਾ ਮਿਤੀ 28 ਜੂਨ ਦਿਨ ਐਤਵਾਰ ਸਵੇਰੇ 11 ਵਜੇ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੇਸ਼ ਵਾਸੀਆਂ ਨਾਲ ਸਾਂਝੀ ਕਰਨਗੇ ਆਪਣੇ ਮਨ ਕੀ ਬਾਤ ਤੇ ਉਸ ਤੋਂ ਤੁਰੰਤ ਬਾਅਦ ਮਾਣਯੋਗ ਪ੍ਰਧਾਨ ਮੰਤਰੀ ਜੀ ਦੀ ਮਨ ਕੀ ਬਾਤ ਦਾ ਪੰਜਾਬੀ ਰੂਪਾਂਤਰ ਪੇਸ਼ ਕੀਤਾ ਜਾਵੇਗਾ ਤੇ ਪੰਜਾਬੀ ਰੂਪਾਂਤਰ ਦਾ ਮੁੜ ਪ੍ਰਸਾਰਣ ਇਸੇ ਹੀ ਦਿਨ ਸ਼ਾਮੀ 8 ਵਜੇ ਪ੍ਰਸਾਰਿਤ ਕੀਤਾ ਜਾਵੇਗਾ।

ਪ੍ਰੋਗਰਾਮ ਦੇ ਵਾਚਕ ਤੇ ਨਿਰਮਾਤਾ ਨਿਰਦੇਸ਼ਕ ਹੋਣਗੇ ਸ਼੍ਰੀ ਬਲਜੀਤ ਸ਼ਰਮਾ। ਸਰਵਣ ਕਰਨਾ ਨਾ ਭੁੱਲਿਓ, 27 ਜੂਨ ਦਿਨ ਸ਼ਨੀਵਾਰ ਸ਼ਾਮ 5:30 ਵਜੇ ਪ੍ਰੋਗਰਾਮ ਹਰ ਅਕਾਲ ਉਸਤਤ।

0: ਕਰ ਸਕਦੇ ਹੋ। ਸੋ ਜ਼ਰੂਰ ਸੁਣੋ ਆਕਾਸ਼ਵਾਣੀ FM ਬਠਿੰਡਾ ਦਾ ਪ੍ਰੋਗਰਾਮ ਸਰੋਤਾ ਮੰਚ ਤੇ ਦਿਓ ਆਪਣੇ ਨੇਕ ਸੁਝਾਅ। ਪ੍ਰੋਗਰਾਮ ਦਾ ਸਮਾਂ ਹਰ ਮੰਗਲਵਾਰ ਦੁਪਹਿਰ 1:15 ਤੋਂ 2 ਵਜੇ ਤੱਕ ਅਤੇ ਸ਼ੁੱਕਰਵਾਰ ਦੁਪਹਿਰ 12:10 ਤੋਂ 1:10 ਤੱਕ।
1: ਸਰੋਤਿਓ, ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸਾਡੇ ਪਿੰਡ ਸਾਡੇ ਖੇਤ। ਅੱਜ ਦੇ ਪ੍ਰੋਗਰਾਮ ਸਾਡੇ ਪਿੰਡ ਸਾਡੇ ਖੇਤ ਦੇ ਤਹਿਤ ਤੁਸੀਂ ਸਿਲਸਿਲਾ ਪਿੰਡਾਂ ਵਾਲੇ ਸੁਣਿਆ। ਇਸ ਦੇ ਨਾਲ ਹੀ ਪ੍ਰੋਗਰਾਮ ਸਾਡੇ ਪਿੰਡ ਸਾਡੇ ਖੇਤ ਇੱਥੇ ਸਮਾਪਤ ਹੁੰਦਾ। ਆਪਣੇ ਰੇਡੀਓ ਦੋਸਤ ਜਗਤਾਰ ਨੂੰ ਅੱਜ ਦਾ ਇਹ ਪ੍ਰੋਗਰਾਮ ਇੱਥੇ ਹੀ ਸਮਾਪਤ ਕਰਨ ਦੀ ਦਿਓ ਆਗਿਆ। ਨਮਸਕਾਰ, ਸਤਿ ਸ਼੍ਰੀ ਅਕਾਲ, ਆਦਾਬ।

0: ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸਾਡੇ ਪਿੰਡ ਸਾਡੇ ਖੇਤ। FM ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ ਤੇ ਸਮਾਂ 6:19:55। ਹੁਣ ਤੁਸੀਂ ਸੁਣੋਗੇ ਪ੍ਰਦੇਸ਼ਿਕ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ।
1: ਨਮਸਕਾਰ, ਇਹ ਆਕਾਸ਼ਵਾਣੀ ਏ। ਹੁਣ ਤੁਸੀਂ ਸਰਬਜੀਤ ਕੌਰ ਤੋਂ ਪ੍ਰਾਦੇਸ਼ਿਕ ਖਬਰਾਂ ਸੁਣੋ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਨਸ਼ਿਆਂ ਵਿਰੁੱਧ ਇਕਜੁੱਟ ਹੋ ਕੇ ਲੜਨ ਦਾ ਸੱਦਾ ਦਿੱਤਾ ਹੈ ਤੇ ਕਿਹਾ ਹੈ ਕਿ ਨਸ਼ੀਲੇ ਪਦਾਰਥ ਰਾਸ਼ਟਰੀ ਸੁਰੱਖਿਆ ਤੇ ਨੌਜਵਾਨਾਂ ਦੇ ਭਵਿੱਖ ਲਈ ਗੰਭੀਰ ਖਤਰਾ ਨੇ। ਪੰਜਾਬ ਪੁਲਿਸ ਦੇ ਸਾਈਬਰ ਅਪਰਾਧ ਡਿਵੀਜ਼ਨ ਵੱਲੋਂ ਬੀਤੇ ਇੱਕ ਸਾਲ ਦੌਰਾਨ 63,749 ਧੋਖਾਧੜੀ ਵਾਲੇ ਬੈਂਕ ਖਾਤੇ ਫਰੀਜ਼ ਕੀਤੇ ਗਏ। ਪੰਜਾਬ ਦੇ ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਇੱਕ ਵਿਸ਼ੇਸ਼ ਸੰਮੇਲਨ ਦੌਰਾਨ ਬੱਚਿਆਂ ਦੇ ਸਰਬਪੱਖੀ ਵਿਕਾਸ ਲਈ ਛੋਟੇ ਕਦਮ ਵੱਡਾ ਵਿਕਾਸ ਮੁਹਿੰਮ ਦੀ ਸ਼ੁਰੂਆਤ ਕੀਤੀ। ਜਲੰਧਰ ਕਮਿਸ਼ਨਰੇਟ ਪੁਲਿਸ ਨੇ ਗੈਰ ਕਾਨੂੰਨੀ ਅਤੇ ਦੇਸ਼ ਵਿਰੋਧੀ ਗਤੀਵਿਧੀਆਂ ਵਿਚ ਸ਼ਾਮਲ ਹੋਣ ਦੇ ਇਲਜ਼ਾਮ ਵਿਚ 3 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਤੇ ਮਰਦਾਂ ਦੀ ਹਾਕੀ ਵਿਚ ਭਾਰਤ ਸ਼ਾਮ ਆਪਣੇ ਆਖਰੀ FIH ਪ੍ਰੋ ਲੀਗ ਮੈਚ ਵਿਚ ਰਵਾਇਤੀ ਵਿਰੋਧੀ ਪਾਕਿਸਤਾਨ ਖਿਲਾਫ ਮੈਦਾਨ ਚ ਉਤਰੇਗਾ। ਹੁਣ ਖਬਰਾਂ ਵਿਸਥਾਰ ਨਾਲ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਵਿਰੁੱਧ ਇਕਜੁੱਟ ਲੜਾਈ ਦਾ ਸੱਦਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਨਸ਼ੀਲੇ ਪਦਾਰਥਾਂ ਦਾ ਵਪਾਰ ਦੇਸ਼ ਦੀ ਸੁਰੱਖਿਆ, ਸਮਾਜਿਕ ਵਿਵਸਥਾ, ਆਰਥਿਕ ਹਿੱਤਾਂ ਤੇ ਨੌਜਵਾਨਾਂ ਦੇ ਭਵਿੱਖ ਲਈ ਖਤਰਾ ਪੈਦਾ ਕਰਦਾ ਹੈ। ਉਨ੍ਹਾਂ ਨੇ ਅਧਿਆਤਮਕ ਆਗੂਆਂ, ਨੌਜਵਾਨਾਂ ਤੇ ਮਾਵਾਂ ਨੂੰ ਇਸ ਮੁਹਿੰਮ ਵਿਚ ਸ਼ਾਮਲ ਹੋਣ ਦੀ ਅਪੀਲ ਕੀਤੀ। ਸ੍ਰੀ ਸ਼ਾਹ ਨੇ ਇਹ ਗੱਲ ਨਵੀਂ ਦਿੱਲੀ ਵਿਚ ਨਾਰਕੋ ਕੋਆਰਡੀਨੇਸ਼ਨ ਸੈਂਟਰ NCORD ਦੀ 10ਵੀਂ ਸਿਖਰ ਪੱਧਰ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਹੀ।
2: ਅੱਜ ਹਮਾਰਾ ਦੇਸ਼ ਨਾਰਕੋਟਿਕਸ ਕੇ ਖਿਲਾਫ ਲੜਾਈ ਕੇ ਐਸੇ ਨਾਜੁਕ ਮੋੜ ਪਰ ਖੜਾ ਹੈ। ਆਨੇ ਵਾਲੇ 3 ਸਾਲ ਤੈਅ ਕਰਨ ਵਾਲੇ ਹੈ ਕਿ ਨਸ਼ਾ ਹਮ ਪਰ ਵਿਜੇ ਪ੍ਰਾਪਤ ਕਰੇਗਾ ਜਾਂ ਹਮ ਨਸ਼ੇ ਪਰ ਵਿਜੇ। ਔਰ ਮੇਰਾ ਆਪ ਸਭ ਸੇ ਵਿਨਮਰ ਆਗ੍ਰਹ ਕਿ ਦੇਸ਼ ਕੇ ਆਨੇ ਵਾਲੇ 100 ਵਰਸ਼ ਕੇ ਭਵਿਸ਼ਯ ਕੇ ਲਈ ਇਹ ਲੜਾਈ ਹਮਨੇ ਜਿੱਤਣੀ ਚਾਹੀਏ, ਦ੍ਰਿੜਤਾ ਕੇ ਸਾਥ ਜਿੱਤਣੀ ਚਾਹੀਏ ਔਰ ਹਮਾਰੇ ਸੰਯੁਕਤ ਪ੍ਰਯਾਸ ਸੇ ਜਿੱਤਣੀ ਚਾਹੀਏ।
1: ਗ੍ਰਹਿ ਮੰਤਰੀ ਨੇ ਕਿਹਾ ਕਿ ਨਾਰਕੋਟਿਕਸ ਕੰਟਰੋਲ ਬਿਊਰੋ ਨੇ ਸਮੇਂ ਸਿਰ ਨਸ਼ੀਲੇ ਪਦਾਰਥਾਂ ਨਾਲ ਸੰਬੰਧਿਤ ਅਪਰਾਧਾਂ ਬਾਰੇ ਜਾਣਕਾਰੀ ਸਾਂਝੀ ਕਰਨ ਲਈ ਕਈ ਆਨਲਾਈਨ ਪੋਰਟਲ ਸ਼ੁਰੂ ਕੀਤੇ ਨੇ। ਉਨ੍ਹਾਂ ਸਾਰੇ ਰਾਜਾਂ ਦੇ ਮੁੱਖ ਸਕੱਤਰਾਂ ਤੇ ਪੁਲਿਸ ਡਾਇਰੈਕਟਰ ਜਨਰਲਾਂ ਨੂੰ ਨਿਰਧਾਰਿਤ ਸਮਾਂ ਸੀਮਾ ਦੇ ਅੰਦਰ ਇਨ੍ਹਾਂ ਪੋਰਟਲਾਂ ਤੇ ਨਸ਼ੀਲੇ ਪਦਾਰਥਾਂ ਨਾਲ ਸੰਬੰਧਿਤ ਮਾਮਲਿਆਂ ਬਾਰੇ ਜਾਣਕਾਰੀ ਅਪਲੋਡ ਕਰਨ ਲਈ ਕਿਹਾ।
2: ਨਾਰਕੋ ਅਫੈਂਡਰਸ ਅੱਜ ਟੈਕਨੋਲੋਜੀ ਸੇ ਸਕਸਮ ਬਣੇ ਹੋਏ ਹੈ, ਵੋ ਨੈਟਵਰਕ ਆਧਾਰਿਤ ਬਣ ਚੁਕੇ ਹੈ ਔਰ ਮਲਟੀ ਡੋਮੇਨ ਅਪਰਾਧ ਕੇ ਰੂਪ ਮੇ ਵੀ ਅੱਜ ਹਮਾਰੇ ਸਾਹਮਣੇ ਖੜੇ ਹੈ। ਇਹ ਸਭੀ ਚੀਜ਼ੇ ਇਹ ਲੜਾਈ ਕੋ ਔਰ ਕਠਿਨ ਬਨਾਤੀ ਹੈ। ਇਸ ਲਈ ਹਮਾਰੀ ਪ੍ਰਤੀਕ੍ਰਿਆ ਇੱਕ ਰੋਡ ਮੈਪ ਆਧਾਰਿਤ ਹੋਣੀ ਚਾਹੀਏ ਔਰ ਉਸਮੇ ਆਧੁਨਿਕ ਇੰਟੈਲੀਜੈਂਸ ਲੀਡ ਬੇਸ ਪ੍ਰਤੀਕ੍ਰਿਆ ਹੋਣੀ ਚਾਹੀਏ, ਟੈਕਨੋਲੋਜੀ ਡ੍ਰਿਵਨ ਅਪਰੋਚ ਹੋਣਾ ਚਾਹੀਏ ਔਰ ਨੈਟਵਰਕ ਸੈਂਟ੍ਰਿਕ ਲੜਾਈ ਹਮਨੇ ਕਰਨੀ ਪੜੇਗੀ।
1: ਜੇਲਾਂ ਵਿਚ ਬੰਦ ਕੈਦੀਆਂ ਨੂੰ ਬਿਹਤਰ ਸਿਹਤ ਸਹੂਲਤਾਂ ਤੇ ਮੁੜ ਵਸੇਬਾ ਸੇਵਾਵਾਂ ਮੁਹੱਈਆ ਕਰਾਉਣ ਲਈ ਪੰਜਾਬ ਸਰਕਾਰ ਨੇ ਲੁਧਿਆਣਾ ਵਿਚ ਨਸ਼ਾ, HIV ਅਤੇ ਜੇਲਾਂ ਚ ਕੈਦੀਆਂ ਦੀ ਸਿਹਤ ਵਿਸ਼ੇ ਤੇ ਇਕ ਉੱਚ ਪੱਧਰੀ ਮੀਟਿੰਗ ਕਰਾਈ। ਇਹ ਪ੍ਰੋਗਰਾਮ ਯੂਨਾਈਟਿਡ ਨੇਸ਼ਨਸ ਆਫਿਸ ਆਨ ਡਰੱਗਸ ਐਂਡ ਕ੍ਰਾਈਮ UNODC ਵੱਲੋਂ ਪੰਜਾਬ ਜੇਲ੍ਹ ਵਿਭਾਗ ਅਤੇ ਗੈਰ ਸਰਕਾਰੀ ਸੰਸਥਾ ਟਰਨ ਯੋਰ ਕੰਸਰਨ ਇਨ ਟੂ ਐਕਸ਼ਨ TYCIA ਦੇ ਸਹਿਯੋਗ ਨਾਲ ਅੱਜ ਅੰਤਰਰਾਸ਼ਟਰੀ ਨਸ਼ਾ ਰੋਕਥਾਮ ਤੇ ਗੈਰ ਕਾਨੂੰਨੀ ਤਸਕਰੀ ਵਿਰੋਧੀ ਦਿਵਸ ਮੌਕੇ ਕਰਾਇਆ ਗਿਆ।

0: ਕੀਤਾ। ਇਸ ਇੱਕ ਰੋਜ਼ਾ ਮੀਟਿੰਗ ਵਿੱਚ ਰਾਜ ਸਰਕਾਰ, ਜੇਲ੍ਹ ਵਿਭਾਗ ਤੇ ਪੰਜਾਬ ਸਮੇਤ ਦੇਸ਼ ਭਰ ਦੇ ਸਿਹਤ ਮਾਹਿਰਾਂ ਨੇ ਹਿੱਸਾ ਲਿਆ। ਇਸ ਦੌਰਾਨ ਜੇਲ੍ਹਾਂ ਵਿੱਚ ਕੈਦੀਆਂ ਦੀ ਬਿਹਤਰ ਸਿਹਤ ਲਈ ਸਹੂਲਤਾਂ ਨੂੰ ਹੋਰ ਮਜ਼ਬੂਤ ਕਰਨ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਉਦਘਾਟਨੀ ਸੈਸ਼ਨ ਨੂੰ ਸੰਬੋਧਨ ਕਰਦਿਆਂ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਚੱਲ ਰਹੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਨਸ਼ਾ ਮੁਕਤੀ ਅਤੇ ਮਾਨਸਿਕ ਸਿਹਤ ਸੇਵਾਵਾਂ ਨੂੰ ਮਜ਼ਬੂਤ ਕਰਨ ਦੇ ਯਤਨਾਂ ਤੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਨਸ਼ੇ ਦੀ ਸਮੱਸਿਆ ਨਾਲ ਨਜਿੱਠਣ ਲਈ ਸਾਰੇ ਪੱਖਾਂ ਵਿਚਕਾਰ ਤਾਲਮੇਲ ਬੇਹੱਦ ਜ਼ਰੂਰੀ ਏ। ਨਾਗਰਿਕਾਂ ਨੂੰ ਸਾਈਬਰ ਧੋਖਾਧੜੀ ਤੋਂ ਬਚਾਉਣ ਦੇ ਆਪਣੀ ਵਚਨਬੱਧਤਾ ਤਹਿਤ ਪੰਜਾਬ ਪੁਲਿਸ ਤੇ ਰਾਜ ਸਾਈਬਰ ਕ੍ਰਾਈਮ ਡਿਵੀਜ਼ਨ ਨੇ ਸਾਈਬਰ ਅਪਰਾਧੀਆਂ ਖਿਲਾਫ਼ ਕਾਰਵਾਈ ਤੇਜ਼ ਕਰ ਦਿੱਤੀ ਏ। ਪਿਛਲੇ ਇੱਕ ਸਾਲ ਵਿਚ ਪੰਜਾਬ ਪੁਲਿਸ ਨੇ ਸਾਈਬਰ ਧੋਖਾਧੜੀ ਨਾਲ ਜੁੜੇ 63,749 ਬੈਂਕ ਖਾਤੇ ਫਰੀਜ਼ ਕੀਤੇ ਨੇ, ਜਿਨ੍ਹਾਂ ਵਿਚ ਕਰੀਬ 540.34 ਕਰੋੜ ਰੁਪਏ ਦੇ ਲੈਣ ਦੇਣ ਸ਼ਾਮਲ ਸਨ। 2024 ਤੋਂ ਹੁਣ ਤੱਕ ਕਰੀਬ 64 ਕਰੋੜ ਰੁਪਏ ਦੀ ਰਕਮ ਪੀੜਤਾਂ ਨੂੰ ਵਾਪਸ ਕੀਤੀ ਗਈ ਏ, ਜਿਸ ਵਿਚ ਕਰੀਬ 38.42 ਕਰੋੜ ਰੁਪਏ 1 ਜਨਵਰੀ 2025 ਤੋਂ ਬਾਅਦ ਰਿਕਵਰ ਹੋਏ ਨੇ। ਇਸੇ ਸਮੇਂ ਦੌਰਾਨ ਰਾਜ ਵਿਚ 62,253 ਸਾਈਬਰ ਅਪਰਾਧ ਦੇ ਮਾਮਲੇ ਦਰਜ ਕੀਤੇ ਗਏ ਨੇ। ਪਿਛਲੇ ਮਾਲੀ ਸਾਲ ਵਿਚ ਧੋਖਾਧੜੀ ਨਾਲ ਜੁੜੀ ਰਕਮ ਨੂੰ ਫਰੀਜ਼ ਕਰਨ ਦੀ ਦਰ 16.13% ਤੋਂ ਵੱਧ ਕੇ 23.43% ਹੋ ਗਈ ਏ, ਜੋ ਮਾਲੀ ਰਿਕਵਰੀ ਵਿਚ ਮਹੱਤਵਪੂਰਨ ਸੁਧਾਰ ਨੂੰ ਦਰਸਾਉਂਦਾ ਹੈ। ਜਾਣਕਾਰੀ ਸਾਂਝੀ ਕਰਦਿਆਂ DGP ਗੌਰਵ ਯਾਦਵ ਨੇ ਕਿਹਾ ਕਿ ਸਾਈਬਰ ਧੋਖਾਧੜੀ ਗਿਰੋਹਾਂ ਖਿਲਾਫ਼ ਵੱਡੀ ਕਾਰਵਾਈ ਨਾਲ ਨਾ ਸਿਰਫ਼ ਹਜ਼ਾਰਾਂ ਬੈਂਕ ਖਾਤੇ ਫਰੀਜ਼ ਹੋਏ ਨੇ ਅਤੇ ਧੋਖਾਧੜੀ ਦੀ ਰਕਮ ਵਾਪਸ ਮਿਲੀ ਏ, ਸਗੋਂ ਦੇਸ਼ ਭਰ ਵਿਚ ਸਰਗਰਮ ਸੰਗਠਿਤ ਸਾਈਬਰ ਅਪਰਾਧ ਨੈਟਵਰਕ ਦਾ ਵੀ ਪਰਦਾਫਾਸ਼ ਹੋਇਆ ਹੈ। ਉਨ੍ਹਾਂ ਕਿਹਾ ਕਿ ਜਾਂਚ ਵਿਚ ਸਾਈਬਰ ਅਪਰਾਧੀਆਂ ਦੇ ਤਰੀਕਿਆਂ, ਮਾਲੀ ਲੈਣ ਦੇਣ ਅਤੇ ਅੰਤਰਰਾਜੀ ਸਬੰਧਾਂ ਦੀ ਪਛਾਣ ਵਿਚ ਵੱਡੀ ਸਫਲਤਾ ਮਿਲੀ ਏ। ਸਮੇਂ ਸਿਰ ਕਾਰਵਾਈ ਅਤੇ ਆਧੁਨਿਕ ਤਕਨਾਲੋਜੀ ਰਾਹੀਂ ਸਾਈਬਰ ਕ੍ਰਾਈਮ ਡਿਵੀਜ਼ਨ ਨੇ ਧੋਖਾਧੜੀ ਨੈਟਵਰਕ ਨੂੰ ਕਮਜ਼ੋਰ ਕੀਤਾ ਹੈ, ਨਾਗਰਿਕਾਂ ਦੀ ਬਚਤ ਦੀ ਸੁਰੱਖਿਆ ਕੀਤੀ ਏ ਅਤੇ ਯਕੀਨੀ ਬਣਾਇਆ ਕਿ ਦੋਸ਼ੀਆਂ ਨੂੰ ਨਿਆਂ ਦੇ ਘੇਰੇ ਵਿਚ ਲਿਆਂਦਾ ਜਾਵੇ। ਜ਼ਿਲ੍ਹਿਆਂ ਵਿਚ ਜਲੰਧਰ ਕਮਿਸ਼ਨਰੇਟ ਵਿਚ ਸਭ ਤੋਂ ਵੱਧ 16,032 ਬੈਂਕ ਖਾਤੇ ਫਰੀਜ਼ ਕੀਤੇ ਗਏ, ਜਿਸ ਨਾਲ 6,81,00,000 ਰੁਪਏ ਤੋਂ ਵੱਧ ਦੀ ਰਿਕਵਰੀ ਹੋਈ ਏ। ਉਨ੍ਹਾਂ ਨੇ ਕਿਹਾ ਕਿ ਲਗਾਤਾਰ ਚਲਾਈ ਜਾ ਰਹੀ ਸਖ਼ਤ ਮੁਹਿੰਮ ਅਤੇ ਵੱਡੇ ਪੱਧਰ ਤੇ ਜਨ ਜਾਗਰੂਕਤਾ ਪ੍ਰੋਗਰਾਮ ਰਲ ਕੇ ਸਾਈਬਰ ਅਪਰਾਧ ਨਾਲ ਨਜਿੱਠਣ ਲਈ ਪੰਜਾਬ ਪੁਲਿਸ ਦੀ ਬਹੁਪੱਖੀ ਰਣਨੀਤੀ ਨੂੰ ਦਰਸਾਉਂਦੇ ਨੇ। ਪੰਜਾਬ ਦੇ ਬੱਚਿਆਂ ਦੇ ਸੁਨਹਿਰੀ ਅਤੇ ਸਿਹਤਮੰਦ ਭਵਿੱਖ ਲਈ ਮਜ਼ਬੂਤ ਨੀਂਹ ਰੱਖਣ ਦੇ ਉਦੇਸ਼ ਨਾਲ ਪੰਜਾਬ ਸਰਕਾਰ ਦੇ ਸਮਾਜਿਕ ਸੁਰੱਖਿਆ, ਔਰਤਾਂ ਤੇ ਬੱਚਿਆਂ ਦੇ ਵਿਕਾਸ ਬਾਰੇ ਵਿਭਾਗ ਨੇ ਇੱਕ ਅਹਿਮ ਪਹਿਲਕਦਮੀ ਕੀਤੀ ਏ। ਇਸ ਬਾਰੇ ਜਾਣਕਾਰੀ ਦਿੰਦਿਆਂ ਪੰਜਾਬ ਦੇ ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਇੱਕ ਵਿਸ਼ੇਸ਼ ਸੰਮੇਲਨ ਦੌਰਾਨ ਕਿਹਾ ਕਿ ਵਿਭਾਗ ਨੇ ਪੰਜਾਬ ਬਾਲ ਵਿਕਾਸ ਸੰਮੇਲਨ 2026 ਤਹਿਤ ਬੱਚਿਆਂ ਦੇ ਸਰਬਪੱਖੀ ਵਿਕਾਸ ਲਈ ਛੋਟੇ ਕਦਮ ਵੱਡਾ ਵਿਕਾਸ ਮੁਹਿੰਮ ਸ਼ੁਰੂ ਕੀਤੀ ਏ। ਉਨ੍ਹਾਂ ਕਿਹਾ ਕਿ ਇਹ ਪਹਿਲਕਦਮੀ ਬੱਚਿਆਂ ਦੇ ਸਰੀਰਕ, ਮਾਨਸਿਕ, ਬੌਧਿਕ ਤੇ ਭਾਵਨਾਤਮਕ ਵਿਕਾਸ ਨੂੰ ਯਕੀਨੀ ਬਣਾਉਣ ਵਿਚ ਇੱਕ ਮੀਲ ਪੱਥਰ ਸਾਬਿਤ ਹੋਏਗੀ।
1: ਇਹ ਪ੍ਰੋਗਰਾਮ ਦਾ ਇੱਕੋ ਹੀ ਮਕਸਦ ਹੈ ਕਿ ਸਾਡੇ ਬੱਚਿਆਂ ਨੂੰ ਜੋ ਕਿ 3 ਸਾਲ ਤੋਂ ਛੋਟੇ ਨੇ, ਉਹਨਾਂ ਦਾ ਅਸੀਂ ਪੂਰੀ ਤਰ੍ਹਾਂ ਸਰੀਰਕ ਵਿਕਾਸ, ਉਹਨਾਂ ਦੇ ਵਿੱਚ ਜੋ ਹੁਣ ਤੱਕ ਅਸੀਂ ਮਾਲ ਨਰਿਸ਼ਮੈਂਟ ਜਾਂ ਸਟੰਟਿੰਗ ਵਾਲੇ ਲੱਛਣ ਜਿਹੜੇ ਪਾਏ ਜਾਂਦੇ ਸੀ, ਜਾਂ ਬਹੁਤ ਵਾਰੀ ਸਾਡੇ ਬੱਚੇ ਕਈ ਵਾਰੀ ਛੋਟੀ ਉਮਰ ਦੇ ਵਿੱਚ ਕਿਸੇ ਬਿਮਾਰੀ ਕਰਕੇ ਅੰਗਹੀਣ ਹੋ ਜਾਂਦੇ ਆ, ਸੋ ਉਹਨਾਂ ਦੇ ਆਉਣ ਵਾਲੇ ਫਿਊਚਰ ਦੇ ਵਿੱਚ ਜੋ ਉਹਨਾਂ ਦੀ ਡਿਵੈਲਪਮੈਂਟ ਨੂੰ ਰੋਕਣ ਦਾ ਵੱਡਾ ਕਾਰਨ ਬਣਦੇ ਆ, ਉਹਨੂੰ ਅਸੀਂ ਸ਼ੁਰੂ ਤੋਂ ਹੀ ਖਤਮ ਕਰਕੇ ਆਪਣੇ ਬੱਚਿਆਂ ਦਾ ਵਿਕਾਸ ਕਰਕੇ ਆਉਣ ਵਾਲੇ ਪੰਜਾਬ, ਜੋ ਕਿ ਅਸੀਂ ਵਿੰਗਲਾ ਪੰਜਾਬ ਦੀ ਗੱਲ ਕਰਦੇ ਹਾਂ, ਉਹਦੀ ਨੀਂਹ ਜਿਹੜੀ ਆ ਉਹ ਪਹਿਲਾਂ ਤੋਂ ਹੀ ਬਣਾਂਗੇ।
0: ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRN ਜਲੰਧਰ। ਜਲੰਧਰ ਕਮਿਸ਼ਨਰੇਟ ਪੁਲਿਸ ਨੇ ਗੈਰ ਕਾਨੂੰਨੀ ਅਤੇ ਦੇਸ਼ ਵਿਰੋਧੀ ਗਤੀਵਿਧੀਆਂ ਵਿਚ ਸ਼ਾਮਲ ਹੋਣ ਦੇ ਇਲਜ਼ਾਮਾਂ ਵਿਚ 3 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਕਮਿਸ਼ਨਰ ਸਤਿੰਦਰ ਸਿੰਘ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਦਸਿਆ ਕਿ ਇਹ ਤਿੰਨੋਂ ਪਾਕਿਸਤਾਨ ਸਥਿਤ ਗੈਂਗਸਟਰ ਸ਼ਹਿਜ਼ਾਦ ਪੱਟੀ ਅਤੇ ਇਕ ਹੋਰ ਵਿਅਕਤੀ ਨੂੰ ਸੋਸ਼ਲ ਮੀਡੀਆ ਤੇ ਵੱਖ ਵੱਖ ਫੋਨ ਐਪਲੀਕੇਸ਼ਨਾਂ ਰਾਹੀਂ ਸਰਕਾਰੀ ਇਮਾਰਤਾਂ ਤੇ ਹੋਰ ਸੰਵੇਦਨਸ਼ੀਲ ਜਾਣਕਾਰੀ ਭੇਜਣ ਵਿਚ ਸ਼ਾਮਲ ਸਨ। ਇਨ੍ਹਾਂ ਵਿਚ 2 ਵਿਅਕਤੀ ਗੁਰੂ ਨਾਨਕਪੁਰਾ ਚੁਗਿੱਟੀ ਦੇ ਵਸਨੀਕ ਨੇ ਅਤੇ ਇਕ ਕਮਲ ਵਿਹਾਰ ਰਾਵਾ ਮੰਡੀ ਇਲਾਕੇ ਦਾ ਰਹਿਣ ਵਾਲਾ ਹੈ। ਇਨ੍ਹਾਂ ਨੂੰ ਗੈਰ ਕਾਨੂੰਨੀ ਗਤੀਵਿਧੀਆਂ ਦੀ ਰੋਕਥਾਮ ਬਾਰੇ ਕਾਨੂੰਨ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਤੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਜਾਰੀ ਏ। ਪੰਜਾਬ ਦੇ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਗੁਰਮੀਤ ਸਿੰਘ ਖੁੱਡੀਆ ਨੇ ਦੱਸਿਆ ਕਿ ਸਾਉਣੀ ਰੁੱਤ ਦੌਰਾਨ ਝੋਨੇ ਦੀ ਸਿੱਧੀ ਬਿਜਾਈ ਅਧੀਨ ਰਕਬੇ ਵਿਚ 16% ਵਾਧਾ ਦਰਜ ਕੀਤਾ ਗਿਆ, ਜੋ ਪੰਜਾਬ ਸਰਕਾਰ ਦੀ ਸੂਬੇ ਵਿਚ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਸਬੰਧੀ ਮੁਹਿੰਮ ਨੂੰ ਕਿਸਾਨਾਂ ਵੱਲੋਂ ਮਿਲ ਰਹੇ ਵੱਡੇ ਹੁਲਾਰੇ ਨੂੰ ਦਰਸਾਉਂਦਾ ਏ। ਪਾਣੀ ਦੀ ਬਚਤ ਵਾਲੀ ਇਸ ਤਕਨੀਕ ਤਹਿਤ ਹੁਣ ਤੱਕ 26,896 ਕਿਸਾਨਾਂ ਨੇ 3.41 ਲੱਖ ਏਕੜ ਰਕਬਾ ਲਿਆਂਦਾ ਏ। ਪੰਜਾਬ ਦੇ ਸਾਰੇ ਸਰਕਾਰੀ ਦਫ਼ਤਰਾਂ ਤੇ ਸੰਸਥਾਵਾਂ ਦੇ ਦਫ਼ਤਰੀ ਸਮੇਂ ਨੂੰ ਪਹਿਲਾਂ ਵਾਂਗ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਬਹਾਲ ਕਰ ਦਿੱਤਾ ਗਿਆ। ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ਸੂਬੇ ਵਿਚ ਦਫ਼ਤਰੀ ਸਮੇਂ ਵਿਚ ਇਹ ਤਬਦੀਲੀ 1 ਜੁਲਾਈ 2026 ਤੋਂ ਲਾਗੂ ਹੋਏਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਐਤਵਾਰ ਨੂੰ ਆਕਾਸ਼ਵਾਣੀ ਦੇ ਮਨ ਕੀ ਬਾਤ ਪ੍ਰੋਗਰਾਮ ਵਿਚ ਦੇਸ਼ ਵਿਦੇਸ਼ ਦੇ ਲੋਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ। ਇਹ ਹਰ ਮਹੀਨੇ ਪ੍ਰਸਾਰਿਤ ਹੋਣ ਵਾਲੇ ਰੇਡੀਓ ਪ੍ਰੋਗਰਾਮ ਦਾ

ਹੁਣੇ ਤੁਸੀਂ ਪਰਦੇਸੀ ਖਬਰਾਂ ਸੁਣ ਰਹੇ ਸੀ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਅਸੀਂ ਆਕਾਸ਼ਵਾਣੀ ਦੇ ਬਠਿੰਡਾ ਕੇਂਦਰ ਤੋਂ ਬੋਲ ਰਹੇ ਹਾਂ। ਫਮਬੈਂਡ 101.1 ਮੈਗਾਹਰਟਸ ਅਤੇ ਨਾਲੋ ਨਾਲ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ। ਸਟੂਡੀਓ ਦੀ ਘੜੀ ਦੇ ਸਮਾਂ 6:30 ਹੁਣ ਪੇਸ਼ ਹੈ ਨੌਜਵਾਨ ਸਰੋਤਿਆਂ ਦਾ ਪ੍ਰੋਗਰਾਮ ਯੁਵਾਣੀ। ਅੱਜ ਦੇ ਪ੍ਰੋਗਰਾਮ ਯੁਵਾਣੀ ਦੇ ਤਹਿਤ ਤੁਸੀਂ ਇੱਕ ਮੁਲਾਕਾਤ ਸੁਣੋਗੇ ਸੀਏ ਜਸਪ੍ਰੀਤ ਸਿੰਘ ਦੇ ਨਾਲ। ਇਹਨਾਂ ਦੇ ਨਾਲ ਮੁਲਾਕਾਤ ਕਰਨਗੇ ਮਨਦੀਪ ਰਜੌਰਾ।

0: ਸਾਥੀਓ ਪ੍ਰੋਗਰਾਮ ਯੋਗਬਾਣੀ ਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਪ੍ਰੋਗਰਾਮ ਚ ਅਸੀਂ ਮੁਲਾਕਾਤ ਕਰਾਉਂਦੇ ਹਾਂ ਨੌਜਵਾਨ ਸਾਥੀਆਂ ਦੇ ਨਾਲ, ਤੇ ਅਜਿਹੇ ਹੀ ਇੱਕ ਸਾਥੀ ਜਸਪ੍ਰੀਤ ਸਿੰਘ ਅੱਜ ਸਾਡੇ ਨਾਲ ਮੌਜੂਦ ਨੇ, ਜਿਹੜੇ ਕਿ ਸਾਡੇ ਲਈ ਪ੍ਰੇਰਣਾ ਦੇ ਸਰੋਤ ਨੇ, ਕਿਉਂਕਿ ਇਹਨਾਂ ਨੇ ਆਪਣੀ CA ਦੀ ਪ੍ਰੀਖਿਆ ਪਾਸ ਕਰਕੇ ਤੇ ਹੁਣ ਮੁਕੰਮਲ ਤੌਰ ਤੇ ਇਹ ਹੁਣ CA ਬਣ ਚੁੱਕੇ ਨੇ, ਤੇ ਸਾਨੂੰ ਇਸ ਸਫ਼ਰ ਬਾਰੇ, ਚਾਰਟਰਡ ਅਕਾਊਂਟੈਂਸੀ ਦੇ ਸਫ਼ਰ ਬਾਰੇ ਗੱਲਾਂ ਦੱਸਣ ਤੇ ਸਾਨੂੰ ਬਹੁਤ ਕੁਝ ਸਿਖਾਉਣ, ਇਸ ਐਗਜ਼ਾਮ ਨੂੰ ਕਲੀਅਰ ਕਰਨ ਬਾਰੇ ਕੁਝ ਟਿਪਸ ਦੇਣ ਲਈ ਸਾਡੇ ਸਟੂਡੀਓ ਚ ਪਹੁੰਚੇ ਨੇ। ਜਸਪ੍ਰੀਤ, ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਹਾਂ।
1: ਥੈਂਕ ਯੂ ਜੀ, ਸਤਿ ਸ੍ਰੀ ਅਕਾਲ ਸਾਰਿਆਂ ਨੂੰ।
0: ਜਸਪ੍ਰੀਤ, CA ਦੀ ਪ੍ਰੀਖਿਆ ਦੀ ਗੱਲ ਕਰਦੇ ਹਾਂ, ਤੇ ਤੁਸੀਂ ਪ੍ਰੀਖਿਆ ਜਦੋਂ ਪਾਸ ਕੀਤੀ ਹੈ, ਤੇ ਕਈ ਵਾਰ ਇਹ ਹੁੰਦਾ ਕਿ ਕਈ ਐਫਰਟ ਸਾਡੇ ਜਿਹੜੇ ਉਹ ਲੱਗ ਜਾਂਦੇ ਆ, ਕਈ ਵਾਰ ਕੋਸ਼ਿਸ਼ਾਂ ਸਾਨੂੰ ਕਰਨੀਆਂ ਪੈਂਦੀਆਂ ਹੈਗੀਆਂ, ਜਿਵੇਂ ਕਿ UPSC ਦਾ ਐਗਜ਼ਾਮ ਕਈ ਸਾਥੀ ਜਿਹੜੇ ਕਲੀਅਰ ਕਰਦੇ ਆ, ਤੇ ਉਸ ਦੇ ਵਿੱਚ ਵੀ ਕਾਫੀ ਅਟੈਂਪਟ ਜਿਹੜੇ ਉਹਨਾਂ ਨੂੰ ਲਾਉਣੇ ਪੈਂਦੇ ਆ ਇਸ 'ਚ। ਤੁਸੀਂ ਕਿੰਨੇ ਕੁ ਅਟੈਂਪਟਸ ਜਿਹੜੇ ਆ ਉਹ ਲਗਾਏ, ਤੇ ਕਿਸ ਤਰ੍ਹਾਂ ਦਾ ਇਹ ਸਫ਼ਰ ਰਿਹਾ ਤੁਹਾਡਾ, ਕਿੰਨੀ ਮਿਹਨਤ ਤੁਹਾਨੂੰ ਕਰਨੀ ਪਈ?
1: ਦੇਖੋ ਜੀ, CA ਕਰਨ ਦੇ ਵਿੱਚ ਮਿਹਨਤ ਬਹੁਤ ਲੱਗਦੀ ਹੈ।
0: ਬਿਲਕੁਲ,
1: ਟਾਈਮ ਟੂ ਟਾਈਮ ਆਪਾਂ ਨੂੰ ਪੂਰਾ ਸਟੱਡੀ ਦੇ ਉੱਪਰ ਹੀ ਖਿਆਲ ਰੱਖਣਾ ਪੈਂਦਾ
0: ਜੀ,
1: ਤੇ ਆਪਾਂ ਨੂੰ ਸਾਰੇ ਆਪਦੇ ਫੈਸਟੀਵਲ, ਰਿਲੇਟਿਵਸ ਦੇ ਫੰਕਸ਼ਨ ਸਭ ਛੱਡ ਕੇ ਪੇਪਰਾਂ ਵੱਲ ਹੀ ਧਿਆਨ ਦੇਣਾ ਪੈਂਦਾ।
0: ਬਿਲਕੁਲ, ਤੁਸੀਂ ਸਹੀ ਕਿਹਾ।
1: ਤੇ ਮੈਂ ਖੁਦ ਮਤਲਬ 5 ਸਾਲ, ਸਿਰਫ ਦੀਵਾਲੀ 5 ਸਾਲ ਤੋਂ ਬਾਅਦ ਮਨਾਈ ਹੈ ਇਸ ਵਾਰ CA ਬਣਨ ਤੋਂ ਬਾਅਦ, ਤਾਂ ਬਹੁਤ ਐਫਰਟ ਲੱਗਦੇ ਆ, ਨੋ ਡਾਊਟ। ਇਹਦੇ ਵਿੱਚ ਮਤਲਬ ਆਪਣਾ ਪੈਸੇ ਨਹੀਂ ਲੱਗਦੇ, ਇੰਨਾ ਕੋਈ ਕੋਸਟਲੀ ਕੋਰਸ ਨਹੀਂ ਹੈ ਇਹ, ਬਟ ਮਿਹਨਤ ਓਨੀ ਹੀ ਜ਼ਿਆਦਾ ਮਿਹਨਤ ਲੱਗਦੀ ਹੈ ਇਹਦੇ ਵਿੱਚ
0: ਜੀ। ਚਾਰਟਰਡ ਅਕਾਊਂਟੈਂਟ ਜਿਹੜਾ ਹੈ ਉਹ ਇੱਕ ਆਮ ਅਕਾਊਂਟੈਂਟ ਤੋਂ ਕਿਸ ਤਰ੍ਹਾਂ ਵੱਖ ਹੈ? +2 ਤੋਂ ਬਾਅਦ ਜਾਂ ਕਿਸੇ ਨੇ ਗ੍ਰੈਜੂਏਸ਼ਨ ਤੋਂ ਬਾਅਦ ਜੇ ਅਕਾਊਂਟੈਂਸੀ ਦਾ ਜਾਂ ਕੰਪਿਊਟਰ ਦਾ ਜੋ ਟੈਲੀ ਸੋਫਟਵੇਅਰ ਹੈ ਉਹ ਸਿੱਖਿਆ ਹੈ, ਤੇ ਅਸੀਂ ਜੇ ਇਸ ਨੂੰ ਜੋ ਹੈ ਕੰਪਨੀ ਸੈਕਰਟਰੀ ਹੈ ਉਸ ਤੋਂ ਵੀ ਨਿਖੇੜ ਕੇ ਦੇਖਣਾ ਹੋਵੇ, ਤਾਂ ਇਹਨਾਂ ਸਾਰਿਆਂ ਦੇ ਵਿੱਚ ਕੀ ਫਰਕ ਹੈ? ਚਾਰਟਰਡ ਅਕਾਊਂਟੈਂਟ ਸਾਨੂੰ ਕਿਸ ਤਰ੍ਹਾਂ ਦੀਆਂ ਸੁਵਿਧਾਵਾਂ ਜਿਹੜਾ ਹੈ ਦੇ ਰਿਹਾ ਹੈਗਾ, ਤੇ ਇਸ ਦੇ ਵਿੱਚ ਅੱਗੇ ਕੀ ਸਕੋਪ ਨੇ?
1: ਚਾਰਟਰਡ ਅਕਾਊਂਟੈਂਟ ਤੇ ਨੋਰਮਲ ਅਕਾਊਂਟੈਂਟ ਦੇ ਵਿੱਚ ਇਹੀ ਫਰਕ ਹੁੰਦਾ ਜੀ, ਜੋ ਚਾਰਟਰਡ ਅਕਾਊਂਟੈਂਟ ਹੈ ਉਹ ਆਪਾਂ ਨੂੰ ਪਰਟੀਕੁਲਰਲੀ ਉਹਦੇ ਵਿੱਚ ਆਪਾਂ ਨੂੰ ਜੋ ਡਿਗਰੀ ਹੈ ਉਹ ਆਪਾਂ ਨੂੰ ਆਡਿਟ, ਜੋ ਆਪਾਂ ਅਕਾਊਂਟੈਂਟ ਦਾ ਕੰਮ ਹੁੰਦਾ ਜੀ, ਜਿਵੇਂ

0: ਆਪਾਂ ਅਕਾਊਂਟਿੰਗ ਕਰਦੇ ਹਾਂ
1: ਜੀ,
0: ਉਸ ਤੋਂ ਉੱਪਰ ਜਦੋਂ ਆਪਾਂ ਉਹਦੀ ਚੈਕਿੰਗ ਕਰਨੀ ਹੈ, ਉਹਨੂੰ ਆਡਿਟ ਕਰਨਾ ਕਿ ਅਕਾਊਂਟਿੰਗ ਸਹੀ ਤਰੀਕੇ ਨਾਲ ਹੋਈ ਹੈ ਜਾਂ ਨਹੀਂ ਹੋਈ ਹੈ, ਤਾਂ ਉਸ ਤੋਂ ਅੱਗੇ ਅਕਾਊਂਟਿੰਗ ਤੋਂ ਅੱਗੇ ਵਾਲੇ ਜੋ ਕੰਮ ਹੁੰਦੇ ਆ, ਰਿਟਰਨਸ ਦਾ ਕੰਮ ਹੋ ਗਿਆ ਜੀ, ਆਡਿਟ ਦਾ ਕੰਮ ਹੋ ਗਿਆ, ਉਹ ਵਾਲੇ ਕੰਮ ਉਹ ਚਾਰਟਰਡ ਅਕਾਊਂਟੈਂਟ ਕਰਦਾ ਹੈ।
1: ਕਿਸ ਤਰ੍ਹਾਂ ਦੀਆਂ ਸੇਵਾਵਾਂ ਜਿਹੜੀਆਂ ਹੈ ਚਾਰਟਰਡ ਅਕਾਊਂਟੈਂਟ ਕੰਪਨੀਆਂ ਨੂੰ ਦੇ ਰਿਹਾ ਹੈ ਜਾਂ ਆਪਣੇ ਕਲਾਇੰਟਸ ਨੂੰ ਦਿੰਦਾ ਹੈ ਇੱਕ ਚਾਰਟਰਡ ਅਕਾਊਂਟੈਂਟ ਕੋਲੇ, ਫਿਰ ਸਕੋਪ ਦੀ ਗੱਲ ਕਰਦੇ ਹਾਂ ਅੱਗੇ, ਕਿਸ ਤਰ੍ਹਾਂ ਦਾ ਸਕੋਪ ਹੈ ਉਸ ਕੋਲ?
0: ਦੇਖੋ ਜੀ, ਜਿਵੇਂ ਆਪਾਂ ਕਹਿੰਦੇ ਹਾਂ ਜੀ, ਕੋਈ ਜੇ ਟੀਚਰ ਹੈ ਤਾਂ ਉਹ ਸਿਰਫ ਟੀਚਿੰਗ ਲਾਈਨ ਦੇ ਵਿੱਚ ਹੀ ਜਾਏਗਾ, ਹਨਾ, ਜਾਂ ਕੋਈ ਡਾਕਟਰ ਹੈ ਤਾਂ ਉਹ ਹੋਸਪਿਟਲ ਦੇ ਵਿੱਚ ਜਾਏਗਾ
1: ਜੀ।
0: ਬਟ ਚਾਰਟਰਡ ਅਕਾਊਂਟੈਂਟ ਇੱਕ ਐਵੇਂ ਦਾ ਪ੍ਰੋਫੈਸ਼ਨ ਹੈ ਜਿੱਥੇ ਕਿ ਆਪਾਂ ਦੇਖੀਏ ਜੀ, ਜੇ ਸਕੂਲ ਹੈ ਤਾਂ ਉਹਨੂੰ ਵੀ ਚਾਰਟਰਡ ਅਕਾਊਂਟੈਂਟ ਦੀ ਜ਼ਰੂਰਤ ਹੈ, ਹੋਸਪਿਟਲ ਹੈ ਤਾਂ ਉਹਨੂੰ ਵੀ ਚਾਰਟਰਡ ਅਕਾਊਂਟੈਂਟ ਦੀ ਜ਼ਰੂਰਤ ਹੈ, ਜੇ ਕੋਈ ਇੰਡਸਟਰੀ ਹੈ ਤਾਂ ਉੱਥੇ ਵੀ ਇੱਕ ਚਾਰਟਰਡ ਅਕਾਊਂਟੈਂਟ ਦੀ ਜ਼ਰੂਰਤ ਹੈ। ਤਾਂ ਓਵਰਆਲ ਸਾਰੀ ਇੰਡਸਟਰੀਜ਼ ਦੇ ਵਿੱਚ ਹੀ ਚਾਰਟਰਡ ਅਕਾਊਂਟੈਂਟ ਦੀ ਜ਼ਰੂਰਤ ਹੈ। ਆਪਾਂ ਬੈਲੈਂਸ ਸ਼ੀਟਸ ਫਾਈਨਲ ਕਰਨੀਆਂ ਜਾਂ ਆਪਾਂ ਕੋਈ ਵੀ ਅਕਾਊਂਟਿੰਗ ਰਿਗਾਰਡਿੰਗ ਜਾਂ ਆਪਣੀ ਰਿਟਰਨਸ ਰਿਗਾਰਡਿੰਗ ਕੋਈ ਵੀ ਕੰਮ ਕਰਵਾਉਣਾ ਤਾਂ ਆਪਾਂ ਨੂੰ ਚਾਰਟਰਡ ਅਕਾਊਂਟੈਂਟ ਦੀ ਲੋੜ ਪੈਂਦੀ ਹੈ।
1: ਜਸਪ੍ਰੀਤ, ਕਿਸ ਤਰ੍ਹਾਂ ਦਾ ਇਸ ਦੇ ਵਿੱਚ ਸਿਲੇਬਸ ਹੁੰਦਾ ਹੈ, ਕਿਸ ਤਰ੍ਹਾਂ ਦੀ ਗ੍ਰੈਜੂਏਸ਼ਨ ਜਾਂ ਕਿਸ ਤਰ੍ਹਾਂ ਦੇ ਇਮਤਿਹਾਨ ਪਾਸ ਕਰਨ ਤੋਂ ਬਾਅਦ ਬੰਦਾ ਇਹ ਪ੍ਰੀਖਿਆ ਦੇਣ ਦੇ ਲਾਇਕ ਹੋ ਜਾਂਦਾ ਹੈ? ਐਲੀਜੀਬਿਲਿਟੀ ਕ੍ਰਾਈਟੇਰੀਆ ਕੀ?
0: ਜੀ, ਮੈਂ ਤੁਹਾਨੂੰ ਪੂਰਾ ਕੋਰਸ ਦਾ ਹੀ ਪੈਟਰਨ ਹੀ ਦੱਸ ਦਿੰਦਾ, ਕਿਉਂਕਿ ਇਹ ਨੋਰਮਲ ਗ੍ਰੈਜੂਏਸ਼ਨ ਤੋਂ ਥੋੜ੍ਹਾ ਜਿਹਾ ਡਿਫਰੈਂਟ ਪੈਟਰਨ ਹੁੰਦਾ ਹੈ। ਇਹ ਸੀ ਚਾਰਟਰਡ ਅਕਾਊਂਟੈਂਸੀ ਆਪਾਂ ਪਲੱਸ ਟੂ ਤੋਂ ਬਾਅਦ ਸਟਾਰਟ ਕਰ ਸਕਦੇ ਹਾਂ।
1: ਅੱਛਾ,
0: ਜਿਹਦੇ ਵਿੱਚ ਆਪਣਾ ਸਟਾਰਟਿੰਗ ਦੇ ਵਿੱਚ ਪਲੱਸ ਟੂ ਤੋਂ ਬਾਅਦ ਇੱਕ ਐਂਟਰੈਂਸ ਐਗਜ਼ਾਮ ਹੁੰਦਾ ਹੈ
1: ਜੀ,
0: ਐਂਟਰੈਂਸ ਐਗਜ਼ਾਮ ਤੋਂ ਬਾਅਦ 9 ਮੰਥਸ ਦੇ ਗੈਪ ਦੇ ਉੱਤੇ ਇੰਟਰ ਦੇ ਐਗਜ਼ਾਮਸ ਹੁੰਦੇ ਆ
1: ਜੀ,
0: ਜੋ ਆਪਾਂ ਪ੍ਰਿਪੇਅਰ ਕਰਕੇ ਦਿੰਦੇ ਹਾਂ, ਜੋ ਦੋ ਗਰੁੱਪਸ ਦੇ ਵਿੱਚ ਡਿਵਾਈਡਡ ਹੁੰਦੇ ਆ
1: ਜੀ।
0: ਉਹ ਕਲੀਅਰ ਕਰਨ ਤੋਂ ਬਾਅਦ ਆਪਣੀ ਕਿਸੇ ਚਾਰਟਰਡ ਅਕਾਊਂਟੈਂਟ ਕੋਲ 3 ਸਾਲ ਦੀ ਟ੍ਰੇਨਿੰਗ ਲੱਗਦੀ ਹੈ ਜਿੱਥੇ ਆਪਾਂ CA ਦਾ ਕੰਮ ਸਿੱਖਦੇ ਹਾਂ
1: ਜੀ।
0: ਉਹ ਕੰਪਲੀਟ ਕਰਨ ਤੋਂ ਬਾਅਦ ਫਿਰ CA ਫਾਈਨਲ ਦੇ ਐਗਜ਼ਾਮਸ ਹੁੰਦੇ ਆ, ਜੋ ਅਗੇਨ ਦੋ ਗਰੁੱਪਸ ਦੇ ਵਿੱਚ ਡਿਵਾਈਡਡ ਹੈ।
1: ਠੀਕ ਹੈ ਜੀ,
0: ਜਦੋਂ ਉਹ ਆਪਾਂ ਐਗਜ਼ਾਮਸ ਕਲੀਅਰ ਕਰ ਲੈਂਦੇ ਹਾਂ ਤਾਂ ਆਪਾਂ ਕੰਪਲੀਟ ਚਾਰਟਰਡ ਅਕਾਊਂਟੈਂਟ ਬਣ ਜਾਂਦੇ ਹਾਂ
1: ਜੀ। ਕਿੰਨੀਆਂ ਪ੍ਰੀਖਿਆਵਾਂ ਹੁੰਦੀਆਂ ਜੋ ਅਖੀਰਲਾ ਸਾਨੂੰ ਜਦੋਂ ਟਾਈਟਲ ਅਸੀਂ ਹਾਸਲ ਕਰ ਲੈਣਾ ਹੈ ਚਾਰਟਰਡ ਅਕਾਊਂਟੈਂਟ ਦਾ, ਇਹ ਕਿੰਨੀਆਂ ਪ੍ਰੀਖਿਆਵਾਂ ਹੋ ਗਈਆਂ ਰਲ ਕੇ ਸਾਰੀਆਂ?
0: ਰਲ ਕੇ ਜੇ ਆਪਾਂ ਦੇਖ ਕੇ ਚੱਲੀਏ ਜੀ, ਇੱਕ ਤਾਂ ਐਂਟਰੈਂਸ ਐਗਜ਼ਾਮ ਹੋ ਗਿਆ, ਇੱਕ CA ਇੰਟਰ ਦੇ ਐਗਜ਼ਾਮ ਹੋ ਗਏ, ਇੱਕ ਫਾਈਨਲ ਦੇ ਐਗਜ਼ਾਮ ਹੋ ਗਏ
1: ਜੀ।
0: ਤਾਂ 3 ਲੈਵਲਸ ਹੋ ਗਏ ਇਹਦੇ ਵਿੱਚ, ਜੋ ਜਿਹਦੇ ਵਿੱਚ ਅਲੱਗ ਅਲੱਗ ਸਬਜੈਕਟਸ ਹੁੰਦੇ
1: ਜੀ।
0: ਲਗਭਗ 5 ਸਾਲ ਦਾ ਕੋਰਸ ਹੁੰਦਾ ਇਹ।
1: ਠੀਕ ਹੈ ਜੀ,
0: ਜਿਹਦੇ ਵਿੱਚ ਆਪਣਾ CA ਕੰਪਲੀਟ ਹੋ ਜਾਂਦੀ ਹੈ
1: ਜੀ। ਜੀ, ਬਹੁਤ ਵਧੀਆ। ਤੇ ਤੁਸੀਂ ਤੇ ਹੁਣ ਤੁਸੀਂ ਬਤੌਰ CA ਆਪਣੀਆਂ ਸੇਵਾਵਾਂ ਵੀ ਨਿਭਾ ਰਹੇ ਹੋ, ਤੇ ਅਸੀਂ ਤੁਹਾਡੀਆਂ ਜੋ ਸਰਵਿਸਿਜ਼ ਹੈ ਜਿੱਥੇ ਤੁਸੀਂ ਸਰਵਿਸ ਦੇ ਰਹੇ ਹੋ ਜਾਂ ਜਿੱਥੋਂ ਤੁਸੀਂ ਆਪਣਾ ਕਰੀਅਰ ਹੁਣ ਸ਼ੁਰੂ ਕੀਤਾ ਹੈ CA ਕਲੀਅਰ ਕਰਨ ਤੋਂ ਬਾਅਦ, ਉਸ ਬਾਰੇ ਵੀ ਜਾਣਨਾ ਚਾਹੁੰਦੇ ਹਾਂ ਕਿ ਇਸ ਵੇਲੇ ਕੀ ਤੇ ਕਿੱਥੇ ਕੰਮ ਕਰ ਰਹੇ ਹੋ?
0: ਇਸ ਵੇਲੇ ਜੀ ਮੈਂ ਖੁਦ ਆਪਦੀ ਪ੍ਰੈਕਟਿਸ ਵੀ ਕਰ ਰਿਹਾ
1: ਜੀ,
0: ਬਠਿੰਡਾ ਦੇ ਵਿੱਚ ਲੋਕਲ
1: ਜੀ,
0: ਮੇਰਾ ਖੁਦ ਆਫਿਸ ਹੈ ਜੁਝਾਰ ਸਿੰਘ ਨਗਰ ਦੇ ਵਿੱਚ, ਤਾਂ ਉੱਥੇ ਮੈਂ ਆਪਦੀਆਂ ਸੇਵਾਵਾਂ ਦੇ ਰਿਹਾ
1: ਜੀ। ਯਾਨੀ ਕਿ ਤੁਹਾਡੇ ਕੋਲੋਂ ਜੋ ਵੀ ਇੰਡਸਟਰੀ ਹੈ ਜਾਂ ਜੋ ਵੀ ਕੋਈ ਅਦਾਰਾ ਹੈ ਜਾਂ ਇੰਡੀਵਿਜੁਅਲ ਹੈ, ਉਹ ਆਪਣੀਆਂ ਸੇਵਾਵਾਂ ਤੁਹਾਡੇ ਤੋਂ, ਤੁਹਾਡੀਆਂ ਸੇਵਾਵਾਂ ਜਿਹੜਾ ਹੈ ਉਹ ਲੈ ਸਕਦਾ। ਜਸਪ੍ਰੀਤ, ਅਸੀਂ ਗੱਲ ਕਰਨਾ ਚਾਹੁੰਦੇ ਹਾਂ ਤੁਹਾਡੇ ਪਰਿਵਾਰ ਦੀ, ਕਿਉਂਕਿ ਪਰਿਵਾਰ ਦੀ ਸਪੋਰਟ ਤੋਂ ਬਿਨਾਂ ਇਸ ਤਰ੍ਹਾਂ ਦੀ ਕੋਈ ਵੀ ਪ੍ਰੀਖਿਆ ਜਿਹੜੀ ਹੈ ਉਹ ਸਰ ਨਹੀਂ ਕੀਤੀ ਜਾ ਸਕਦੀ, ਜਿੱਤੀ ਨਹੀਂ ਜਾ ਸਕਦੀ, ਉਸ ਦੇ ਵਿੱਚ ਕਾਮਯਾਬੀ ਹਾਸਲ ਨਹੀਂ ਕੀਤੀ ਜਾ ਸਕਦੀ। ਪਰਿਵਾਰ ਦੇ ਵਿੱਚ ਕੌਣ ਕੌਣ ਹੈ ਅਤੇ ਤੁਹਾਨੂੰ ਕਿਸ ਤਰ੍ਹਾਂ ਦੀ ਸਪੋਰਟ ਪਰਿਵਾਰ ਵੱਲੋਂ ਰਹੀ?
0: ਐਕਚੁਅਲੀ ਮੇਰੇ ਕੇਸ ਦੇ ਵਿੱਚ ਪਰਿਵਾਰ ਦੀ ਸਪੋਰਟ ਤੋਂ ਬਿਨਾਂ ਮੈਨੂੰ ਨਹੀਂ ਲੱਗਦਾ ਕਿ ਮੈਂ ਚਾਰਟਰਡ ਅਕਾਊਂਟੈਂਟ ਬਣ ਪਾਉਂਦਾ
1: ਜੀ,
0: ਕਿਉਂਕਿ ਹਰੇਕ ਫੈਮਿਲੀ ਦੀਆਂ ਆਪਦੀਆਂ ਪ੍ਰੋਬਲਮਸ ਹੁੰਦੀਆਂ। ਬਟ ਸਪੋਰਟ ਇੰਨੀ ਕੁ ਮੈਨੂੰ ਘਰੋਂ ਮਿਲੀ ਹੈ, ਛੋਟੇ ਬ੍ਰਦਰ ਤੋਂ ਵੀ ਈਵਨ ਮੈਨੂੰ ਸਪੋਰਟ ਮਿਲੀ ਹੈ, ਕਿਉਂਕਿ ਮੈਂ ਆਪਣਾ ਅਕਾਊਂਟਿੰਗ ਵਗੈਰਾ ਦਾ ਕੰਮ ਸਟੱਡੀ ਦੇ ਨਾਲ ਨਾਲ ਹੀ ਕਰ ਰਿਹਾ ਸੀ
1: ਜੀ,
0: ਅਤੇ ਜਿਸ ਕਰਕੇ ਮੈਨੂੰ ਪੜ੍ਹਨ ਦਾ ਟਾਈਮ ਬਹੁਤ ਘੱਟ ਮਿਲਦਾ ਸੀ, ਤਾਂ ਉਹਨੇ ਮੇਰੀ ਹੈਲਪ ਕਰਕੇ ਮੇਰਾ ਕੰਮ ਸੰਭਾਲਿਆ ਤਾਂ ਕਿ ਮੈਂ ਪੜ੍ਹ ਕੇ ਪੇਪਰ ਦੇ ਪਾਇਆ, ਫਿਰ ਮੇਰੀ CA ਕਲੀਅਰ ਹੋਈ। ਬ੍ਰਦਰ ਦੀ, ਮੇਰੇ ਫਾਦਰ ਮਦਰ ਦੀ ਬਹੁਤ ਸਪੋਰਟ ਰਹੀ ਹੈ ਮੈਨੂੰ
1: ਜੀ। ਹੋਰ ਕੌਣ ਕੌਣ ਨੇ ਪਰਿਵਾਰ 'ਚ?
0: ਮੇਰੇ ਫੈਮਿਲੀ ਦੇ ਵਿੱਚ ਜੀ ਮੇਰੇ ਪਾਪਾ, ਮਦਰ ਹੈ ਮੇਰੇ, ਅਤੇ ਛੋਟਾ ਬ੍ਰਦਰ ਹੈ, ਵੱਡੀ ਸਿਸਟਰ ਮੈਰਿਡ ਹੈ ਜੀ ਰਾਜਪੁਰਾ
1: ਜੀ। ਤੇ ਉਹਨਾਂ ਦੀ ਮੈਰਿਜ ਤੋਂ ਪਹਿਲਾਂ ਘਰੇ 3 ਜਣੇ ਲੜਦੇ ਹੁੰਦੇ ਹੋ ਆਪਸ 'ਚ?
0: ਹਾਂ, ਉਹ ਤਾਂ ਚੱਲਦਾ ਹੀ ਰਹਿੰਦਾ ਜੀ।
1: ਤੇ ਜਿੱਤ ਕਿਹਦੀ ਹੁੰਦੀ ਸੀ? 3ੋਂ ਜਣੋਂ ਲੜਦੇ ਹੁੰਦੇ ਸੀਗੇ। ਸਿਸਟਰ, ਤੁਸੀਂ ਕਿਹਾ ਤੁਹਾਡੇ ਤੋਂ ਵੱਡੇ ਨੇ?
0: ਹਾਂਜੀ ਹਾਂਜੀ।
1: ਤੇ ਉਹ ਫਿਰ ਤੁਹਾਡੇ ਦੋਨਾਂ ਦੇ ਕੰਨ ਮਰੋੜਦੇ ਹੋਣੇ?
0: ਹਾਂਜੀ, ਉਹ ਤਾਂ ਮਰੋੜਦੇ ਸੀ।
1: ਜਸਪ੍ਰੀਤ, ਹੋਰ ਤੁਸੀਂ ਕੀ ਕਰਦੇ ਹੋ ਜਦੋਂ ਤੁਹਾਨੂੰ ਵਿਹਲਾ ਸਮਾਂ ਮਿਲਦਾ ਹੈਗਾ? ਇਹ ਸਵਾਲ ਮੈਂ ਕਰਾਂਗਾ, ਪਰ ਮੈਨੂੰ ਲੱਗਦਾ ਵੀ ਮਿਊਜ਼ਿਕ ਜਿਹੜਾ ਹੈ, ਸੰਗੀਤ ਜਿਹੜਾ ਹੈ, ਉਹ ਸਾਰਿਆਂ ਦੀ ਹੀ ਪਸੰਦ ਹੁੰਦਾ, ਸਾਰਿਆਂ ਨੂੰ ਸਕੂਨ ਦਿੰਦਾ, ਤੁਹਾਨੂੰ ਵੀ ਸੰਗੀਤ ਸੁਣਨਾ ਪਸੰਦ ਹੋਊਗਾ?
0: ਜੀ ਬਿਲਕੁਲ।
1: ਤੇ ਕਿਹੜੇ ਸਿੰਗਰ ਦਾ ਜਾਂ ਕਿਸ ਤਰ੍ਹਾਂ ਦਾ ਵਿਧਾ, ਕਿਸ ਤਰ੍ਹਾਂ ਦੇ ਗੀਤ ਸੰਗੀਤ ਤੁਸੀਂ ਸੁਣਨਾ ਪਸੰਦ ਕਰਦੇ ਹੋ?
0: ਹੁਣੇ ਮੇਰੇ ਮਾਈਂਡ ਦੇ ਵਿੱਚ ਇੱਕ ਸੌਂਗ ਆ ਰਿਹਾ ਜੋ ਮੈਂ ਰਿਜ਼ਲਟ ਵਾਲੇ ਦਿਨ ਆਪਦਾ ਸੁਣਿਆ ਸੀਗਾ।
1: ਅੱਛਾ ਜੀ।
0: ਸੰਜੂ ਮੂਵੀ ਦਾ ਗਾਣਾ ਹੈ ਜੀ, ਕਰ ਹਰ ਮੈਦਾਨ ਫਤਿਹ।
1: ਵਾਹ,
0: ਤਾਂ ਮੈਨੂੰ ਬੜਾ ਅੱਛਾ ਲੱਗਿਆ ਸੀ ਉਹ ਰਿਜ਼ਲਟ ਤੋਂ ਬਾਅਦ, ਮੈਨੂੰ ਬਹੁਤ ਅੱਛੀ ਫੀਲਿੰਗ ਆਈ ਸੀ ਗਾਣਾ ਸੁਣ ਕੇ।
1: ਤੇ ਬਿਲਕੁਲ ਇਸ ਤਰ੍ਹਾਂ ਦੇ ਗੀਤ ਮੈਨੂੰ ਲੱਗਦਾ ਵੀ ਹਰ ਇੱਕ ਦਿਨ ਹੀ ਸਾਡਾ ਕੋਈ ਨਾ ਕੋਈ ਇਮਤਿਹਾਨ ਹੁੰਦਾ ਹੈਗਾ, ਜ਼ਿੰਦਗੀ ਦਾ ਇਮਤਿਹਾਨ ਹੁੰਦਾ ਹੈਗਾ, ਹਰ ਇੱਕ ਦਿਨ ਇਸ ਤਰ੍ਹਾਂ ਦੇ ਗੀਤ ਸਾਨੂੰ ਸੁਣਨ ਦੀ ਲੋੜ ਹੈ। ਸੋ ਤੁਸੀਂ

0: ਬਹੁਤ ਸਵਾਗਤ ਹੈ। ਮੈਂ ਸਾਡੇ ਸੁਣਨ ਵਾਲਿਆਂ ਨੂੰ ਵੀ ਦੱਸ ਦੇਵਾਂ ਕਿ ਅੱਜ ਸਾਡੇ ਪ੍ਰੋਗਰਾਮ ਯੁਵਾਣੀ ਦੇ ਵਿੱਚ ਸਾਡੇ ਨਾਲ ਨੌਜਵਾਨ ਸਾਥੀ ਜੋ ਕਿ CA ਕਲੀਅਰ ਕਰਨ ਤੋਂ ਬਾਅਦ ਹੁਣ ਮੁਕੰਮਲ ਤੌਰ 'ਤੇ CA ਦੀ ਜੋ ਉਪਾਧੀ ਹੈ ਉਹ ਹਾਸਲ ਕਰ ਚੁੱਕੇ ਨੇ ਅਤੇ ਇਸ ਪ੍ਰੋਫੈਸ਼ਨ ਦੇ ਵਿੱਚ ਹੈਗੇ ਨੇ, ਸਾਨੂੰ ਇੰਸਪਾਇਰ ਕਰਨ ਲਈ, ਸਾਨੂੰ ਦੱਸਣ ਦੇ ਲਈ ਅੱਜ ਸਾਡੇ ਸਟੂਡੀਓ 'ਚ ਮੌਜੂਦ ਨੇ। ਜਸਪ੍ਰੀਤ, ਤੁਹਾਡੀ ਜੇਕਰ CA ਦੀ ਜਰਨੀ ਦੀ ਗੱਲ ਕਰੀਏ, ਇਸ ਸਫ਼ਰ ਦੀ ਗੱਲ ਕਰੀਏ, ਤਾਂ ਉਸ ਦੇ ਵਿੱਚ ਕਿਸ ਤਰ੍ਹਾਂ ਦੇ ਟਿਪਸ ਤੁਹਾਨੂੰ ਤੁਹਾਡੇ ਸੀਨੀਅਰਸ ਤੋਂ ਮਿਲੇ ਜਿਹੜੇ ਕਿ ਤੁਸੀਂ ਹੁਣ ਸਾਨੂੰ ਦੱਸੋ ਕਿ ਕਿਸ ਤਰ੍ਹਾਂ ਦੀ ਪੜ੍ਹਾਈ ਇਸ ਦੇ ਵਿੱਚ ਕਿਸ ਤਰ੍ਹਾਂ ਦੇ ਟਾਈਮ ਟੇਬਲ ਜਾਂ ਕਿੰਨਾ ਟਿਪਸ ਦੇ ਨਾਲ ਕਰਨੀ ਚਾਹੀਦੀ ਹੈ?
1: CA ਦੀ ਪੜ੍ਹਾਈ ਦੇ ਵਿੱਚ ਆਪਾਂ ਇਹ ਨਹੀਂ ਕਹਿ ਸਕਦੇ ਵੀ ਆਪਾਂ ਜੇ ਪਲੱਸ ਟੂ ਦੇ ਵਿੱਚ ਆਪਾਂ ਬਹੁਤ ਹੀ ਇੰਟੈਲੀਜੈਂਟ ਜਾਂ ਆਪਾਂ ਸਕੋਰਿੰਗ ਸੀ ਆਪਣੇ ਫਸਟ ਆਉਂਦੇ ਸੀ ਕਲਾਸ 'ਚੋਂ, ਤਾਂ ਹੀ ਆਪਾਂ CA ਕਰ ਸਕਦੇ ਹਾਂ। ਇੱਕ ਮੀਡੀਓਕਰ ਜੋ ਸਟੂਡੈਂਟ ਹੈ ਉਹ ਵੀ CA ਦੀ ਪੜ੍ਹਾਈ ਬੜੇ ਅੱਛੇ ਤਰੀਕੇ ਨਾਲ ਕਰ ਸਕਦਾ। ਇਹਦੇ ਵਿੱਚ ਡੈਡੀਕੇਸ਼ਨ ਦੀ ਲੋੜ ਹੈ ਆਪਾਂ ਨੂੰ ਸਿਰਫ ਵੀ ਹਾਂਜੀ ਜੋ ਆਪਾਂ ਡੇ ਟੂ ਡੇ ਜੋ ਵੀ ਆਪਣਾ ਸ਼ਡਿਊਲ ਹੈ ਆਪਾਂ ਸ਼ਡਿਊਲ ਦੇ ਅਕੋਰਡਿੰਗਲੀ ਆਪਦਾ ਕੰਮ ਕਰੀਏ
0: ਜੀ।
1: ਪਲੱਸ ਆਪਣੇ ਜੋ ਟ੍ਰੇਨਿੰਗ ਚੱਲਦੀ ਹੈ CA ਦੀ ਉਹਦੇ ਨਾਲ ਨਾਲ ਆਪਾਂ ਨੂੰ ਸਟੱਡੀ ਕਰਨੀ ਪੈਂਦੀ ਹੈ ਫਾਈਨਲ ਦੀ, ਤਾਂ ਆਪਾਂ ਨੂੰ ਆਪਦਾ ਮੇਨਲੀ ਸ਼ਡਿਊਲ ਹੀ ਮੇਨਟੇਨ ਕਰਕੇ ਚੱਲਣਾ ਪੈਂਦਾ
0: ਜੀ,
1: ਤਾਂ ਕਿ ਆਪਾਂ ਆਪਦੀ ਜੋ ਸਟੱਡੀ ਹੈ, ਕਿਉਂਕਿ ਸਿਲੇਬਸ ਬਹੁਤ ਹੀ ਜ਼ਿਆਦਾ ਹੈ ਤਾਂ ਸਿਲੇਬਸ ਕਵਰ ਕਰਨ ਲਈ ਆਪਾਂ ਨੂੰ ਇਹ ਸਾਰਾ ਸ਼ਡਿਊਲ ਦੇ ਅਕੋਰਡਿੰਗਲੀ ਹੀ ਚੱਲਣਾ ਪੈਂਦਾ, ਫਿਰ ਹੀ ਆਪਾਂ ਕਰ ਪਾਉਂਦੇ ਹਾਂ।
0: ਇੱਕ ਚਾਰਟਰਡ ਅਕਾਊਂਟੈਂਟਸ ਦਾ ਇੱਕ ਅਦਾਰਾ ਵੀ ਹੈ ਜੋ ਕਿ ਸਾਡੇ ਆਕਾਸ਼ਵਾਣੀ ਦੇ ਪ੍ਰੀਮਿਸਿਸ ਦੇ ਨਜ਼ਦੀਕ ਹੀ ਹੈ, ਇਹ ਇੱਕ ਇੰਸਟੀਚਿਊਟ ਹੈ ਜਿਹੜਾ, ਇਹ ਇੰਸਟੀਚਿਊਟ ਕਿਸ ਤਰ੍ਹਾਂ ਦੀ ਮਦਦ ਕਰਦਾ ਹੈ ਜਾਂ ਕਿਸ ਤਰ੍ਹਾਂ ਦਾ ਇਸ ਇੰਸਟੀਚਿਊਟ ਦੇ ਵਿੱਚ CA's ਦਾ ਗਰੁੱਪ ਬਣਿਆ ਹੋਇਆ ਹੈਗਾ? ਮੈਂ ਥੋੜ੍ਹਾ ਜਿਹਾ ਇਸ ਇੰਸਟੀਚਿਊਟ ਬਾਰੇ ਵੀ ਜਾਣਨਾ ਚਾਹਾਂਗਾ, ਕਿਉਂਕਿ ਨੌਜਵਾਨ ਸਾਥੀ ਜਿਹੜੇ ਹੈ, ਜੇ ਤੁਸੀਂ ਦੱਸੋ ਜੇ ਪੋਸੀਬਲ ਹੈ ਤਾਂ ਕੀ ਇਸ ਅਦਾਰੇ ਤੋਂ ਵੀ ਕਿਸੇ ਕਿਸਮ ਦੀ ਮਦਦ ਲਈ ਜਾ ਸਕਦੀ ਹੈ, ਕਿਉਂਕਿ ਬਹੁਤ ਸਾਰੇ CA ਜਿਹੜੇ ਹੈ ਜਾਂ ਸ਼ਹਿਰ ਦੇ ਇਲਾਕੇ ਦੇ CA ਇਸ ਅਦਾਰੇ ਦੇ ਨਾਲ ਜੁੜੇ ਹੋਏ ਹੈ, ਕਿਸ ਤਰ੍ਹਾਂ ਦਾ ਇਹ ਅਦਾਰਾ ਹੈ, ਕਿਵੇਂ ਮਦਦ ਕਰ ਸਕਦਾ ਨੌਜਵਾਨ ਸਾਥੀਆਂ ਦੀ CA ਦੇ ਸਫ਼ਰ 'ਚ?
1: ਜੀ ਬਿਲਕੁਲ, CA ਦਾ ਜੋ ਇਹ ਇੰਸਟੀਟਿਊਟ ਹੈ ਜੀ, ਐਕਚੁਲੀ ਜੋ ਇੰਸਟੀਟਿਊਟ ਆਫ ਚਾਰਟਰਡ ਅਕਾਊਂਟੈਂਟ ਆਫ ਇੰਡੀਆ ਹੈ, ਇਹ ICAI ਹੈ, ਇਹ ਪਾਰਲੀਮੈਂਟ ਦੇ ਇੱਕ ਐਕਟ ਦੇ ਅਕੋਰਡਿੰਗਲੀ ਬਣਿਆ ਹੋਇਆ
0: ਜੀ,
1: ਤਾਂ ਉਹਦੇ ਅਕੋਰਡਿੰਗਲੀ ਜੋ ਐਲੀਜੀਬਿਲਟੀ ਕ੍ਰਾਈਟੀਰੀਆਜ਼ ਹੁੰਦੇ ਆ ਵੱਖ ਵੱਖ ਏਰੀਆ ਦੇ ਵਿੱਚ, ਉਹਦੇ ਵਿੱਚ ਨੰਬਰ ਆਫ CA's ਦੇ ਅਕੋਰਡਿੰਗਲੀ ਉੱਥੇ ਇੰਸਟੀਟਿਊਟ ਬਣਾਇਆ ਜਾਂਦਾ CA's ਦੀ ਅਤੇ ਸਟੂਡੈਂਟਸ ਦੀ ਹੈਲਪ ਲਈ, ਜਦੋਂ ਟਾਈਮ ਟੂ ਟਾਈਮ ਜਿੱਥੇ CA's ਇਕੱਠੇ ਹੋ ਸਕਦੇ ਆ, ਸੈਮੀਨਾਰ ਲਗਾ ਸਕਦੇ ਆ, ਸਟੂਡੈਂਟਸ ਆਪਦੀ ਪੜ੍ਹਾਈ ਲਈ ਇਕੱਠੇ ਹੋ ਸਕਦੇ ਆ। ਈਵਨ ਇਸ ਇੰਸਟੀਟਿਊਟ ਦੇ ਵਿੱਚ ਜੋ ਬਠਿੰਡਾ ਆਪਣਾ ਹੈ, ਇੱਥੇ ਲਾਇਬ੍ਰੇਰੀ ਬਣੀ ਹੋਈ ਹੈ ਜੀ, ਬੁੱਕਸ ਵਾਸਤੇ ਆਪਾਂ ਬੁੱਕਸ ਲੈ ਸਕਦੇ ਹਾਂ ਇੱਥੋਂ, ਲਾਇਬ੍ਰੇਰੀ ਸਟੱਡੀ ਕਰ ਸਕਦੇ ਹਾਂ ਆ ਕੇ, ਈਵਨ ਸਪੋਰਟਸ ਦੀਆਂ ਐਕਟੀਵਿਟੀਜ਼ ਲਈ ਵੀ, ਟਾਈਮ ਪਾਸ ਕਰਨ ਲਈ ਵੀ ਆਪਾਂ ਸਪੋਰਟਸ ਦੀ ਐਕਟੀਵਿਟੀ ਦੇ ਵਿੱਚ ਵੀ ਪਾਰਟ ਲੈ ਸਕਦੇ ਹਾਂ। ਈਵਨ ਇੱਥੇ ਕੋਰਟ ਵਗੈਰਾ ਵੀ ਬਣੇ ਹੋਏ ਆ ਇੱਕ ਦੋ,
0: ਟੇਬਲ ਟੈਨਿਸ ਵੀ ਇੱਥੇ ਕੀਤੀਆਂ ਜਾਂਦੀਆਂ।
1: ਬਿਲਕੁਲ
0: ਜੀ, ਤੇ ਜਸਪ੍ਰੀਤ, ਕੀ ਜ਼ਰੂਰੀ ਹੈ ਜਦੋਂ ਪਲੱਸ ਟੂ ਤੋਂ ਬਾਅਦ ਕਿਸੇ ਵੀ ਨੌਜਵਾਨ ਸਾਥੀ ਨੇ, ਕਿਸੇ ਵਿਦਿਆਰਥੀ ਨੇ ਇਹ ਸਫ਼ਰ ਸ਼ੁਰੂ ਕਰਨਾ ਹੈ, ਤਾਂ ਪਲੱਸ ਟੂ ਦੇ ਵਿੱਚ ਉਸਦੇ ਕੋਲ ਕਮਰਸ ਹੋਵੇ, ਕੀ ਇਹ ਜ਼ਰੂਰੀ ਹੈ?
1: ਕਮਰਸ ਹੋਣਾ ਜ਼ਰੂਰੀ ਨਹੀਂ ਹੈ, ਪਰ ਜੋ ਐਂਟਰੈਂਸ ਐਗਜ਼ਾਮ ਹੈ ਉਹਦੇ ਵਿੱਚ ਜੋ ਸਬਜੈਕਟਸ ਹੈ ਉਹ ਕਮਰਸ ਦੇ ਰਿਲੇਟਿੰਗ ਹੁੰਦੇ ਆ, ਰਿਲੇਟਡ ਹੁੰਦੇ ਆ, ਤਾਂ ਉਹ ਕੁਆਲੀਫਾਈ ਕਰਨੇ ਜ਼ਰੂਰੀ ਹੈ
0: ਜੀ,
1: ਜੋ ਐਂਟਰੈਂਸ ਐਗਜ਼ਾਮ ਹੈ
0: ਜੀ। ਕਹਿਣ ਦਾ ਭਾਵ ਕਿ ਜੇਕਰ ਕਿਸੇ ਸਾਥੀ ਨੇ ਪਲੱਸ ਟੂ ਦੇ ਮੈਥਸ ਵਿਸ਼ੇ ਦੇ ਨਾਲ ਜਾਂ ਇਸ ਤਰ੍ਹਾਂ ਦੇ ਕਿਸੇ ਕਮਰਸ਼ੀਅਲ ਜਾਂ ਮੈਨੇਜਮੈਂਟ ਦੇ ਕਿਸੇ ਵਿਸ਼ੇ ਦੇ ਨਾਲ ਪਲੱਸ ਟੂ ਕੀਤੀ ਹੈ, ਵੋਕੇਸ਼ਨਲ ਜੋ ਵਿਦਿਆਰਥੀ ਹੈ ਉਹ ਵੀ ਇਸ ਨੂੰ ਇਸ ਸਫ਼ਰ ਦੇ ਵਿੱਚ ਯਾਤਰਾ ਆਪਣੀ ਸ਼ੁਰੂ ਕਰ ਸਕਦੇ
1: ਜੀ ਜੀ ਜੀ ਬਿਲਕੁਲ
0: ਜੀ। ਅਤੇ ਜਸਪ੍ਰੀਤ, ਤੁਹਾਡੇ ਹੋਰ ਕੀ ਸ਼ੌਂਕ ਨੇ ਜਿਨ੍ਹਾਂ ਬਾਰੇ ਅਸੀਂ ਗੱਲ ਕਰਨਾ ਚਾਹੁੰਦੇ ਹਾਂ? ਕਿਉਂਕਿ ਜਿੱਥੋਂ ਤੱਕ ਮੈਨੂੰ ਪਤਾ ਹੈ, ਮੈਂ ਸਾਡੇ ਸੁਣਨ ਵਾਲਿਆਂ ਨੂੰ ਦੱਸ ਦੇਵਾਂ ਕਿ ਸੋਸ਼ਲ ਵਰਕਰ ਵੀ ਨੇ ਜਸਪ੍ਰੀਤ, ਸਮਾਜ ਸੇਵਾ ਦੇ ਨਾਲ ਵੀ ਜੁੜੇ ਹੋਏ ਨੇ, ਅਤੇ ਕਿਸ ਤਰ੍ਹਾਂ ਦੀ ਸਮਾਜ ਸੇਵਾ ਇਹ ਕਰਦੇ ਨੇ ਉਹ ਇਹਨਾਂ ਤੋਂ ਜਾਣਦੇ ਆ। ਜਸਪ੍ਰੀਤ, ਵਿਹਲੇ ਸਮੇਂ ਦੇ ਵਿੱਚ ਤੁਸੀਂ ਸੋਸ਼ਲ ਸਰਵਿਸ ਕਰਨਾ ਪਸੰਦ ਕਰਦੇ ਹੋ, ਇਹ ਸਾਨੂੰ ਪਤਾ ਹੈ, ਅਤੇ ਉਸ ਤੋਂ ਬਾਅਦ ਕੀ ਕਰਨਾ ਪਸੰਦ ਕਰਦੇ ਹੋ ਉਹ ਵੀ ਤੁਹਾਡੇ ਤੋਂ ਪੁੱਛਾਂਗੇ। ਪਹਿਲਾਂ ਕਿਸ ਤਰ੍ਹਾਂ ਦੀ ਸੋਸ਼ਲ ਸਰਵਿਸ ਤੁਸੀਂ ਕਰਦੇ ਹੋ?
1: ਜਦੋਂ ਵੀ ਟਾਈਮ ਲੱਗਦਾ ਜੀ, ਅਸੀਂ ਐਜ਼ ਅ ਸਟੂਡੈਂਟ ਵੀ ਨਾਲ ਨਾਲ, ਮੈਂ ਆਪਦੇ ਇੱਕ NGO ਨਾਲ ਜੁਆਇਨ ਜੁੜਿਆ ਹੋਇਆ ਜੀ, ਸਮਾਈਲ NGO
0: ਜੀ,
1: ਅਤੇ ਟਾਈਮ ਟੂ ਟਾਈਮ ਅਸੀਂ ਬੱਚਿਆਂ ਨੂੰ ਟੀਚ ਕਰਨ ਵਾਸਤੇ ਸ਼ਾਮ ਨੂੰ ਈਵਨਿੰਗ ਕਲਾਸਿਸ 'ਚ ਜਾਂਦੇ ਹਾਂ
0: ਜੀ,
1: ਨਾਲ ਉਹਨਾਂ ਦੀ ਹੈਂਡੀਕ੍ਰਾਫਟ ਦੀਆਂ ਕਲਾਸਿਸ ਵੀ ਮੈਂ ਦੇਖਦਾ
0: ਜੀ,
1: ਜਿਹਦੇ ਵਿੱਚ ਬੱਚਿਆਂ ਨੂੰ ਜੋ ਕੁੜੀਆਂ ਕੁਛ ਜਿਨ੍ਹਾਂ ਦੀ ਏਜ ਪੜ੍ਹਾਈ ਤੋਂ ਨਿਕਲ ਚੁੱਕੀ ਹੈ
0: ਜੀ,
1: ਉਹਨਾਂ ਨੂੰ ਅਸੀਂ ਹੈਂਡੀਕ੍ਰਾਫਟ ਦੀ ਆਈਟਮਸ ਬਣਾਉਣੀਆਂ ਸਿਖਾਉਂਦੇ ਹਾਂ
0: ਜੀ,
1: ਅਤੇ ਉਹਨਾਂ ਨੂੰ ਫਿਰ ਜੋ ਮੇਲੇ ਲੱਗਦੇ ਆ ਬਠਿੰਡੇ ਟਾਈਮ ਟੂ ਟਾਈਮ, ਉਹਦੇ ਵਿੱਚ ਅਸੀਂ ਸਟਾਲ ਲਗਾ ਕੇ ਸੇਲ ਕਰਦੇ ਹਾਂ।
0: ਯਾਨੀ ਕਿ ਐਜੂਕੇਸ਼ਨ ਦੇ ਨਾਲ ਜੁੜੀ ਹੋਈ ਇੱਕ ਸੰਸਥਾ ਦੇ ਨਾਲ ਤੁਸੀਂ ਕੰਮ ਕਰ ਰਹੇ ਹੋ, ਜੋ ਕਿ ਸਮਾਈਲ ਇੱਕ ਸੰਸਥਾ ਤੁਸੀਂ ਦੱਸੀ, ਉਸ ਦੇ ਵਲੰਟੀਅਰ ਵੀ ਹੋ ਤੁਸੀਂ, ਬਹੁਤ ਵਧੀਆ ਗੱਲ ਹੈ। ਇਸ ਪਾਸੇ ਆਉਣਾ, ਸਮਾਜ ਸੇਵਾ ਪਾਸੇ ਆਉਣਾ ਕਿਸ ਤਰ੍ਹਾਂ ਦਾ ਸਬੱਬ ਬਣਿਆ? ਕਿਉਂਕਿ ਨੌਜਵਾਨ ਸਾਥੀ ਜਿਹੜੇ ਹੁੰਦੇ ਆ ਉਹਨਾਂ ਕੋਲ ਕਰਨ ਲਈ ਬਹੁਤ ਕੁਝ ਹੁੰਦਾ ਹੈਗਾ, ਆਪਣੇ ਆਪ ਦੇ ਲਈ, ਕਿਉਂਕਿ ਐਕਸਪਲੋਰ ਕਰਨ ਦੇ ਲਈ ਉਹਨਾਂ ਕੋਲ ਬਹੁਤ ਕੁਝ ਹੁੰਦਾ ਹੈਗਾ, ਅਤੇ ਫਿਰ ਉਹ ਸਮਾਂ ਜੋ ਨੌਜਵਾਨ ਸਾਥੀ ਕਈ ਵਾਰ ਸੋਚਦੇ ਨੇ ਕਿ ਸਾਡੇ ਆਪਣੇ ਲਈ ਹੈ, ਸਾਡੇ ਨਿੱਜੀ ਲਾਈਫ ਦੇ ਲਈ ਹੈ ਸਾਡੀ, ਉਹ ਸਮਾਂ ਫਿਰ ਤੁਸੀਂ ਇੱਥੇ ਦਿੱਤਾ, ਤੁਹਾਡੀ ਕੀ ਪ੍ਰੇਰਣਾ ਸੀ, ਕੀ ਇੰਸਪੀਰੇਸ਼ਨ ਸੀ, ਕਿਵੇਂ ਸੋਸ਼ਲ ਸਰਵਿਸ ਵੱਲ ਆਉਣਾ ਹੋਇਆ, ਖਾਸ ਤੌਰ 'ਤੇ ਪੜ੍ਹਾਈ ਨਾਲ ਜੁੜੀ ਇੱਕ ਸੰਸਥਾ ਦੇ ਨਾਲ ਕਿਵੇਂ ਜੁੜੇ?
1: ਸਰ ਦੇਖੋ, ਜਦੋਂ ਆਪਾਂ ਪੜ੍ਹਾਈ ਕਰ ਰਹੇ ਹੁੰਦੇ ਹਾਂ ਨਾ, ਤਾਂ ਜੋ ਆਪਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਆਪਾਂ ਨੂੰ

0: ਉਸ ਤੋਂ ਲੱਗਦਾ ਵੀ ਹਾਂਜੀ ਮੇਰੇ ਲਈ ਇੰਨਾ ਕੁ ਟਫ ਹੈ ਇਹ, ਮੇਰੀ ਸਿਚੁਏਸ਼ਨ ਐਵੇਂ ਦੀ ਹੈ ਵੀ ਮੈਂ ਨਹੀਂ ਇਸ ਚੀਜ਼ ਪੜ੍ਹ ਪਾ ਰਿਹਾ ਪ੍ਰੋਪਰਲੀ, ਜਾਂ ਮੈਨੂੰ ਇਹ ਕਮੀਆਂ ਦਿਖ ਰਹੀਆਂ। ਬਟ ਜਦੋਂ ਆਪਾਂ ਰੋਡ 'ਤੇ ਨਿਕਲਦੇ ਹਾਂ ਨਾ, ਆਪਾਂ ਦੇਖਦੇ ਹਾਂ ਵੀ ਆਪਣੇ ਤੋਂ ਬਹੁਤ ਹੀ ਲੋਅਰ ਲੈਵਲ 'ਤੇ ਬੱਚੇ ਰੋਡ 'ਤੇ ਜਾ ਰਹੇ ਆ ਜਾਂ ਕੁਛ ਮੰਗ ਰਹੇ ਆ, ਤਾਂ ਆਪਾਂ ਨੂੰ ਦੇਖ ਕੇ ਲੱਗਦਾ ਵੀ ਆਪਾਂ ਬਹੁਤ ਹੀ ਜ਼ਿਆਦਾ ਪ੍ਰਿਵਿਲੇਜਡ ਹਾਂ ਉਸਨਾਂ।
1: ਸਹੀ ਕਿਹਾ ਤੁਸੀਂ,
0: ਤਾਂ ਉਹ ਦੇਖ ਕੇ ਮੈਨੂੰ ਬਹੁਤ ਪ੍ਰੇਰਨਾ ਮਿਲੀ ਕਿ ਮੈਨੂੰ ਤਾਂ, ਮੇਰੇ ਕੋਲ ਤਾਂ ਬਹੁਤ ਚੀਜ਼ਾਂ ਹੈ, ਜੇ ਮੇਰੇ ਕੋਲ ਸਪੇਅਰ ਟਾਈਮ ਵੀ ਹੈ, ਮੈਂ ਐਗਜ਼ਾਮ ਦੇਣ ਤੋਂ ਬਾਅਦ ਫ੍ਰੀ ਹਾਂ ਤਾਂ ਮੈਂ ਬੱਚਿਆਂ ਲਈ ਕੁਛ ਕਰ ਸਕਦਾ
1: ਜੀ।
0: ਤਾਂ ਉਸ ਟਾਈਮ 'ਤੇ ਮੈਨੂੰ ਇੱਕ NGO ਦਾ, ਇਸ NGO ਦਾ ਪਤਾ ਲੱਗਿਆ, ਤਾਂ ਮੈਂ ਜਾ ਕੇ NGO ਜੁਆਇਨ ਕੀਤੀ। ਤਾਂ ਮੈਨੂੰ ਲਗਭਗ, ਮੈਂ 2015 ਦੇ ਵਿੱਚ NGO ਜੁਆਇਨ ਕੀਤੀ ਸੀ, ਤੋ 7-8 ਸਾਲ ਹੋ ਗਏ ਮੈਨੂੰ ਜੁਆਇਨ ਕੀਤੇ ਹੋਏ ਇਹਨੂੰ, ਤਾਂ ਬਹੁਤ ਵਧੀਆ ਤਰੀਕੇ ਨਾਲ ਕੰਮ ਕਰ ਰਹੀ ਹੈ NGO ਬਠਿੰਡਾ ਦੇ ਵਿੱਚ।
1: ਜੀ, ਬਹੁਤ ਖੂਬ। ਜਸਪ੍ਰੀਤ, ਹੋਰ ਕੀ ਸ਼ੌਂਕ ਨੇ NGO ਦੇ ਵਿੱਚ ਜਦੋਂ ਤੁਸੀਂ ਜਾਂਦੇ ਹੋ, ਅਤੇ ਉਸ ਤੋਂ ਬਾਅਦ ਵੀ ਤੁਹਾਡੇ ਕੋਲ ਜੇ ਸਮਾਂ ਬਚਦਾ ਤਾਂ ਫਿਰ ਕੀ ਕਰਨਾ ਪਸੰਦ ਕਰਦੇ ਹੋ? ਨਿੱਜੀ ਤੁਹਾਡੇ ਕੀ ਸ਼ੌਂਕ ਨੇ?
0: ਉਸ ਤੋਂ ਬਾਅਦ ਜੀ ਮੈਨੂੰ ਪੇਂਟਿੰਗ ਦਾ ਸ਼ੌਂਕ ਹੈ। ਮੈਂ ਟਾਈਮ ਟੂ ਟਾਈਮ, ਮਤਲਬ ਜੋ ਵੀ ਮੈਨੂੰ ਜਦੋਂ ਜੀ ਕਰਦਾ ਮੈਂ ਪੇਂਟਿੰਗ ਕਰ ਲੈਂਦਾ, ਮਤਲਬ ਬੈਠੇ ਜੇ ਸਟੱਡੀ ਕਰ ਰਿਹਾ ਤਾਂ ਪੇਜ 'ਤੇ ਕੁਛ ਨਾ ਕੁਛ ਡਰਾ ਕਰ ਲਿਆ ਨਾਲ ਨਾਲ ਬੈਠੇ।
1: ਬਹੁਤ ਅੱਛੇ।
0: ਤੇ ਪਲੱਸ ਖੇਡਣ ਦਾ ਸ਼ੌਂਕ ਹੈ ਜੀ, ਟੇਬਲ ਟੈਨਿਸ ਕ੍ਰਿਕਟ ਖੇਡਦੇ ਹਾਂ ਜੀ ਅਸੀਂ।
1: ਖੇਡਾਂ ਦੇ ਨਾਲ ਅਤੇ ਪੇਂਟਿੰਗ ਦੇ ਨਾਲ ਤੁਸੀਂ ਜੁੜੇ ਹੋਏ ਹੋ, ਬਾਕੀ ਸਕੂਨ ਦੇਣ ਵਾਲੇ ਇਹ ਸਾਰੇ ਹੀ ਸ਼ੌਂਕ ਨੇ। ਅਤੇ ਸਮਾਂ ਹੋ ਚੱਲਿਆ ਕਿਉਂਕਿ ਸਾਡੇ ਸਰੋਤਿਆਂ ਨੂੰ ਵੀ ਅਸੀਂ ਗੀਤ ਸੰਗੀਤ ਦੇ ਸਫ਼ਰ ਦੇ ਨਾਲ ਵੀ ਜੋੜ ਕੇ ਰੱਖਾਂਗੇ, ਅਤੇ ਇੱਕ ਹੋਰ ਗੀਤ ਤੁਹਾਡੀ ਪਸੰਦ 'ਤੇ।
0: ਤੁਸੀਂ ਆਪਦੀ ਪਸੰਦ ਦਾ ਹੀ ਕੋਈ ਗੀਤ ਸੁਣਾ ਦਿਓ ਜੀ ਹੁਣ।
1: ਵਾਹ ਜੀ ਵਾਹ, ਆਓ ਫਿਰ ਮੇਰੀ ਪਸੰਦ 'ਤੇ ਸਤਿੰਦਰ ਸਰਤਾਜ ਦਾ ਗੀਤ ਸੁਣਦੇ ਹਾਂ ਇੱਕ।
0: ਜ਼ਰੂਰ ਜੀ
1: ਜੀ।

0: ਜਸਪ੍ਰੀਤ ਸਾਡੇ ਨਾਲ ਨੇ ਨੌਜਵਾਨ ਸਾਥੀਓ ਪ੍ਰੋਗਰਾਮ ਯੁਵਾਣੀ ਦੇ ਵਿੱਚ CA ਨੇ ਇਹ ਨੌਜਵਾਨ CA ਇਹਨਾਂ ਨੂੰ ਅਸੀਂ ਕਹਾਂਗੇ ਕਿ ਹੁਣੇ ਹੀ ਇਹਨਾਂ ਨੇ ਆਪਣੀ ਜੋ CA ਦੀ ਪ੍ਰੀਖਿਆ ਹੈ ਉਹ ਮੁਕੰਮਲ ਕੀਤੀ ਹੈ, ਉਸ ਦੇ ਵਿੱਚ ਇਹਨਾਂ ਨੇ ਕਾਮਯਾਬੀ ਹਾਸਿਲ ਕੀਤੀ ਹੈ ਅਤੇ ਸਾਡੇ ਸਟੂਡੀਓ 'ਚ ਸਾਨੂੰ ਪ੍ਰੇਰਣਾ ਦੇਣ ਆਏ ਹੈ, ਦੱਸਣ ਆਏ ਹੈ। ਜ਼ਿੰਦਗੀ ਦਾ ਇੱਕ ਫਲਸਫਾ ਹੁੰਦਾ ਹੈਗਾ, ਜਦੋਂ ਅਸੀਂ ਇਸ ਤਰ੍ਹਾਂ ਦਾ ਕੋਈ ਏਮ ਰੱਖਦੇ ਹਾਂ ਕਿ ਅਸੀਂ ਜਾਂ ਤਾਂ ਕੋਈ CA ਵਰਗੀ ਕੋਈ ਪ੍ਰੀਖਿਆ ਜਾਂ ਸਿਵਲ ਸਰਵਿਸਿਜ਼ ਦੇ ਵਿੱਚ ਜਾਣ ਦੀ ਜਦੋਂ ਅਸੀਂ ਕੋਸ਼ਿਸ਼ ਕਰਦੇ ਹਾਂ ਜਾਂ ਇਸ ਤਰ੍ਹਾਂ ਇੱਕ ਫਿਲੋਸਫੀ ਹੁੰਦੀ ਹੈ ਸਾਡੇ ਜੀਵਨ ਦੀ, ਜਸਪ੍ਰੀਤ ਤੁਹਾਡਾ ਇੱਕ ਉਹ ਫਲਸਫਾ ਜਿਹੜਾ ਹੈ ਜ਼ਿੰਦਗੀ ਦਾ ਜੋ ਤੁਹਾਨੂੰ ਪ੍ਰੇਰਦਾ ਰਿਹਾ, ਜਿਸ ਨੇ ਤੁਹਾਨੂੰ ਇਹ ਕਾਮਯਾਬੀ ਦਵਾਈ, ਉਹ ਕੀ ਹੈ, ਜ਼ਿੰਦਗੀ ਬਾਰੇ ਕੀ ਸੋਚਦੇ ਹੋ?
1: ਹਾਂਜੀ ਸਰ, ਮੈਨੂੰ ਨਾ ਐਕਚੁਅਲੀ ਮੇਰੇ ਫਾਦਰ ਸਾਹਿਬ ਦਾ ਸੁਪਨਾ ਸੀ ਕਿ ਮੈਂ CA ਬਣਾ
0: ਜੀ,
1: ਤਾਂ ਮੈਂ ਉਸ ਚੀਜ਼ ਨੂੰ ਮੈਂ ਟਾਰਗੇਟ ਲੈ ਕੇ ਚੱਲਿਆ, ਪਲੱਸ ਮੇਰਾ ਵੀ ਬਹੁਤ ਇੰਟਰਸਟ ਸੀ ਉਹਦੇ ਵਿੱਚ
0: ਜੀ,
1: ਤਾਂ ਮਤਲਬ ਮੈਨੂੰ ਟਾਈਮ ਲੱਗ ਗਿਆ ਜ਼ਰੂਰ ਕਿਉਂਕਿ ਮੇਰੀ ਕੰਡੀਸ਼ਨਸ ਫੈਮਿਲੀ ਦੀਆਂ ਉਸ ਅਕੋਰਡਿੰਗਲੀ ਸੀ, ਬਟ ਅਲਟੀਮੇਟਲੀ ਗੋਲ ਅਚੀਵ ਹੋਇਆ ਤਾਂ ਮੈਨੂੰ ਬਹੁਤ ਖੁਸ਼ੀ ਹੋਈ ਉਸ ਚੀਜ਼ ਦੇ ਉੱਪਰ।
0: ਜੀ ਜੀ, ਬਹੁਤ ਖੂਬ। ਵਾਕਈ ਫਾਦਰ ਸਾਹਿਬ ਜਾਂ ਪਰਿਵਾਰ ਦੇ ਵਿੱਚ ਜੋ ਸਾਡੇ ਬਜ਼ੁਰਗ ਨੇ, ਸਾਡੇ ਮਾਂ ਬਾਪ ਨੇ ਜਿਹੜੇ ਸਾਡੇ ਲਈ ਬਹੁਤ ਕੁਝ ਅਜਿਹਾ ਕਰਦੇ ਨੇ ਕਿ ਉਹ ਵੀ ਸਾਡੇ ਲਈ ਪ੍ਰੇਰਣਾ ਸਰੋਤ ਬਣ ਜਾਂਦਾ ਹੈ, ਉਹਨਾਂ ਦਾ ਸੁਪਨਾ ਵੀ ਕਈ ਵਾਰ ਸਾਡੇ ਲਈ ਪ੍ਰੇਰਣਾ ਦਾ ਸਰੋਤ ਬਣ ਜਾਂਦਾ ਹੈ। ਸੋ ਅਜਿਹਾ ਹੀ ਤੁਹਾਡੇ ਨਾਲ ਹੋਇਆ, ਤੁਸੀਂ ਵੀ ਉਹਨਾਂ ਦੇ ਸੁਪਨੇ ਨੂੰ ਪੂਰਾ ਕਰਨ ਦੇ ਚੱਕਰ ਦੇ ਵਿੱਚ ਆਪ ਆਪਣਾ ਵੀ ਗੋਲ ਜਿਹੜਾ ਹੈ ਉਹ CA ਦਾ ਬਣਾ ਲਿਆ ਅਤੇ ਇਸ ਦੇ ਵਿੱਚ ਤੁਸੀਂ ਜਿੱਤ ਵੀ ਪ੍ਰਾਪਤ ਕੀਤੀ। ਜਸਪ੍ਰੀਤ, ਅਸੀਂ ਤੁਹਾਨੂੰ ਇੱਕ ਵਾਰ ਫੇਰ ਬਹੁਤ ਬਹੁਤ ਮੁਬਾਰਕਬਾਦ ਦਿੰਦੇ ਹਾਂ ਤੁਹਾਡੇ CA ਬਣਨ 'ਤੇ।
1: ਸ਼ੁਕਰੀਆ ਜੀ।
0: ਪ੍ਰੋਗਰਾਮ ਦੇ ਅਖੀਰ 'ਚ ਜਸਪ੍ਰੀਤ, ਨੌਜਵਾਨ ਸਾਥੀਆਂ ਨੂੰ ਚੱਲਦੇ ਚੱਲਦੇ ਕੀ ਕਹਿਣਾ ਚਾਹੋਗੇ, ਕਿਉਂਕਿ ਤੁਹਾਡੇ ਕੋਲ ਮੈਨੂੰ ਲੱਗਦਾ ਵੀ ਕਾਫੀ ਤਜਰਬਾ ਹੋ ਗਿਆ ਹੁਣ, ਘੱਟੋ ਘੱਟ ਕੰਪੀਟੀਸ਼ਨ ਐਗਜ਼ਾਮਸ ਦਾ ਤਾਂ ਤਜਰਬਾ ਹੈ ਹੀ, ਜੋ ਸਾਥੀ ਇਸ ਤਰ੍ਹਾਂ ਦੀਆਂ ਪ੍ਰੀਖਿਆਵਾਂ ਦੇ ਰਹੇ ਨੇ, ਕੰਪੀਟੀਸ਼ਨ ਲੜਕੇ ਅੱਗੇ ਜਾਣਾ ਚਾਹੁੰਦੇ ਆ, ਉਹਨਾਂ ਨੂੰ ਕੀ ਕਹੋਗੇ?
1: ਤੁਹਾਡੇ ਕੁਐਸਚਨ ਦਾ ਆਨਸਰ ਇੱਕ ਮੈਂ ਕਵਿਤਾ ਦੇ ਨਾਲ ਦੇਣਾ ਚਾਹੂੰਗਾ।
0: ਜੀ, ਬਹੁਤ ਅੱਛਾ।
1: ਸੋਹਨ ਲਾਲ ਦ੍ਰਿਵੇਦੀ ਜੀ ਦੀ ਕਵਿਤਾ ਹੈ
0: ਜੀ।
1: ਨੰਨੀ ਚੀਟੀ ਜਬ ਦਾਨਾ ਲੇਕਰ ਚਲਤੀ ਹੈ, ਚੜ੍ਹਤੀ ਦੀਵਾਰੋਂ ਪਰ 100 ਬਾਰ ਫਿਸਲਤੀ ਹੈ, ਮਨ ਕਾ ਵਿਸ਼ਵਾਸ ਰਗੋ ਮੇ ਸਾਹਸ ਭਰਤਾ ਹੈ, ਚੜ੍ਹਕਰ ਗਿਰਨਾ ਗਿਰਕਰ ਚੜ੍ਹਨਾ ਨਾ ਅਖਰਤਾ ਹੈ, ਆਖਿਰ ਉਸਕੀ ਮਿਹਨਤ ਬੇਕਾਰ ਨਹੀਂ ਹੋਤੀ, ਕੋਸ਼ਿਸ਼ ਕਰਨੇ ਵਾਲੋਂ ਕੀ ਕਭੀ ਹਾਰ ਨਹੀਂ ਹੋਤੀ। ਕੋਸ਼ਿਸ਼ ਕਰਨੇ ਵਾਲੋਂ ਕੀ ਕਭੀ ਹਾਰ ਨਹੀਂ ਹੋਤੀ।
0: ਬਹੁਤ ਅੱਛੇ, ਬਹੁਤ ਵਧੀਆ ਗੱਲ ਤੁਸੀਂ ਕਹੀ, ਤੇ ਅਖੀਰ ਦੇ ਵਿੱਚ ਨਾ ਗਾਗਰ ਚ ਸਾਗਰ ਭਰਨ ਵਾਲੀ ਕਵਿਤਾ ਜਿਹੜੀ ਹੈ ਉਹ ਤੁਸੀਂ ਇਸ ਪ੍ਰੋਗਰਾਮ ਚ ਸ਼ਾਮਿਲ ਕੀਤੀ। ਸਾਡੇ ਨਾਲ ਆਏ ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਤੇ ਆਪਣੇ ਇਸ ਸਫ਼ਰ ਬਾਰੇ ਸਾਨੂੰ ਦੱਸ ਕੇ ਸਾਨੂੰ ਪ੍ਰੇਰਿਤ ਕੀਤਾ, ਤੁਹਾਡਾ ਬਹੁਤ ਬਹੁਤ ਸ਼ੁਕਰੀਆ।

ਪ੍ਰੋਗਰਾਮ ਦੇ ਵਾਚਕ ਤੇ ਨਿਰਮਾਤਾ ਨਿਰਦੇਸ਼ਕ ਹੋਣਗੇ ਸ਼੍ਰੀ ਬਲਜੀਤ ਸ਼ਰਮਾ। ਸਰਵਣ ਕਰਨਾ ਨਾ ਭੁੱਲਿਓ, 27 ਜੂਨ ਦਿਨ ਸ਼ਨੀਵਾਰ ਸ਼ਾਮ 5:30 ਵਜੇ ਪ੍ਰੋਗਰਾਮ ਹਰ ਅਕਾਲ ਉਸਤਤ।

0: ਪ੍ਰੋਗਰਾਮਾਂ ਸੰਬੰਧੀ ਸੂਚਨਾ ਮਿਤੀ 28 ਜੂਨ ਦਿਨ ਐਤਵਾਰ ਸਵੇਰੇ 11 ਵਜੇ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੇਸ਼ ਵਾਸੀਆਂ ਨਾਲ ਸਾਂਝੀ ਕਰਨਗੇ ਆਪਣੇ ਮਨ ਕੀ ਬਾਤ ਤੇ ਉਸ ਤੋਂ ਤੁਰੰਤ ਬਾਅਦ ਮਾਣਯੋਗ ਪ੍ਰਧਾਨ ਮੰਤਰੀ ਜੀ ਦੀ ਮਨ ਕੀ ਬਾਤ ਦਾ ਪੰਜਾਬੀ ਰੂਪਾਂਤਰ ਪੇਸ਼ ਕੀਤਾ ਜਾਵੇਗਾ ਤੇ ਪੰਜਾਬੀ ਰੂਪਾਂਤਰ ਦਾ ਮੁੜ ਪ੍ਰਸਾਰਣ ਇਸੇ ਹੀ ਦਿਨ ਸ਼ਾਮੀ 8 ਵਜੇ ਪ੍ਰਸਾਰਿਤ ਕੀਤਾ ਜਾਵੇਗਾ।
1: सबका फेवरेट
2: अर्क गुलाब, अर्क केवड़ा, चंदन तेल एवं खस तेल से निर्मित हर्बल शरबत मौज बहार, तन मन को ताजा कर जाए।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਯੁਵ ਬਾਣੀ, ਜਿਸ ਵਿੱਚ ਤੁਸੀਂ ਅੱਜ ਮੁਲਾਕਾਤ ਸੁਣੀ ਨੌਜਵਾਨ CA ਜਸਪ੍ਰੀਤ ਸਿੰਘ ਨਾਲ, ਤੇ ਮੁਲਾਕਾਤੀ ਸਨ ਮਨਦੀਪ ਰਜੌਰਾ। ਹੁਣ ਸਮਾਂ ਹੋ ਰਿਹਾ ਤੁਹਾਡੇ ਪਸੰਦੀਦਾ ਪ੍ਰੋਗਰਾਮ ਸ਼ਾਮ ਸੁਹਾਨੀ ਦਾ। ਪ੍ਰੋਗਰਾਮ ਪੇਸ਼ ਕਰਨਗੇ ਜਗਤਾਰ ਸਿੰਘ।

ਜੀ ਸਰੋਤੇ ਸਤਿ ਸ਼੍ਰੀ ਅਕਾਲ, ਅਦਾਬ, ਨਮਸਕਾਰ। ਪ੍ਰੋਗਰਾਮ ਸ਼ਾਮ ਸਵਾਨੀ ਲੈ ਕੇ ਤਮਾਮ ਸਰੋਤੇ ਦੇ ਨਾਲ ਮੈਂ ਤੁਹਾਡਾ ਰੇਡੀਓ ਦੋਸਤ ਜਗਤਾਰ। ਤੇ ਇਸ ਪ੍ਰੋਗਰਾਮ ਸ਼ਾਮ ਸਵਾਨੀ ਦੇ ਵਿੱਚ ਤੁਹਾਡੀ ਪਸੰਦ ਦੇ ਗੀਤ ਪੇਸ਼ ਕੀਤੇ ਜਾਂਦੇ ਨੇ। ਆਪਣੀ ਪਸੰਦ ਦੇ ਗੀਤ ਸੁਣਨ ਦੇ ਲਈ ਤੁਸੀਂ ਸਟੂਡੀਓ ਦਾ ਨੰਬਰ 01462403131 ਡਾਇਲ ਕਰਨਾ ਹੈ, ਤੇ ਨਾਲ ਨਾਲ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਆਪਣੇ ਹਲਕੇ ਫੁਲਕੀਆਂ ਦਿਲ ਦੀਆਂ ਗੱਲਾਂ ਵੀ ਕਰਨੀਆਂ ਨੇ। ਬਾਕੀ ਜੀ ਬਾਕੀ ਗੱਲ ਦਿਲ ਦੀ ਦੱਸਣੀ ਹੈ, ਔਰ ਗੱਲ ਅਜਿਹੀ ਕਰਨੀ ਹੈ ਜਿਹੜੀ ਸਾਰਿਆਂ ਨੂੰ ਪਾਵੇ, ਠੀਕ ਹੈ ਨਾ। ਅਤੇ ਅਜਿਹੀਆਂ ਗੱਲਾਂ ਬਾਤਾਂ ਅਤੇ ਗੀਤ ਸੰਗੀਤ ਦਾ ਪ੍ਰੋਗਰਾਮ ਸ਼ਾਮ ਸਵਾਨੀ ਲੈ ਕੇ ਤਮਾਮ ਸੁਰਤਾਂ ਦੇ ਨਾਲ ਮੈਂ ਰੇਡੀਓ ਦੋਸਤ ਜਗਤਾਰ ਕਬੂਲ ਕਰੋ ਨਮਸਕਾਰ।

0: ਜੀ 0162-44-331 ਡਾਇਲ ਹੋਇਆ ਸਰੋਤਾ ਲਾਈਨ ਤੇ ਨੇ ਕਰਦੇ ਉਹਨਾਂ ਨਾਲ ਗੱਲ ਤੇ ਪੁੱਛਦੇ ਉਹਨਾਂ ਦੀ ਪਸੰਦ ਹੈਲੋ
1: ਹੈਲੋ
0: ਜੀ ਨਮਸਕਾਰ
1: ਹਾਂਜੀ
0: ਨਮਸਕਾਰ ਮੈਂ ਕਿਹਾ ਜੀ ਸਤਿ ਸ਼੍ਰੀ ਅਕਾਲ
1: ਪੂਰਾ ਸਿੰਘ ਜੀ ਪਿੰਡ ਸਿੰਘੇ ਵਾਲਾ ਜੀ
0: ਓ ਮੈਂ ਕਿਹਾ ਸਤਿ ਸ਼੍ਰੀ ਅਕਾਲ
1: ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ
0: ਸਵਾਗਤ ਹੈ ਤੁਹਾਡਾ ਪ੍ਰੋਗਰਾਮ ਸ਼ਾਂਸਵਾਨੀ ਚ
1: ਅੱਛਾ ਜੀ
0: ਹਾਂਜੀ
1: ਓਕੇ
0: ਹਾਂਜੀ ਹੁਣ ਨਾਮ ਦੱਸੋ
1: ਪੂਰਾ ਸਿੰਘ ਜੀ
0: ਕਿਹੜਾ ਪਿੰਡ ਹੈ ਜੀ
1: ਪਿੰਡ ਸਿੰਘੇ ਵਾਲਾ ਜੀ
0: ਸਿੰਘੇ ਵਾਲਾ ਪਿੰਡ ਇਹ ਸਿੰਘੇ ਵਾਲਾ ਮਾਨਸਾ ਜ਼ਿਲ੍ਹਾ ਹੈ ਕਿਹੜਾ ਜ਼ਿਲ੍ਹਾ ਹੈ
1: ਬਠਿੰਡਾ ਨਹੀਂ ਨਹੀਂ ਨਹੀਂ ਜੀ ਮੁਕਤਸਰ ਸਾਹਿਬ ਜੀ
0: ਅੱਛਾ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹਾ ਤੁਹਾਡਾ ਸਿੰਘੇ ਵਾਲਾ ਪਿੰਡ ਹਾਂ
1: ਜੀ ਇਹ ਸਿੰਘੇ ਵਾਲਾ ਨਾ ਪਹਿਲੀ ਵਾਰ ਨਾ ਇੱਥੇ ਲੱਗਿਆ ਜੀ ਸਾਡੇ ਪਿੰਡ ਚੋਂ ਕਿਸੇ ਦੇ ਨਹੀਂ ਲੱਗਿਆ ਇੱਥੇ ਕੱਖਾ ਨਹੀਂ ਤਾਂ ਸੂਬੇ ਨਹੀਂ ਦਾ ਸਾਡੇ ਇੱਥੇ
0: ਸਹੀ ਗੱਲ ਹੈ ਮੈਂ ਵੀ ਸਿੰਘੇ ਵਾਲਾ ਪਹਿਲੀ ਵਾਰ ਸੁਣ ਰਿਹਾ ਹਾਂ
1: ਹਾਂ ਸਿੰਘੇ ਵਾਲਾ ਬਾਦਲ ਦੇ ਕੋਲੇ ਤੇ ਡੱਬ ਵਾਲੀ ਦੇ ਨਾਲ ਜੀ 8 ਕਿਲੋਮੀਟਰ ਤੇ
0: ਅੱਛਾ ਫਿਰ ਅੱਜ ਸਿੰਘੇ ਵਾਲਿਆਂ ਦਾ ਫੋਨ ਲੱਗਿਆ ਹੈ ਬਹੁਤ ਸਾਰੇ ਲੋਕ ਤੁਹਾਨੂੰ ਇਸ ਵੇਲੇ ਸੁਣ ਰਹੇ ਨੇ ਤੁਸੀਂ ਸਾਨੂੰ ਸਾਰਿਆਂ ਨੂੰ ਕਿਹੜਾ ਕੀ ਸੁਣਾਓਗੇ
1: ਸਾਰਿਆਂ ਨੂੰ ਤੁਹਾਨੂੰ ਪਤਾ ਮੁਕੱਦਰ ਕਾ ਸਿਕੰਦਰ ਜੀ
0: ਮੁਕੱਦਰ ਕਾ ਸਿਕੰਦਰ ਫਿਲਮ ਦਾ
1: ਹਾਂਜੀ
0: ਲਓ ਜੀ ਇਹ ਗੀਤ ਤੁਹਾਡੇ ਰੇਡੀਓ ਸੈੱਟ ਤੱਕ ਅਸੀਂ ਪਹੁੰਚਾਵਾਂਗੇ ਪਹਿਲੀ ਵਾਰ ਫੋਨ ਲੱਗਿਆ
1: ਹਾਂਜੀ
0: ਤੇ ਕੀ ਦਿਲ ਚਾਹੁੰਦਾ ਸੀਗਾ ਵੀ ਮੈਂ ਜਦੋਂ ਫੋਨ ਲੱਗਿਆ ਆਹ ਗੱਲਾਂ ਕਰੂੰਗਾ ਹੈਲੋ ਹੈਲੋ ਜੀ ਮੈਨੂੰ ਲੱਗਦਾ ਦਿਲ ਚ ਉਹਨਾਂ ਦੀ ਗੱਲਾਂ ਬੜੀਆਂ ਸੀ ਜਾਂ ਤਾਂ ਕਰਨਾ ਨਹੀਂ ਸੀ ਚਾਹੁੰਦੇ ਤੇ ਜਾਂ ਉਹਨਾਂ ਦਾ ਫੋਨ ਕੱਟ ਗਿਆ ਗੀਤ ਸਾਡੇ ਕੋਲ ਉਹਨਾਂ ਦਾ ਤਿਆਰ ਹੈ ਉਹਨਾਂ ਤੱਕ ਪਹੁੰਚ ਰਿਹਾ ਜੀ ਸ਼ੁਕਰੀਆ ਮਿਹਰਬਾਨੀ

0: ਸਤਿ ਸ੍ਰੀ ਅਕਾਲ ਦੋਸਤੋ, ਮੈਂ ਹਾਂ ਹਰਜੀਤ ਹਰਮਨ ਤੇ ਤੁਸੀਂ ਸੁਣ ਰਹੇ ਹੋ ਮਾਲਵੇ ਦੀ ਸ਼ਾਨ ਤੇ ਸਰੋਤਿਆਂ ਦੀ ਜ਼ੁਬਾਨ ਆਕਾਸ਼ਵਾਣੀ FM ਬਠਿੰਡਾ FM ਬੈਂਡ 101.1 ਮੈਗਾਹਰਟਜ਼ ਤੇ।
1: ਇਸ ਪ੍ਰੋਗਰਾਮ ਚੱਲ ਰਿਹਾ ਸ਼ਾਮ ਸਾਨੀ। ਇਸ ਸ਼ਾਮ ਸਾਨੀ ਪ੍ਰੋਗਰਾਮ ਦੇ ਵਿੱਚ ਤੁਹਾਡੀਆਂ ਫਰਮਾਇਸ਼ਾਂ ਪੂਰੀਆਂ ਕੀਤੀਆਂ ਜਾ ਰਹੀਆਂ ਨੇ। ਆਪਣੀ ਫਰਮਾਇਸ਼ ਦਾ ਗੀਤ ਸੁਣਨ ਦੇ ਲਈ ਤੁਸੀਂ ਸਟੂਡੀਓ ਦਾ ਨੰਬਰ 0164-242-3031 ਡਾਇਲ ਕਰਨਾ ਸਰੋਤਿਓ। ਹਮਕੋ ਉਨਸੇ ਵਫਾ ਕੀ ਉਮੀਦ ਜੋ ਨਹੀਂ ਜਾਣਤੇ ਵਫਾ ਕਿਆ ਹੈ। ਲੇਕਿਨ ਜੋ ਸਾਡੇ ਵਿਹੜੇ ਆਉਂਦਾ ਹੈ ਪ੍ਰੋਗਰਾਮ ਸ਼ਾਮ ਸਾਨੀ ਦੇ ਵਿੱਚ ਸ਼ਿਰਕਤ ਕਰਦਾ ਹੈ, ਫੋਨ ਕਾਲ ਮਿਲਾਉਂਦਾ, ਅਸੀਂ ਉਹਨਾਂ ਦੀ ਫਰਮਾਇਸ਼ ਜ਼ਰੂਰ ਪੂਰੀ ਕਰਦੇ ਹਾਂ ਅਤੇ ਉਹਨਾਂ ਨਾਲ ਗੱਲ ਜ਼ਰੂਰ ਕਰਦੇ ਹਾਂ। ਇੱਕ ਸਰੋਤਾ ਲਾਈਨ 'ਤੇ ਬਣੇ ਹੋਏ ਨੇ। ਹੈਲੋ।
2: ਹੈਲੋ
1: ਜੀ, ਸਤਿ ਸ਼੍ਰੀ ਅਕਾਲ।
2: ਸਤਿ ਸ਼੍ਰੀ ਅਕਾਲ ਬਾਈ ਜੀ।
1: ਹਾਂਜੀ, ਨਮਸਕਾਰ।
2: ਨਮਸਕਾਰ ਬਾਈ ਜੀ,
1: ਸਵਾਗਤ ਹੈ ਤੁਹਾਡਾ ਪ੍ਰੋਗਰਾਮ ਸ਼ਾਮ ਸਾਨੀ ਦੇ ਵਿੱਚ। ਆਪਾਂ ਨਾਮ ਵੀ ਦੱਸ ਦਿਓ।
2: ਨਾਮ ਜੀ ਗੁਰਪਾਲ ਸਿੰਘ, ਪਿੰਡ ਦਲਗੇ।

0: ਵਾਲੀ ਜ਼ਿਲ੍ਹਾ ਮਾਨਸਾ ਸਰ।
1: ਜ਼ਿਲ੍ਹਾ ਮਾਨਸਾ ਵਾਲੇ ਗੁਰਪਾਲ ਸਿੰਘ।
0: ਹਾਂਜੀ,
1: ਕਿਹੜੀ ਗੀਤ ਦੀ ਫਰਮਾਇਸ਼ ਲੈ ਕੇ ਆਏ ਹੋ?
0: ਗੀਤ ਮੁਹੰਮਦ ਸ਼ਰੀਫ ਦੇ ਰਣਜੀਤ ਕੌਰ ਦਾ ਜੀ, ਸ਼ੇਲੀ ਦੇ ਹੋਏ ਦੀ।
1: ਇਹ ਗੀਤ ਅਸੀਂ ਤੁਹਾਡਾ ਤੁਹਾਨੂੰ ਜ਼ਰੂਰ ਸੁਣਾਵਾਂਗੇ। ਗੁਰਪਾਲ ਜੀ, ਕਿੰਨਾ ਕੁ ਸੁਣਦੇ ਹੋ ਰੇਡੀਓ?
0: ਮੈਂ ਤਾਂ ਜੀ ਬਸ ਰੇਡੀਓ ਦੀ ਹੈ, ਸੁਬਹ ਤੋਂ ਲੈ ਕੇ ਸ਼ਾਮ ਤੱਕ ਜੀ।
1: ਅੱਛਾ, ਰੇਡੀਓ ਨਹੀਂ, ਰੇਡੀਓ ਨਾਲ ਰਹਿੰਦਾ ਹੈ ਕਿ ਰੇਡੀਓ ਨਾਲ ਰਹਿੰਦਾ ਕਿ ਤੁਸੀਂ ਰੇਡੀਓ ਦੇ ਨਾਲ ਰਹਿੰਦੇ ਹੋ?
0: ਬਸ ਦੋਵੇਂ ਇਕੱਠੇ ਹੀ ਰਹਿੰਦੇ ਆ ਜੀ।
1: ਦੋਵੇਂ ਇਕੱਠੇ ਰਹਿੰਦੇ ਆ,
0: ਇਕੱਠੇ ਰਹਿੰਦੇ ਆ ਜੀ, ਬਸ ਰੇਡੀਓ ਨਾਲ ਹੀ ਆ ਸਰ। ਪਹਿਲਾਂ ਟੀਵੀ ਵੇਖ ਮੂਖ ਲੈਂਦਾ ਸੀ, ਹੁਣ ਨਿਗਾਹ ਘੱਟ ਗਈ, ਹੁਣ ਰੇਡੀਓ ਦੀ ਚੱਲਦਾ ਜੀ 5-6 ਸਾਲਾਂ ਦਾ।
1: ਅੱਛਾ ਜੀ, ਅੱਛਾ
0: ਹਾਂਜੀ।
1: ਅੱਛਾ, ਤੇ ਫਿਰ ਕਿਹੜੇ ਪ੍ਰੋਗਰਾਮ ਜ਼ਿਆਦਾ ਚੰਗੇ ਲੱਗਦੇ ਨੇ?
0: ਪੁਰਾਣੇ
1: ਗੀਤ ਹੋਰ ਪ੍ਰੋਗਰਾਮਾਂ ਦੇ ਵਿੱਚ ਵੀ ਚੱਲਦੇ ਰਹਿੰਦੇ ਨੇ। ਗੀਤ ਪਟਾਰਾ ਹੋਇਆ, ਉੱਥੇ ਪੁਰਾਣੀ ਹਿੰਦੀ
0: ਗੀਤ ਪਟਾਰਾ ਵੀ ਬਹੁਤ ਧਿਆਨ ਨਾਲ ਸੁਣੀਦਾ ਜੀ। ਅੱਜ ਬਹੁਤ ਬਹੁਤ ਬਾਅਦ ਵਿੱਚ ਮੈਂ ਸੁਬਹਾ ਜਦੋਂ ਸੁਣਿਆ 10 ਵਜੇ ਆਏ, ਬਹੁਤ ਪੁਰਾਣੇ ਗੀਤ ਲਾਏ।
1: ਅੱਛਾ, ਗੱਲ ਕਰਕੇ ਬਹੁਤ ਚੰਗਾ ਲੱਗਿਆ ਜੀ, ਤੁਹਾਡੀ ਫਰਮਾਇਸ਼ ਤੇ ਆ ਗਿਆ ਜੀ, ਸ਼ੁਕਰੀਆ ਮਿਹਰਬਾਨੀ,
0: ਧੰਨਵਾਦ ਜੀ।

0: ਕੀ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਹਸਪਤਾਲ ਵਿੱਚ ਦਿੱਤੀਆਂ ਜਾਣ ਵਾਲੀਆਂ ਆਧੁਨਿਕ ਸਹੂਲਤਾਂ ਦਾ ਇਲਾਕੇ ਦੇ ਲੋਕ ਫਾਇਦਾ ਲੈ ਸਕਣ ਤਾਂ ਫਿਰ ਦੇਰ ਕਿਸ ਗੱਲ ਦੀ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਾਯੋਜਿਤ ਪ੍ਰੋਗਰਾਮ ਹੈਲੋ ਡਾਕਟਰ ਵਿੱਚ ਇਲਾਕੇ ਦੇ ਡਾਕਟਰ ਲੈ ਸਕਦੇ ਨੇ ਭਾਗ ਅਤੇ ਦੇ ਸਕਦੇ ਨੇ ਜਾਣਕਾਰੀ ਉਹਨਾਂ ਵੱਲੋਂ ਦਿੱਤੀਆਂ ਜਾਣ ਵਾਲੀਆਂ ਸਿਹਤ ਸਹੂਲਤਾਂ ਬਾਰੇ ਆਕਾਸ਼ਵਾਣੀ FM ਬਠਿੰਡਾ ਦੇ ਕਮਰਸ਼ੀਅਲ ਵਿਭਾਗ ਦਾ ਨੰਬਰ ਹੈ 78 379 63 306 ਤੇ ਈਮੇਲ ਆਈਡੀ ਹੈ aarfm.bti@gmail.com ਮੋਬਾਈਲ ਨੰਬਰ ਇੱਕ ਵਾਰ ਫਿਰ ਨੋਟ ਕਰ ਲੋ 78 379 63 306
1: ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਕਰਨਜੀਤ ਅਨਮੋਲ ਤੇ ਤੁਸੀਂ ਸੁਣ ਰਹੇ ਹੋ ਸਰੋਤਿਆਂ ਦੀ ਜ਼ੁਬਾਨ ਤੇ ਮਾਲਵੇ ਦੀ ਸ਼ਾਨ ਆਕਾਸ਼

0: वाणी एफएम बठिंडा एफएम बैंड 101.1 मेगाहर्ट्ज़ ते
1: जी आकाशवाणी एफएम बठिंडा ते चल रहे प्रोग्राम शाम सोहानी प्रोग्राम दे विच तुहाडियां फरमाइशां फरमाइश करन दे लई स्टूडियो दा नंबर 01-64-242-3031 ਬਿਰਖਾਂ ਦੇ ਝੁਲਦੇ ਝੂਲਦੇ ਪੱਤਿਆਂ ਦਾ ਪਰਛਾਵਾਂ ਰਾਹਾਂ ਤੇ ਛਾਇਆ ਏ ਬਿਰਖਾਂ ਦੇ ਝੂਲਦੇ ਪੱਤਿਆਂ ਦਾ ਪਰਛਾਵਾਂ ਰਾਹਾਂ ਤੇ ਛਾਇਆ ਏ ਰੰਗ ਸੁਨਹਿਰੀ ਹੋਇਆ ਅੰਬਰਾਂ ਦਾ ਵੇਲਾ ਸ਼ਾਮ ਦਾ ਆਇਆ ਏ ਤੇ ਇਸ ਸ਼ਾਮ ਨੂੰ ਅਸੀਂ ਸੁਹਾਨੀ ਕਰਦੇ ਹਾਂ ਤੁਹਾਡੀਆਂ ਫਰਮਾਇਸ਼ਾਂ ਤੇ ਗੀਤ ਸੁਣਾ ਕੇ ਔਰ ਇੱਕ ਸਰੋਤਾ ਫੋਨ ਲਾਈਨ ਦੇ ਜ਼ਰੀਏ ਸਾਡੇ ਨਾਲ ਜੁੜਿਆ ਹੋਇਆ ਪੁੱਛਦੇ ਉਹਨਾਂ ਦੀ ਫਰਮਾਇਸ਼ ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ ਸ਼ਾਮ ਸੰਧ ਵਿੱਚ ਗੁਰੂ ਨਾਨਕ ਸਿੰਘ ਨਾਮ ਕਿੰਨਾ ਨੇ ਧਰਿਆ ਸੀ ਪਹਿਲਾਂ ਤਾਂ ਇਹ ਦੱਸੋ ਤੁਹਾਡੀ ਫਰਮਾਇਸ਼ ਫਿਰ
2: ਮਾਤਾ ਪਿਤਾ ਨੇ ਮੇਰਾ ਨਾ ਜੀ ਜਨਮ ਗੁਰੂ ਨਾਨਕ ਦੇਵ ਜੀ ਪਾਤਸ਼ਾਹੀ ਵਾਲੇ ਦਿਨ ਹੋਇਆ
1: ਸੀ ਜੀ
2: ਅੱਛਾ ਵੱਖ ਪਿਆ ਜੀ ਉਹਨਾਂ ਨੇ
1: ਕਿਆ ਬਾਤ ਅੱਛਾ ਕਿਹੜੇ ਗੀਤ ਦੀ ਫਰਮਾਇਸ਼ ਲੈ
2: ਕੇ ਆਏ ਗੁਲਾਮ ਹੋ ਗਏ ਇੱਕ ਤਰ੍ਹਾਂ ਦੇ ਵੈਸੇ ਤਾਂ ਅਸੀਂ ਸਾਰੇ ਠੰਡੇ ਹੀ ਗੁਲਾਮ ਹੈ ਜੀ ਤੁਹਾਡੇ ਦਾ ਖਾਸ ਕਰਕੇ ਹੋ ਗਿਆ ਜੀ ਮੰਨ ਕੇ ਜਦੋਂ ਨਵਨੀਤ ਸੱਚ ਦੇਵਾ ਜੀ ਹੋ ਗਏ ਜੀ ਬਹੁਤ
1: ਚਲੋ ਸਾਨੂੰ ਵੀ ਬੜੀ ਖੁਸ਼ੀ ਹੋਈ ਕਿ ਸਾਨੂੰ ਕੋਈ ਪਿਆਰ ਕਰਨ ਵਾਲਾ ਹਨਾ ਏਦਾਂ ਦਾ ਹੈ ਤੇ ਤੁਹਾਡੀ ਫਰਮਾਇਸ਼ ਪੂਰੀ ਕਰਨ ਲੱਗੇ ਅਸੀਂ ਗੁਰੂ ਨਾਨਕ ਕੋਈ ਦਿਲ ਦੀ ਗੱਲ ਕਹਿਣੀ ਹੋਵੇ ਤੁਹਾਡਾ ਪਹਿਲੇ ਦਿਨ ਫੋਨ ਲੱਗਿਆ
2: ਹਾਂਜੀ ਦਿਲ ਦੀ ਗੱਲ ਤਾਂ ਇਹੀ ਹੈ ਜੀ ਬਸ ਵੀ ਰਾਜੀ ਹੱਸਦੇ ਵਸਦੇ ਰਹੋ ਜੀ ਆਪਦਾ ਰਾਜੀ ਖੁਸ਼ੀ ਰਹੋ ਕਿਸੇ ਨਾਲ ਝਗੜਾ ਵਗੜਾ ਨਾ ਕਰੋ ਜੀ ਬਸ ਇਹੀ ਹੈ
1: ਦੇਖੋ ਦੇਖੋ ਰਾਜੀ ਖੁਸ਼ੀ ਤਾਂ ਅਸੀਂ ਫੇਰ ਹੀ ਰਹਿ ਸਕਦੇ ਹਾਂ ਨਾ ਜੇਕਰ ਜਿਵੇਂ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਜਿਹੜਾ ਰਾਹ ਦਿਖਾਇਆ ਜੇਕਰ ਅਸੀਂ ਉਹਨਾਂ ਦੇ ਰਾਹਾਂ ਤੇ ਚੱਲੀਏ ਹਨਾ ਬੜੀਆਂ ਉਹਨਾਂ ਦੀਆਂ ਸਿੱਖਿਆਵਾਂ ਨੇ ਜਿਹੜੀਆਂ ਬੜੀਆਂ ਸੋਹਣੀਆਂ ਨੇ
2: ਹਾਂਜੀ
1: ਸ਼ੁਕਰੀਆ ਮਿਹਰਬਾਨੀ ਸਤਿੰਦਰ ਸਰਤਾਜ ਦੀ ਆਵਾਜ਼ ਤੁਹਾਡੇ ਰੇਡੀਓ
2: ਧੰਨਵਾਦ ਜੀ ਧੰਨਵਾਦ ਜੀ

0: ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਰੋਸ਼ਨ ਪ੍ਰਿੰਸ, ਤੁਸੀਂ ਸੁਣ ਰਹੇ ਹੋ ਮਾਲਵੇ ਦੀ ਸ਼ਾਨ, ਸਰੋਤਿਆਂ ਦੀ ਜ਼ੁਬਾਨ, ਆਕਾਸ਼ਵਾਣੀ FM ਬਠਿੰਡਾ, FM ਬੈਂਡ 101.1 ਮੈਗਾਹਰਟਜ਼ ਤੇ।
1: ਪ੍ਰੋਗਰਾਮ ਸ਼ਾਮ ਸੋਨੀ ਚੱਲ ਰਿਹਾ ਜੀ, ਤੇ ਸ਼ਾਮ ਸੋਨੀ ਪ੍ਰੋਗਰਾਮ ਦੇ ਵਿੱਚ ਇੱਕ ਕਾਲਰ ਸਾਡੇ ਨਾਲ ਜੁੜਿਆ ਆਪਣੀ ਫਰਮਾਇਸ਼ ਲੈ ਕੇ। ਹੈਲੋ
2: ਜਗਤਾਰ ਸਾਹਿਬ ਜੀ, ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ, ਪ੍ਰਵਾਨ ਕਰੋ ਜੀ।
1: ਜੀ ਸਤਿ ਸ੍ਰੀ ਅਕਾਲ, ਤੁਹਾਡਾ ਸਵਾਗਤ ਹੈ ਪ੍ਰੋਗਰਾਮ ਸ਼ਾਮ ਸੋਨੀ ਦੇ ਵਿੱਚ।
2: ਧੰਨਵਾਦ ਜੀ, ਧੰਨਵਾਦ ਜੀ, ਬਾਬਾ ਨਾਨਕ ਤੁਹਾਨੂੰ ਸਾਰੇ ਸਭ ਨੂੰ ਤੰਦਰੁਸਤੀ ਬਖਸ਼ੇ ਜੀ।
1: ਹਾਂ, ਆਪਣਾ ਨਾਮ ਦੱਸ ਦਿਓ।
2: ਮੈਂ ਜੀ ਪਿੰਡ ਮੌੜ ਖੁਰਦ, ਜ਼ਿਲ੍ਹਾ ਬਠਿੰਡਾ ਤੋਂ ਜਗਜੀਤ ਮੱਟੂ ਬੋਲ ਰਿਹਾ ਸਾਹਿਬ ਜੀ।
1: ਜਗਜੀਤ ਮੱਟੂ ਜੀ, ਕਿਹੜੇ ਗੀਤ ਦੀ ਫਰਮਾਇਸ਼ ਲੈ ਕੇ ਆਏ ਹੋ
2: ਜੀ? ਸਾਹਿਬ ਜੀ, ਇੱਕ ਮੈਂ ਥੋੜੀ ਤਰੀਫ ਕਰਦੀ ਸੀ ਆਪਣੇ ਪ੍ਰੋਗਰਾਮਾਂ ਦੀ, ਮੈਨੂੰ ਵੀ ਪੁੱਛੋ ਜੀ, ਸਾਹਿਬ ਨੂੰ ਪੁੱਛੋ ਇੰਨੇ ਜੀ।
1: ਟਾਈਮ ਬੜਾ ਘੱਟ ਹੈ ਕਿਉਂਕਿ ਖਬਰਾਂ ਦਾ ਅੱਗੇ ਟਾਈਮ ਹੈ, ਤੁਹਾਡਾ ਗੀਤ ਬੜਾ ਘੱਟ ਚੱਲੂਗਾ।
2: ਚਲੋ ਠੀਕ ਹੈ ਜੀ, ਕੱਲ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਸਿਆਸਤ ਜੀ, ਉਹਨਾਂ ਦੇ ਜੀ ਚਰਨਾਂ ਨੂੰ ਨਮਨ ਕਰਦਾ ਜੀ, ਉਹਨਾਂ ਦੇ ਕਲਮਾਂ ਦੇ ਬਾਦਸ਼ਾਹ ਸੀ ਕਲੀਮਾਨ ਸਾਹਿਬ ਦਾ ਬੰਦਾ ਸਿੰਘ ਬਹਾਦਰ ਸੁਣਾਵੀ ਵਾਰ ਜੀ।
1: ਲਓ ਜੀ ਗੀਤ ਤੁਹਾਡੀ ਫਰਮਾਇਸ਼ ਤੇ, ਤੁਹਾਡੇ ਰੇਡੀਓ ਸੈੱਟ ਤੇ। ਸ਼ੁਕਰੀਆ, ਮਿਹਰਬਾਨੀ ਤੁਸੀਂ ਸਾਡੇ ਨਾਲ ਜੁੜੇ।
2: ਚੰਗਾ ਜੀ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ ਬਾਬਾ।

ਬਹੁਪੱਖੀ ਮੰਚਾਂ ਤੇ ਸਹਿਯੋਗ ਵਧਾਉਣ ਤੇ ਢੰਗ ਤਰੀਕਿਆਂ ਤੇ ਚਰਚਾ ਕੀਤੀ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਦੋਹਾਂ ਮੰਤਰੀਆਂ ਨੇ ਭਾਰਤ ਦੱਖਣੀ ਕੋਰੀਆ ਸਬੰਧਾਂ ਵਿਚ ਪ੍ਰਗਤੀ ਦਾ ਸਵਾਗਤ ਕੀਤਾ ਅਤੇ ਵਿਸ਼ੇਸ਼ ਰਣਨੀਤਿਕ ਭਾਈਵਾਲੀ ਨੂੰ ਹੋਰ ਅੱਗੇ ਵਧਾਉਣ ਲਈ ਨਿਯਮਿਤ ਸੰਪਰਕ ਵਿਚ ਰਹਿਣ ਲਈ ਸਹਿਮਤੀ ਪ੍ਰਗਟਾਈ ਹੈ। ਦੌਰੇ ਦੌਰਾਨ ਡਾ. ਜੈਸ਼ੰਕਰ ਨੇ ਦੱਖਣੀ ਕੋਰੀਆ ਦੇ ਰਾਸ਼ਟਰੀ ਸੁਰੱਖਿਆ ਨਿਰਦੇਸ਼ਕ ਵਾਈ ਸੁੰਗ ਲੈਕ ਨਾਲ ਵੀ ਮੁਲਾਕਾਤ ਕੀਤੀ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIR RNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR ਜਲੰਧਰ। ਪੰਜਾਬ ਪੁਲਿਸ ਦੀ ਸਟੇਟ ਸਾਈਬਰ ਕ੍ਰਾਈਮ ਡਿਵੀਜ਼ਨ ਨੇ ਪਿਛਲੇ ਇੱਕ ਸਾਲ ਦੌਰਾਨ 63,749 ਬੈਂਕ ਖਾਤਿਆਂ 'ਤੇ ਰੋਕ ਲਾ ਦਿੱਤੀ ਹੈ, ਜੋ ਕਿ ਲਗਭਗ 540.34 ਕਰੋੜ ਰੁਪਏ ਦੇ ਲੈਣ ਦੇਣ ਵਾਲੇ ਸਾਈਬਰ ਧੋਖਾਧੜੀ ਨਾਲ ਜੁੜੇ ਹੋਏ ਸਨ। ਡਿਵੀਜ਼ਨ ਨੇ ਇਸੇ ਸਮੇਂ ਦੌਰਾਨ ਰਾਜ ਭਰ ਵਿੱਚ ਸਾਈਬਰ ਅਪਰਾਧਾਂ ਦੇ 62,253 ਮਾਮਲੇ ਦਰਜ ਕੀਤੇ ਨੇ। ਠੱਗੇ ਗਏ ਕੁੱਲ ਪੈਸੇ ਵਿੱਚੋਂ ਪੁਲਿਸ 2024 ਤੋਂ ਪੀੜਤਾਂ ਨੂੰ ਲਗਭਗ 64 ਕਰੋੜ ਰੁਪਏ ਵਾਪਸ ਕਰਨ ਵਿੱਚ ਸਫਲ ਰਹੀ ਹੈ। ਪੰਜਾਬ ਪੁਲਿਸ ਦੇ ਮੁਖੀ ਗੌਰਵ ਯਾਦਵ ਨੇ ਇਹ ਖੁਲਾਸਾ ਕਰਦਿਆਂ ਕਿਹਾ ਹੈ ਕਿ ਇਸ ਕਾਰਵਾਈ ਨੇ ਨਾ ਸਿਰਫ ਧੋਖਾਧੜੀ ਵਾਲੇ ਖਾਤਿਆਂ ਨੂੰ ਫਰੀਜ਼ ਕਰਨ ਦੇ ਯੋਗ ਬਣਾਇਆ, ਸਗੋਂ ਦੇਸ਼ ਭਰ ਵਿੱਚ ਕੰਮ ਕਰ ਰਹੇ ਸੰਗਠਿਤ ਸਾਈਬਰ ਅਪਰਾਧ ਨੈਟਵਰਕਾਂ ਦਾ ਪਰਦਾਫਾਸ਼ ਕਰਨ ਵਿੱਚ ਮਦਦ ਕੀਤੀ ਹੈ। ਪੰਜਾਬ 'ਚ ਸਭ ਤੋਂ ਵੱਧ ਪ੍ਰਭਾਵਿਤ ਇਲਾਕਾ ਦੁਆਬਾ NRI ਬੈਲਟ ਹੈ। ਜਲੰਧਰ 20,000 ਤੋਂ ਵੱਧ ਬੈਂਕ ਖਾਤਿਆਂ 'ਤੇ 7,30,00,000 ਰੁਪਏ ਤੋਂ ਵੱਧ ਦੀ ਬਰਾਮਦਗੀ ਨਾਲ ਮੋਹਰੀ ਰਿਹਾ। ਕਪੂਰਥਲਾ ਅਤੇ ਹੁਸ਼ਿਆਰਪੁਰ ਖੇਤਰ ਦੇ ਦੋ ਹੋਰ ਪ੍ਰਭਾਵਿਤ ਜ਼ਿਲ੍ਹੇ ਨੇ। ਕੋਲਕਾਤਾ ਦੇ ਤਾਰਾਤਲਾ ਹਾਦਸੇ ਵਿੱਚ ਮਰਨ ਵਾਲਿਆਂ ਦੀ ਗਿਣਤੀ 15 ਹੋ ਗਈ ਹੈ। ਜ਼ਖਮੀਆਂ ਦਾ ਕੋਲਕਾਤਾ ਦੇ SSKM ਹਸਪਤਾਲ ਵਿੱਚ ਇਲਾਜ ਚੱਲ ਰਿਹਾ। ਪੁਲਿਸ ਨੇ ਇਸ ਘਟਨਾ ਦੇ ਸਬੰਧ ਵਿੱਚ ਇੱਕ ਸਰਕਾਰੀ ਅਧਿਕਾਰੀ ਸਮੇਤ 6 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਰਾਜ ਸਰਕਾਰ ਨੇ ਕੱਲ੍ਹ ਘਟਨਾ ਦੀ ਜਾਂਚ ਲਈ ਇੱਕ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਸੀ। ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਅੱਜ ਭੂਟਾਨ ਦੇ ਸਿੱਖਿਆ ਮੰਤਰੀ ਜ਼ਿਜ਼ਾਂਗ ਦੇ ਥਾਪਾ ਨਾਲ ਮੁਲਾਕਾਤ ਕੀਤੀ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸ੍ਰੀ ਪ੍ਰਧਾਨ ਨੇ ਕਿਹਾ ਕਿ ਵਿਚਾਰ ਵਟਾਂਦਰਾ ਅਧਿਆਪਕ ਸਿਖਲਾਈ, ਹੁਨਰ ਵਿਕਾਸ, ਰੁਜ਼ਗਾਰ ਯੋਗਤਾ, ਡਿਜੀਟਲ ਸਿੱਖਿਆ ਅਤੇ AI ਸੈਰ ਸਪਾਟੇ, ਪਰੰਪਰਾਗਤ ਦਵਾਈਆਂ ਅਤੇ ਸੰਪੂਰਨ ਸਿਹਤ ਤੇ ਕੇਂਦਰਿਤ ਰਹੀ। ਸਿੱਖਿਆ ਮੰਤਰੀ ਨੇ ਕਿਹਾ ਕਿ ਦੋਹਾਂ ਦੇਸ਼ਾਂ 'ਚ ਸਿੱਖਿਆ ਨਵੀਨਤਾ ਅਤੇ ਸਮਰੱਥਾ ਨਿਰਮਾਣ ਵਿੱਚ ਸਹਿਯੋਗ ਲਈ ਅਥਾਹ ਸੰਭਾਵਨਾਵਾਂ ਨੇ। ਵਿਗਿਆਨ ਅਤੇ ਤਕਨਾਲੋਜੀ ਮੰਤਰੀ ਡਾਕਟਰ ਜਤਿੰਦਰ ਸਿੰਘ ਨੇ ਕਿਹਾ ਕਿ ਆਰਟੀਫਿਸ਼ੀਅਲ ਇੰਟੈਲੀਜੈਂਸ, ਪਰਮਾਣੂ ਪੁਲਾੜ ਅਤੇ ਕੁਆਂਟਮ ਤਕਨਾਲੋਜੀ ਭਵਿੱਖ ਦੇ ਵਿਕਾਸ ਦੇ ਵਿਸ਼ਵ ਵਿਆਪੀ ਮੁਕਾਬਲੇ ਨੂੰ ਆਕਾਰ ਦੇਣਗੀਆਂ। ਨਵੀਂ ਦਿੱਲੀ ਵਿੱਚ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਭਾਰਤ ਤੱਤ ਆਧੁਨਿਕ ਤਕਨਾਲੋਜੀਆਂ ਵਿੱਚ ਤੇਜ਼ੀ ਨਾਲ ਇੱਕ ਵੱਡੀ ਸ਼ਕਤੀ ਵਜੋਂ ਉੱਭਰ ਰਿਹਾ ਹੈ। ਰਾਸ਼ਟਰੀ ਕੁਆਂਟਮ ਮਿਸ਼ਨ ਦਾ ਹਵਾਲਾ ਦਿੰਦਿਆਂ ਹੋਇਆਂ ਸ੍ਰੀ ਸਿੰਘ ਨੇ ਕਿਹਾ ਕਿ ਮਿਸ਼ਨ ਨੇ ਆਪਣੇ ਸ਼ੁਰੂਆਤੀ 3 ਸਾਲਾਂ ਅੰਦਰ ਆਪਣੇ ਅੱਧੇ ਤੋਂ ਵੱਧ ਉਦੇਸ਼ ਹਾਸਲ ਕਰ ਰਹੇ ਨੇ। ਉਨ੍ਹਾਂ ਕਿਹਾ ਕਿ ਮਿਸ਼ਨ ਦੀ ਗਤੀ ਭਾਰਤ ਦੀਆਂ ਵੱਧਦੀਆਂ ਵਿਗਿਆਨਕ ਸਮਰੱਥਾਵਾਂ ਅਤੇ ਉੱਭਰ ਰਹੀਆਂ ਤਕਨਾਲੋਜੀਆਂ ਵਿੱਚ ਇੱਕ ਆਲਮੀ ਨੇਤਾ ਬਣਨ ਦੀ ਉਸਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ। ਭਾਰਤ ਜਰਮਨੀ ਵਿੱਚ ISSF ਜੂਨੀਅਰ ਵਿਸ਼ਵ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ ਵਿੱਚ ਸੋਨੇ ਦੇ 7 ਤਮਗਿਆਂ ਨਾਲ ਤਮਗਾ ਸੂਚੀ ਵਿੱਚ ਚੋਟੀ ਤੇ ਰਿਹਾ ਹੈ। ਭਾਰਤੀ ਨਿਸ਼ਾਨੇਬਾਜ਼ਾਂ ਨੇ ਚੈਂਪੀਅਨਸ਼ਿਪ ਵਿੱਚ ਪਿਸਟਲ ਅਤੇ ਰਾਈਫਲ ਮੁਕਾਬਲਿਆਂ ਵਿੱਚ ਸ਼ਾਨਦਾਰ ਕਾਰਗੁਜ਼ਾਰੀ ਦਾ ਵਿਖਾੜਾ ਕਰਦਿਆਂ ਆਪਣੀ ਮੁਹਿੰਮ ਦਾ ਅੰਤ ਕੀਤਾ। ਭਾਰਤ ਨੇ ਸੋਨੇ ਦੇ 7, ਚਾਂਦੀ ਦੇ 8 ਅਤੇ ਕਾਂਸੀ ਦੇ 9 ਤਮਗਿਆਂ ਸਮੇਤ ਕੁੱਲ 24 ਤਮਗੇ ਹਾਸਲ ਕੀਤੇ। ਚੰਡੀਗੜ੍ਹ 3 ਏਸ਼ੀਅਨ ਰਿਲੇਅ ਚੈਂਪੀਅਨਸ਼ਿਪ 2027 ਕਰਾਉਣ ਲਈ ਤਿਆਰ ਹੈ। ਪੰਜਾਬ ਦੇ ਰਾਜਪਾਲ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਅੱਜ ਚੈਂਪੀਅਨਸ਼ਿਪ ਫਲੈਗ ਹਾਸਲ ਕੀਤਾ, ਜੋ ਕਿ ਚੀਨ ਦੇ ਸ਼ਾਓਸਿੰਗ ਵਿਖੇ ਆਯੋਜਿਤ 2 ਏਸ਼ੀਅਨ ਰਿਲੇਅ ਚੈਂਪੀਅਨਸ਼ਿਪ 2026 ਦੇ ਸਮਾਪਤੀ ਸਮਾਰੋਹ ਦੌਰਾਨ ਰਸਮੀ ਤੌਰ ਤੇ ਚੰਡੀਗੜ੍ਹ ਨੂੰ ਸੌਂਪਿਆ ਗਿਆ। ਇਹ ਝੰਡਾ ਚੰਡੀਗੜ੍ਹ ਦੇ ਡਾਇਰੈਕਟਰ ਸਪੋਰਟਸ ਸੌਰਭ ਕੁਮਾਰ ਅਰੋੜਾ ਵੱਲੋਂ ਕੇਂਦਰ ਸ਼ਾਸਿਤ ਪ੍ਰਦੇਸ਼ ਲਿਆਂਦਾ ਗਿਆ, ਜਿਨ੍ਹਾਂ ਨੇ ਚੈਂਪੀਅਨਸ਼ਿਪ ਵਿੱਚ ਚੰਡੀਗੜ੍ਹ ਪ੍ਰਸ਼ਾਸਨ ਦੀ ਨੁਮਾਇੰਦਗੀ ਕੀਤੀ ਸੀ। ਸ੍ਰੀ ਕਟਾਰੀਆ ਨੇ ਇਸ ਨੂੰ ਚੰਡੀਗੜ੍ਹ ਲਈ ਇੱਕ ਅਹਿਮ ਮੀਲ ਪੱਥਰ ਦੱਸਿਆ ਹੈ। ਸਾਡੇ ਪੱਤਰਕਾਰ ਨੇ ਖਬਰ ਦਿੱਤੀ ਹੈ ਕਿ 1999 ਵਿੱਚ ਏਸ਼ੀਅਨ ਰੋਇੰਗ ਚੈਂਪੀਅਨਸ਼ਿਪ ਤੋਂ ਬਾਅਦ ਇਹ ਚੰਡੀਗੜ੍ਹ ਵਿੱਚ ਆਯੋਜਿਤ ਹੋਣ ਵਾਲਾ ਦੂਜਾ ਸਭ ਤੋਂ ਵੱਡਾ ਅੰਤਰਰਾਸ਼ਟਰੀ ਖੇਡ ਸਮਾਗਮ ਹੋਏਗਾ। ਭਾਰਤ ਅਤੇ ਆਇਰਲੈਂਡ ਵਿਚਕਾਰ 2020 ਅੰਤਰਰਾਸ਼ਟਰੀ ਕ੍ਰਿਕਟ ਮੈਚਾਂ ਦੀ ਲੜੀ ਦਾ ਪਹਿਲਾ ਮੈਚ ਅੱਜ ਬੈਲਫਾਸਟ ਵਿੱਚ ਖੇਡਿਆ ਜਾ ਰਿਹਾ ਹੈ। ਭਾਰਤ ਨੇ ਟੌਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਤਾਜ਼ਾ ਖਬਰਾਂ ਮਿਲਣ ਸਮੇਂ ਤੱਕ ਆਇਰਲੈਂਡ ਨੇ 19 ਓਵਰਾਂ ਵਿੱਚ 6 ਵਿਕਟਾਂ ਦੇ ਨੁਕਸਾਨ ਤੇ 178 ਦੌੜਾਂ ਬਣਾ ਲਈਆਂ ਨੇ। FIH ਪ੍ਰੋ ਲੀਗ ਹਾਕੀ ਵਿੱਚ ਅੱਜ ਲੰਡਨ ਵਿੱਚ ਭਾਰਤ ਦਾ ਮੁਕਾਬਲਾ ਪਾਕਿਸਤਾਨ ਨਾਲ ਹੋਏਗਾ। ਇਹ ਮੈਚ ਰਾਤੀਂ 10:30 ਸ਼ੁਰੂ ਹੋਏਗਾ। ਇਸ ਤੋਂ ਪਹਿਲਾਂ ਹੋਏ ਮੁਕਾਬਲੇ ਵਿੱਚ ਭਾਰਤ ਨੇ ਪਾਕਿਸਤਾਨ ਨੂੰ 4-3 ਨਾਲ ਹਰਾ ਦਿੱਤਾ ਸੀ। ਅੰਤ ਵਿੱਚ ਚੋਣਵੀਆਂ ਖਬਰਾਂ ਇੱਕ ਵਾਰ ਫਿਰ ਸੁਣ ਲਓ। ਉੱਤਰ ਪ੍ਰਦੇਸ਼ ਪੁਲਿਸ ਨੇ ਰਾਮ ਮੰਦਰ ਚੜਾਵੇ ਸਬੰਧੀ ਗਬਨ ਮਾਮਲੇ ਵਿੱਚ 8 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਨਸ਼ਾ

0: ਮੁਕਤ ਭਾਰਤ ਮੁਹਿੰਮ ਜਨ ਭਾਗੀਦਾਰੀ ਤੋਂ ਪ੍ਰੇਰਿਤ ਇੱਕ ਲੋਕ ਲਹਿਰ ਬਣ ਗਈ ਹੈ। ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਨੇ ਦੱਖਣੀ ਕੋਰੀਆ ਦੇ ਵਿਦੇਸ਼ ਮੰਤਰੀ ਚੋ ਹਿਊਨ ਨਾਲ ਦੁਵੱਲੇ ਸੰਬੰਧਾਂ ਨੂੰ ਮਜ਼ਬੂਤ ਕਰਨ ਲਈ ਵਿਆਪਕ ਵਿਚਾਰ ਵਟਾਂਦਰਾ ਕੀਤਾ ਹੈ। ਪੰਜਾਬ ਪੁਲਿਸ ਦੀ ਸਾਈਬਰ ਕ੍ਰਾਈਮ ਡਿਵੀਜ਼ਨ ਨੇ ਪਿਛਲੇ ਇੱਕ ਸਾਲ ਦੌਰਾਨ ਸਾਈਬਰ ਧੋਖਾਧੜੀ ਨਾਲ ਜੁੜੇ 63,749 ਬੈਂਕ ਖਾਤਿਆਂ 'ਤੇ ਰੋਕ ਲਾਈ ਹੈ ਅਤੇ ਭਾਰਤ ISSF ਜੂਨੀਅਰ ਵਿਸ਼ਵ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ ਵਿੱਚ ਸੋਨੇ ਦੇ 7 ਤਮਗਿਆਂ ਨਾਲ ਝੋਟੀ 'ਤੇ ਰਿਹਾ ਹੈ। ਇਸ ਦੇ ਨਾਲ ਹੀ ਰਾਸ਼ਟਰੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਬੁਲੇਟਿਨ ਭੜ ਕੇ ਸਵੇਰੇ 8:30 'ਤੇ ਹੋਏਗਾ। ਨਮਸਕਾਰ।
1: ਸਰੋਤਿਓ, ਹੁਣ ਤੁਸੀਂ ਪੰਜਾਬੀ ਵਿੱਚ ਖਬਰਾਂ ਸੁਣ ਰਹੇ ਸੀ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਆਕਾਸ਼ਵਾਣੀ FM ਬਠਿੰਡਾ FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ। ਸਟੂਡੀਓ ਦੀ ਘੜੀ ਤੇ ਸਮਾਂ 7:40 ਹੁਣ ਪੇਸ਼ ਹੈ ਪ੍ਰੋਗਰਾਮ ਸ਼ਾਮ ਸੁਹਾਨੀ ਦਾ ਬਾਕੀ ਹਿੱਸਾ। ਜੀ ਸਰੋਤਿਓ, ਸਵਾਗਤ ਤੁਹਾਡਾ ਪ੍ਰੋਗਰਾਮ ਸ਼ਾਮ ਸੁਹਾਨੀ ਦੇ ਬਾਕੀ ਹਿੱਸੇ ਦੇ ਵਿੱਚ। ਅਤੇ ਜਿਵੇਂ ਕਿ ਤੁਸੀਂ ਜਾਣਦੇ ਹੋ, ਇਸ ਪ੍ਰੋਗਰਾਮ ਸ਼ਾਮ ਸੁਹਾਨੀ ਦੇ ਵਿੱਚ ਸਰੋਤਿਆਂ ਦੇ ਅਸੀਂ ਫੋਨ ਕਾਲਸ ਲੈ ਰਹੇ ਹਾਂ। ਸਰੋਤੇ ਸਟੂਡੀਓ ਦਾ ਨੰਬਰ ਡਾਇਲ ਕਰ ਰਹੇ ਨੇ 0164-42-341 ਆਪਣੀ ਪਸੰਦ ਦਾ ਗੀਤ ਸੁਣਦੇ ਲਈ। ਅਤੇ ਇੱਕ ਸਰੋਤਾ ਨੇ ਡਾਇਲ ਕੀਤਾ, ਉਹਨਾਂ ਨਾਲ ਕਰਦੇ ਹਾਂ ਗੱਲ ਅਤੇ ਪੁੱਛਦੇ ਉਹਨਾਂ ਦੀ ਫਰਮਾਇਸ਼। ਹੈਲੋ ਹੈਲੋ ਹੈਲੋ,
2: ਸਤਿ ਸ਼੍ਰੀ ਅਕਾਲ ਜਗਤਾਰ ਸਿੰਘ ਜੀ।
1: ਜੀ ਸਤਿ ਸ਼੍ਰੀ ਅਕਾਲ, ਨਮਸਕਾਰ। ਅਸੀਂ ਤਾਂ ਸਾਡੇ ਸਾਹ ਸੁੱਕ ਗਏ ਸੀ, ਅਸੀਂ ਕਿਹਾ ਵੀ ਸਰੋਤਾ ਲਾਈਨ ਤੇ ਆ, ਸਾਡੇ ਨਾਲ ਗੱਲ ਨਹੀਂ ਕਰ ਰਿਹਾ।
2: ਨਹੀਂ ਜੀ, ਕਰਦੇ ਆ।
1: ਅੱਛਾ, ਗਿਆਨ ਸਿੰਘ।
2: ਹਾਂਜੀ, ਗਿਆਨ ਸਿੰਘ ਪਿੰਡ ਢੱਡੇ ਜ਼ਿਲ੍ਹਾ ਬਠਿੰਡਾ।
1: ਗਿਆਨ ਸਿੰਘ ਪਿੰਡ ਢੱਡੇ ਜ਼ਿਲ੍ਹਾ ਬਠਿੰਡਾ, ਢੱਡੇ ਵਾਲਿਆਂ ਦਾ ਸਵਾਗਤ। ਕਿਹੜੇ ਗੀਤ ਦੀ ਫਰਮਾਇਸ਼ ਲੈ ਕੇ ਆਏ ਹੋ?
2: ਕੁਲਦੀਪ ਮਾਨਕ ਦਾ ਸੁਣਾ ਦੇ ਜੀ, ਦੁਨੀਆ ਧੋਖੇ ਬਾਜ਼।
1: ਇਹ ਦੁਨੀਆ ਧੋਖੇ ਬਾਜ਼ ਨਹੀਂ, ਬਾਕੀ ਦੁਨੀਆ ਧੋਖੇ ਬਾਜ਼ਾਂ ਦੀ ਲੱਗਦੀ ਹੈ ਕਿ ਕਦੇ ਏਦਾਂ ਵੀ ਲੱਗਦਾ ਹੈ ਵੀ ਨਹੀਂ ਨਹੀਂ ਕੁਝ ਲੋਕ ਬੜੇ ਵਧੀਆ ਵੀ ਨੇ?
2: ਉਹ ਦੱਸੋ ਲੋਕ ਤੱਥ ਹੈ ਜੀ ਆਪਣਾ, ਇਹ ਗੀਤ ਆਪਣਾ ਦੱਸੂ ਆਪੀ।
1: ਅੱਛਾ, ਤੁਹਾਨੂੰ ਕੀ ਜ਼ਿੰਦਗੀ ਦੇ ਕਿਹੜੇ ਪੜਾਅ ਤੇ ਹੋ, ਕਿੰਨੀ ਉਮਰ ਹੈ ਤੁਹਾਡੀ?
2: ਉਮਰ ਮੇਰੀ ਆਪਣਾ 57-57 ਸਾਲ।
1: ਫਿਰ ਇਹ 57 ਸਾਲ ਦੇ ਵਿੱਚ ਕੁਛ ਨਾ ਕੁਛ ਨਿਚੋੜ ਤੁਸੀਂ ਵੀ ਕੱਢਿਆ ਹੋਊਗਾ ਜ਼ਿੰਦਗੀ ਦਾ।
2: ਹਾਂਜੀ ਕੱਢਿਆ ਜੀ, ਬਿਲਕੁਲ ਕੱਢਿਆ।
1: ਕੀ ਲੱਗਦਾ ਦੁਨੀਆ ਕੀ ਹੈ?
2: ਦੁਨੀਆ ਜੀ ਬਸ ਆਪਣਾ ਜਿਵੇਂ ਇਹਦੇ ਵਿੱਚ ਕਿਹਾ ਵੀ ਆਪਣਾ ਪੈਸੇ ਦਾ ਮਸਲਾ ਹੈ ਬੜਾ।
1: ਬਿਲਕੁਲ ਬਿਲਕੁਲ, ਹਨਾ। ਬਾਕੀ ਸਾਰੀ ਦੁਨੀਆ ਇੱਕੋ ਜਿਹੀ ਨਹੀਂ ਹੁੰਦੀ, ਹਨਾ। ਜਿਵੇਂ ਦੇਖੋ ਪ੍ਰਿਥਵੀ ਹੈ, ਧਰਤੀ ਹੈ, ਧਰਤੀ ਦੇ ਉੱਪਰ ਵੱਖਰੇ ਵੱਖਰੇ ਰੁੱਖ ਨੇ, ਹਰ ਚੀਜ਼ ਵੱਖਰੀ ਵੱਖਰੀ ਹੈ। ਪੰਛੀ ਹੈ ਤਾਂ ਉਹਨਾਂ ਦੇ ਵੀ ਰੰਗ ਰੂਪ ਆਕਾਰ ਵੱਖਰੇ ਵੱਖਰੇ ਨੇ ਕਿ ਨਹੀਂ?
2: ਹਾਂਜੀ ਹਾਂਜੀ।
1: ਤਾਂ ਉਸੇ ਤਰ੍ਹਾਂ ਇਨਸਾਨ ਵੱਖਰੇ ਵੱਖਰੇ ਨੇ, ਸਾਨੂੰ ਇਸ ਵੱਖਰੇਪਨ ਦਾ ਹਨਾ ਸਾਨੂੰ ਆਨੰਦ ਮਾਣਨਾ ਚਾਹੀਦਾ।
2: ਦੇਖੋ ਜੀ, ਦੌੜ ਲੱਗੀ ਵੀ ਹੈ ਪੈਸੇ ਦੀ।
1: ਹਾਂਜੀ, ਜ਼ਿੰਦਗੀ ਜਿਉਣ ਦੇ ਲਈ ਪੈਸਾ ਜ਼ਰੂਰੀ ਹੈ, ਪਰ ਇੰਨਾ ਵੀ ਜ਼ਰੂਰੀ ਨਹੀਂ ਹੈਗਾ ਗਾ।
2: ਹਾਂਜੀ,
1: ਸ਼ੁਕਰੀਆ ਜੀ, ਮਿਹਰਬਾਨੀ ਗਿਆਨ ਸਿੰਘ ਜੀ।
2: ਠੀਕ ਹੈ ਜੀ, ਧੰਨਵਾਦ ਜੀ।

0: ਜੀ ਇਹ ਦੁਨੀਆ ਧੋਖੇ ਬਾਜ ਜਾਂਦੀ ਹੈ ਤੇ ਯਾਰ ਬਣਾ ਕੇ ਠੱਗਦੇ ਨੇ। ਬਾਕੀ ਜੀ ਜ਼ਿੰਦਗੀ ਦੇ ਵਿੱਚ ਕਈ ਇਨਸਾਨ ਜਦੋਂ ਸਾਨੂੰ ਕੋਈ ਧੋਖਾ ਦਿੰਦਾ ਨਾ ਤੇ ਸਾਡਾ ਦਿਲ ਟੁੱਟ ਜਾਂਦਾ ਹੈਗਾ ਤੇ ਅਸੀਂ ਕਈ ਵਾਰ ਇੱਕੋ ਇਨਸਾਨ ਦੀਆਂ ਚਾਲਾਂ ਦੇ ਵਿੱਚ ਵਾਰ ਵਾਰ ਆਉਂਦੇ ਹਾਂ। ਤਾਂ ਹੀ ਤਾਂ ਕਿਸੇ ਨੇ ਕਿਹਾ ਕਿ ਤੂੰ ਵੀ ਸਾਦਾ ਹੈ ਕਵੀ ਚਾਲ ਬਦਲਤਾ ਹੀ ਨਹੀਂ, ਹਮ ਵੀ ਸਾਦਾ ਹੈ ਇਸੀ ਚਾਲ ਮੇ ਆ ਜਾਤੇ ਹੈ। ਲੇਕਿਨ ਦੋਸਤੋ ਇਨਸਾਨ ਉਹੀ ਹੈ ਜੋ ਵਕਤ ਦੀ ਨਬਜ਼ ਪਛਾਣੇ, ਨਬਜ਼ ਪਛਾਣ ਕੇ ਉਸ ਦੇ ਮੁਤਾਬਕ ਹੈ ਜਿਹੜਾ ਕੋਈ ਆਪਣਾ ਕੰਮ ਐਕਟ ਕਰੇ। ਜੇ ਨਾ ਆਵਾਜ਼ ਪਛਾਣੀ ਯਾਰੋ ਵੇਲੇ ਦੀ, ਕੱਖਾਂ ਵਾਂਗੂ ਸੜਕਾਂ 'ਤੇ ਰੁਲ ਜਾਓਗੇ, ਆਖਰ ਇੰਨੀ ਖਲਕ 'ਤੇ ਕੋਈ ਬੋਲੇਗਾ, ਕਿੰਨਿਆਂ ਬੁੱਲਾਂ ਉੱਤੇ ਜ਼ਿੰਦਰੇ ਲਾਓਗੇ। ਅਤੇ ਸਾਡਾ ਸਰੋਤਾ ਬੁੱਲ ਕੱਸੀ ਬੈਠਾ ਔਰ ਖੋਲਣ ਦੇ ਲਈ ਤਿਆਰ ਹੈ ਕਿ ਕਦੋਂ ਮੇਰੇ ਨਾਲ ਗੱਲ ਹੋਏਗੀ, ਕਦੋਂ ਮੇਰੀ ਫਰਮਾਇਸ਼ ਦਾ ਗੀਤ ਪੁੱਛਣਗੇ। ਹੈਲੋ
1: ਹੈਲੋ ਜੀ, ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ, ਸਵਾਗਤ ਤੁਹਾਡਾ ਪ੍ਰੋਗਰਾਮ ਸ਼ਾਮ ਸਾਨੀ ਦੇ ਵਿੱਚ।
1: ਧੰਨਵਾਦ ਜਗਤਾਰ ਸਿੰਘ ਜੀ।
0: ਜੀ ਕੌਣ ਗੱਲ ਕਰ ਰਹੇ ਹੋ?
1: ਜੋਰਾ ਸਿੰਘ ਕਰ ਰਹੇ ਹੋ ਭਾਗੀ ਬਾਂਦਰੋਂ।
0: ਜੋਰਾ ਸਿੰਘ ਜੀ ਪਿੰਡ ਭਾਗੀ ਬਾਂਦਰ ਤੋਂ ਸਾਡੇ ਨਾਲ ਜੁੜੇ, ਕਿਹੜੇ ਗੀਤ ਦੀ ਫਰਮਾਇਸ਼ ਲੈ ਕੇ ਆਏ ਹੋ?
1: ਰਣਜੀਤ ਕੌਰ ਤੇ ਮੁਹੰਮਦ ਸਦੀਕ ਦਾ ਸੁਣਾ ਦਿਓ ਜੀ।
0: ਕਿਹੜਾ ਗੀਤ ਸੁਣਾਈਏ?
1: ਆ ਜਾ ਵੀ ਫਕੀਰਾ।
0: ਲਓ ਜੀ ਗੀਤ ਅਸੀਂ
1: ਸਾਰਾ ਸੁਣਾ ਦਿਓ ਜੀ।
0: ਲਓ ਜੀ ਦੇਖਦੇ ਹਾਂ, ਸਾਰਾ ਤੁਹਾਡੇ ਪੱਲੇ ਆਏਗਾ ਜੀ। ਤੁਸੀਂ ਆਪਣੇ ਰੇਡੀਓ ਦੀ ਆਵਾਜ਼ ਉੱਚੀ ਕਰ ਲਓ, ਤੁਹਾਡੀ ਫਰਮਾਇਸ਼ ਤੇ ਗੀਤ ਤੁਹਾਡੇ ਰੇਡੀਓ ਸੈੱਟ ਤੇ। ਸ਼ੁਕਰੀਆ।
1: ਹੋਰ ਠੀਕ ਹੈ ਜੀ, ਹੋਰ ਠੀਕ ਹੈ ਜੀ ਸਰ।

0: ਸਤਿ ਸ੍ਰੀ ਅਕਾਲ ਜੀ, ਮੈਂ ਹਾਂ ਜੱਸੀ ਗਿੱਲ। ਤੁਸੀਂ ਸੁਣ ਰਹੇ ਹੋ ਮਾਲਵੇ ਦੀ ਸ਼ਾਨ, ਸਰੋਤਿਆਂ ਦੀ ਜ਼ੁਬਾਨ, ਆਕਾਸ਼ਵਾਣੀ ਐਫ ਐਮ ਬਠਿੰਡਾ।
1: ਜੀ, ਪ੍ਰੋਗਰਾਮ ਸ਼ਾਮ ਸੋਨੀ ਆਕਾਸ਼ਵਾਣੀ ਐਫ ਐਮ ਬਠਿੰਡਾ, ਐਫ ਐਮ ਬੈਂਡ 1.1 ਮੈਗਾਹਰਟਜ਼ ਤੇ। ਸਟੂਡੀਓ ਦੀ ਘੜੀ ਦੱਸ ਰਹੀ ਹੈ ਸਮਾਂ 7:53 ਤੇ 30 ਸਕਿੰਟ ਹੋ ਚੁੱਕੇ ਨੇ। 0164-2240-331 ਡਾਇਲ ਹੋਇਆ, ਕਰਦੇ ਹਾਂ ਸਰੋਤੇ ਨਾਲ ਗੱਲ। ਹੈਲੋ,
2: ਹਾਂਜੀ, ਸਤਿ ਸ੍ਰੀ ਅਕਾਲ
1: ਜੀ। ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ, ਸਵਾਗਤ ਤੁਹਾਡਾ ਪ੍ਰੋਗਰਾਮ ਦੇ ਵਿੱਚ।
2: ਹਾਂਜੀ, ਮੈਂ ਬਲਦੇਵ ਸਿੰਘ, ਪਿੰਡ ਭਗਵਾਨਗੜ੍ਹ ਔਰ ਭੁੱਖਾਵੜੀ, ਜ਼ਿਲ੍ਹੇ ਬਠਿੰਡੇ ਤੋਂ ਬੋਲਦਾ ਜਗਤਾਰ ਜੀ।
1: ਜੀ ਜੀ ਜੀ, ਔਰ ਤੁਸੀਂ ਅਕਸਰ ਸਾਨੂੰ ਫੋਨ ਕਰਦੇ ਹੋ, ਬੜੇ ਪੁਰਾਣੇ ਸਰੋਤੇ ਹੋ ਸਾਡੇ।
2: ਹਾਂਜੀ ਹਾਂ, 75 ਵਰਸ ਦੀ ਉਮਰ ਹੈ, 75 ਮੈਂ ਚੱਲੀ ਜਾਂਦਾ ਜੀ।
1: ਮੈਨੂੰ ਲੱਗਦਾ ਜਿੱਦੇ ਦਾ ਮੈਂ ਆਉਣ ਲੱਗਿਆ ਭਗਵਾਨਗੜ੍ਹ ਭੁੱਖਿਆਂ ਲਈ, ਇਹਨੂੰ ਤੁਹਾਡਾ ਨਾਮ ਮੈਂ ਉਦਣ ਦਾ ਸੁਣਦਾ ਆ ਰਿਹਾ।
2: ਹਾਂਜੀ, ਮੈਂ ਪਟਿਆਲੇ ਫੋਨ ਕਰਾਂ, ਇਸੇ ਕਰਾਂ, ਮੈਂ ਭਗਵਾਨਗੜ੍ਹ ਪਿੰਡ ਦਾ ਕਾਗਜ਼ਾਂ ਦਾ ਭਗਵਾਨਗੜ੍ਹ

0: ਗੱਲ ਪੰਜੇ ਪੁੱਖਾਂ ਦੀ ਫਿਰ ਦੋਨੇ ਨਾਂ ਲੈਣਾ ਮੈਂ ਉਹਦੀ ਪਹਿਚਾਣ ਹੈ ਨਾਂ।
1: ਅੱਛਾ ਜੀ, ਗੀਤ ਕਿਹੜੇ ਦੀ ਫਰਮਾਇਸ਼ ਲੈ ਕੇ ਹਾਜ਼ਰ ਹੋਏ ਹੋ?
0: ਹਾਂ, ਭਾਨ ਸਿੰਘ ਮਾਹੀ ਦਾ ਗੀਤ ਹੈ ਜੀ, ਦੁੱਧ ਨੂੰ ਮਜਾ ਮਲਾਣੀ ਪੁੱਜੀ ਰਾਤੀ ਜਾਗ ਹੰਝੂਆਂ ਦਾ ਕਿਸ ਲਾਇਆ।
1: ਅੱਛਾ ਜੀ, ਤੇ ਅੱਜ ਕੱਲ ਦੁੱਧ ਚ ਮਧਾਣੀ ਪੈਂਦੀ ਹੈ ਕਿ ਨਹੀਂ ਪੈਂਦੀ ਘਰ ਦੇ ਵਿੱਚ?
0: ਹਾਂ ਹਾਂ ਜੀ, ਪੈਂਦੀ ਤਾਂ ਹੈ ਪਰ ਉਹ ਮਧਾਣੀ ਨਹੀਂ ਪੈਂਦੀ ਜਿਹੜੀ ਤੁਸੀਂ ਪੁੱਛਦੇ ਹੋ,
1: ਜਿਹੜੀ ਹੱਥਾਂ ਨਾਲ ਡਿੱਕੀ ਜਾਂਦੀ ਸੀ।
0: ਮੈਨੂੰ ਕਹਿੰਦੇ ਵਾ ਛੋਟਾ ਹੁੰਦਾ ਸੀ, ਮੈਨੂੰ ਕਹਿੰਦੇ ਤੂੰ ਖੜ, ਤੇਰੇ ਪਿੰਡ ਨਾਲ ਘਿਓ ਚੰਗਾ ਹੁੰਦਾ, ਮੁੜ ਕੇ ਲਾ ਲੈਂਦੇ ਗਰੀਬਾ ਪਿਆ ਸੀ ਤੂੰ ਦੁੱਧ ਰੜਕ।
1: ਅੱਛਾ,
0: ਘਿਓ ਬੜਾ ਆਊਗਾ ਬੜਾ ਚੰਗਾ, ਕਹਿ ਜੀ ਹੋਰ ਕੰਮ ਕਰਦੇ ਆ ਬਸ ਚੰਗਾ ਵੀ।
1: ਹਾਂਜੀ ਹਾਂਜੀ
0: ਭਾਜੀ, ਘਰ ਦੇ ਛੋਲੇ ਉਹਦੇ ਬੜੇ ਵੀ ਤਾਂ ਮਤਲਬ ਕਪਾਹ ਦੇਸੀ ਕਪਾਹ ਦੇ ਉਹ ਕਪਾਹ ਤਾਂ ਬੀਜਣੇ ਹਟ ਕੇ ਲੋਕ ਉਹਨੇ ਹਟਦੇ ਆ।
1: ਮਲਾਈ ਕੱਠੀ ਕਰ ਕਰਕੇ ਦੋ ਚਾਰ ਪੰਜ ਦਿਨਾਂ ਦਾ ਹਨਾ,
0: ਬਸ ਮਗਾਈ ਕਈ ਤਾਂ ਚਮਚੇ ਨੇ ਬਣਾ
1: ਲੈਣੇ। ਕਿਆ ਬਾਤਾਂ ਨੇ, ਕਿਆ ਚਮਚੇ ਨੇ ਬਣਾ ਲੈਂਦੇ ਨੇ, ਬਿਲਕੁਲ ਲੋ ਜੀ
0: ਸਹੀ ਹੈ ਗੱਲ ਜੀ, ਉਹ ਜਿਹੇ ਜੰਤਰ ਆ ਗਏ ਜੀ।
1: ਬਿਲਕੁਲ ਲੋ ਲੋ ਜੀ, ਅਸੀਂ ਤੁਹਾਡੀ ਫਰਮਾਇਸ਼ ਤੇ ਗੀਤ ਸੁਣਾ ਰਹੇ।
0: ਬਹੁਤ ਬਹੁਤ ਧੰਨਵਾਦ ਜੀ, ਗੁਰੂ ਭਲਾ ਕਰੇ, ਜਾਉਂਦੇ ਵਾਹਦੇ ਰਹੋ।

0: ਜੀ ਸੰਗੀਤ ਨਾਲ ਹੀ ਅੱਜ ਦਾ ਪ੍ਰੋਗਰਾਮ ਸ਼ਬਦ ਸੁਣੀ ਇੱਥੇ ਸਮਾਪਤ ਹੁੰਦਾ ਹੈ। ਆਪਣੇ ਰੇਡੀਓ ਦੋਸਤ ਜਗਤਾਰ ਨੂੰ ਦਿਓ ਆਗਿਆ, ਨਮਸਕਾਰ, ਸਤਿ ਸ਼੍ਰੀ ਅਕਾਲ, ਆਦਾਬ। ਅਤੇ ਇਸ ਪ੍ਰੋਗਰਾਮ ਨੂੰ ਤੁਹਾਡੇ ਤੱਕ ਸਫਲਤਾਪੂਰਵਕ ਪਹੁੰਚਾਉਣ ਦੇ ਲਈ ਸਾਨੂੰ ਸਮੁੱਚੀ ਤਕਨੀਕੀ ਟੀਮ ਦਾ ਸਹਿਯੋਗ ਰਿਹਾ। ਅਤੇ ਹੱਸੋ ਖੇਡੋ, ਖੁਸ਼ੀਆਂ ਮਨਾਓ, ਢੋਲੇ ਦੇ ਲਾਓ ਅਤੇ ਸੁਣਦੇ ਰਹੋ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣ। ਨਮਸਕਾਰ।
1: ਪ੍ਰੋਗਰਾਮ ਸ਼ਾਮ ਸੁਹਾਣੀ।
0: ਸਰੋਤ ਸਰੋਤੇ, ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸ਼ਾਮ ਸੁਹਾਣੀ ਨੀ ਆਕਾਸ਼ਵਾਣੀ ਐਫ ਐਮ ਬਠਿੰਡਾ, ਐਫ ਐਮ ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ। ਸਟੂਡੀਓ ਦੀ ਘੜੀ ਤੇ ਸਮਾਂ 8:40। ਹੁਣ ਪੇਸ਼ ਹੈ NCIT ਦੁਆਰਾ ਪ੍ਰਯੋਜਿਤ ਪ੍ਰੋਗਰਾਮ ਉਮੰਗ। ਇਸ ਪ੍ਰੋਗਰਾਮ ਦੀ ਅੱਜ ਤੁਸੀਂ ਸਰੋਤਿਓ 1315ਵੀਂ ਕੜੀ ਸੁਣੋਗੇ।

ਜੀ ਸਰੋਤਿਓ, ਪ੍ਰੋਗਰਾਮ ਪੰਜ ਪਾਣੀਆਂ ਦੇ ਗੀਤ ਲੈ ਕੇ ਤਮਾਮ ਸਰੋਤਿਆਂ ਦੇ ਨਾਲ ਮੈਂ ਤੁਹਾਡਾ ਰੇੜੀ ਦੋਸਤ ਜਗਤਾਰ। ਪ੍ਰੋਗਰਾਮ ਪੰਜ ਪਾਣੀਆਂ ਦੇ ਗੀਤ ਅੱਜ ਦਾ ਜਿਹੜਾ ਹੈ ਉਹ ਲਾਈਵ ਫੋਨਿੰਗ ਪ੍ਰੋਗਰਾਮ ਹੈ। ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਸਟੂਡੀਓ ਦਾ ਨੰਬਰ 0164242431 ਡਾਇਲ ਕਰਨਾ ਹੈ ਅਤੇ ਕੋਈ ਵੀ ਪੰਜਾਬੀ ਗੀਤ ਤੁਸੀਂ ਸੁਣ ਸਕਦੇ ਹੋ ਇਸ ਪ੍ਰੋਗਰਾਮ ਦੇ ਵਿੱਚ।

0: जी स्टोरी दी कड़ी ते समा 8:33 ते रिंग बज रही है कर दे स्रोते ते नाल गल ते पुछ दे उन्हां दी फरमाइश। हैलो हैलो
1: प्यार प्यार कहन नाल प्यार नहीं हुंदा हाथ नूं मिलाउण नाल कोई यार नहीं हुंदा उंज तां मिल जांदे ने यार हर मोड़ ते पर कोई यार यार कहन नाल यार नहीं हुंदा यार यार कहन नाल यार नहीं हुंदा।
0: जी ए किन्ना दी आवाज़ सुन रहे हां असीं?
1: ਸਰ ਮੈਂ ਗੁਰਲਾਲ ਬੋਲਦਾ ਜੀ ਪਿੰਡ ਮਾਹੀ ਨੰਗਲ ਤੋਂ।
0: ਹਾਂ ਗੁਰਲਾਲ ਪਿੰਡ ਮਾਹੀ ਨੰਗਲ ਤੋਂ ਸਾਡੇ ਨਾਲ ਜੁੜੇ ਤੁਹਾਡਾ ਸਵਾਗਤ ਪ੍ਰੋਗਰਾਮ ਦੇ ਵਿੱਚ। ਕਿਹੜੇ ਗੀਤ ਦੀ ਫਰਮਾਇਸ਼ ਲੈ ਕੇ ਆਏ ਹੋ?
1: ਸ਼ੁਕਰੀਆ ਸਰ ਧੰਨਵਾਦ ਤੁਹਾਡਾ ਵੀ ਜੀ।
0: ਕਿਹੜੇ ਗੀਤ ਦੀ ਫਰਮਾਇਸ਼ ਕਰ ਰਹੇ ਹੋ?
1: ਆਪਾਂ ਜੀ ਸੁਣਿਆ ਜੀ ਕੁਲਦੀਪ ਮਾਣਕ ਦਾ ਬਹੁਤ ਹੀ ਪਿਆਰਾ ਸੌਂਗ ਹੈ ਜੀ ਅੱਖੀਆਂ ਸੌਂਗ ਸੁਣਾ ਦਿਓ ਜੀ।
0: ਲਓ ਜੀ ਗੀਤ ਤੁਹਾਡੀ ਫਰਮਾਇਸ਼ ਤੇ ਤੁਹਾਡੇ ਰੇਡੀਓ ਸੈੱਟ ਤੇ। ਸ਼ੁਕਰੀਆ ਜੀ ਮਿਹਰਬਾਨੀ।
1: ਸ਼ੁਕਰੀਆ ਸਰ ਬਹੁਤ ਬਹੁਤ।

0: ਲਓ ਜੀ, ਸਰੋਤਾ ਸਾਡੇ ਨਾਲ ਜੁੜੇ ਨੇ, ਉਹਨਾਂ ਨਾਲ ਕਰਦੇ ਗੱਲ ਤੇ ਪੁੱਛਦੇ ਉਹਨਾਂ ਦੀ ਫਰਮਾਇਸ਼। ਹੈਲੋ ਹੈਲੋ ਹੈਲੋ,
1: ਸਰ ਸਤਿ ਸ੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਕੌਣ ਗੱਲ ਕਰ ਰਹੇ ਹੋ?
1: ਮੈਂ ਮੇਜਰ ਸਿੰਘ ਬੋਲਦਾ ਜੀ, ਪਿੰਡ ਬਰਾੜ ਬਿੰਜੂ ਤੋਂ।
0: ਮੇਜਰ ਸਿੰਘ ਜੀ, ਸਵਾਗਤ ਤੁਹਾਡਾ ਪ੍ਰੋਗਰਾਮ ਪੰਜ ਪਾਣੀ ਦੇ ਗੀਤ ਵਿੱਚ।
1: ਧੰਨਵਾਦ ਜੀ। ਠੀਕ
0: ਕਿਹੜਾ ਗੀਤ ਸੁਣਨਾ ਚਾਹੁੰਦੇ ਹੋ?
1: ਆ ਜੀ, ਮੁਹੰਮਦ ਦੀ ਤੇ ਰਣਜੀਤ ਕੌਰ ਦਾ ਜਿਹੜਾ ਮਰਜ਼ੀ ਸੁਣਾ ਦਿਓ ਜੀ।
0: ਲਓ ਜੀ, ਤੁਹਾਡੀ ਫਰਮਾਇਸ਼ ਤੇ ਗੀਤ ਤੁਹਾਡੇ ਰੇਡੀਓ ਸੈੱਟ ਤੇ। ਸ਼ੁਕਰੀਆ ਜੀ।
1: ਧੰਨਵਾਦ ਜੀ।

ਮਰਨੇ ਦਖਾਣੀ ਜਿਵੇਂ ਚਾਮਲਿਆ ਲੋਕ ਵਛੇਰਾ ਜਿਵੇਂ ਚਾਮਲਿਆ ਲੋਕ ਵਛੇਰਾ ਨੀ ਮਰਨੇ ਚੋਗਾ ਮੂੰਹ ਲੱਗਿਆ ਆਲਾ ਲੌਂਗ ਤੂੰ ਕੁਛ ਨੀ ਬੇਰਾ ਮਰ ਮਾਂ ਦਾ

0: ਆਲਾ ਲੰਬ ਬਾੜੇ ਲਾਗੋ ਮਨ ਸਾਡਾ ਕਾਨੀ ਕਰਦਾ ਗੱਲਾਂ ਕਲੋ ਨਰਮ ਦਰਾ ਕਾਨੀ ਪੌਣਾ ਪੌਣਾ ਹੈ ਦੁਆਲੇ ਤੁਰਦੇ ਪੌੜਾ ਪੌਣਾ ਹੈ ਦੁਆਲੇ ਤੁਰਦੇ ਰਾਮ ਨਰਮ ਚਾਨੂੰ ਲੱਗਿਆ।
1: ਲਓ ਜੀ ਪ੍ਰੋਗਰਾਮ ਪੰਜ ਪਾਣੀਆਂ ਦੇ ਗੀਤ ਵਿੱਚ ਇੱਕ ਹੋਰ ਕਾਲਰ ਸਾਡੇ ਨਾਲ ਜੁੜਿਆ, ਪੁੱਛਦੇ ਉਹਨਾਂ ਦੀ ਫਰਮਾਇਸ਼। ਹੈਲੋ,
2: ਹਾਂਜੀ ਸਰ, ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਜੀ, ਕੌਣ ਗੱਲ ਕਰ ਰਹੇ ਹੋ?
2: ਹਾਂ ਸੱਤੂ ਬੋਲਦਾ ਜੀ, ਧੰਨ ਸਿੰਘ ਖਾਨੇ ਤੋਂ।
1: ਸੰਧੂ?
2: ਸੱਤੂ ਜੀ, ਸੱਤੂ।
1: ਸੱਤੂ ਜੀ ਸਵਾਗਤ ਪ੍ਰੋਗਰਾਮ ਵਿੱਚ, ਗੀਤ ਕਿਹੜੇ ਦੀ ਫਰਮਾਇਸ਼ ਕਰਦੇ ਹੋ?
2: ਪਟਕਾ ਸੁਣਾ ਦਿਓ ਜੀ, ਕੁਲਦੀਪ ਮਾਨਕ ਦਾ।
1: ਹਾਂਜੀ,
2: ਕੁਲਦੀਪ ਮਾਨਕ ਦਾ ਪਟਕਾ।
1: ਹੈਲੋ ਜੀ, ਕੁਲਦੀਪ ਮਾਨਕ ਦਾ ਇਹ ਗੀਤ ਨਹੀਂ, ਅਸੀਂ ਤੁਹਾਨੂੰ ਕੋਈ ਹੋਰ ਗੀਤ ਸੁਣਾ ਰਹੇ ਹਾਂ।
2: ਹਾਂਜੀ, ਕੋਈ ਵੀ ਸੁਣਾ ਦਿਓ, ਕੁਲਦੀਪ ਮਾਨਕ ਦੀ ਕਲੀ।
1: ਠੀਕ ਹੈ ਜੀ, ਲਾਈਨ ਤੇ ਰਹੋ।
2: ਠੀਕ ਹੈ ਜੀ।

ਇਸੇ ਗੀਤ ਨਾਲ ਹੀ ਪ੍ਰੋਗਰਾਮ ਪੰਜ ਪਾਣੀਆਂ ਦੇ ਗੀਤ ਦਾ ਵੇਲਾ ਮੁੱਕਦਾ ਹੈ। ਆਪਣੇ ਰੇਡੀਓ ਦੋਸਤ ਜਗਤਾਰ ਨੂੰ ਦਿਓ ਆਗਿਆ, ਨਮਸਕਾਰ। ਸਰੋਤਿਓ, ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਪੰਜ ਪਾਣੀਆਂ ਦੇ ਗੀਤ, ਆਕਾਸ਼ਵਾਣੀ ਐਫ ਐਮ ਬਠਿੰਡਾ, ਐਫ ਐਮ ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ

ਸਰੋਤਿਓ, ਹੁਣ ਤੁਸੀਂ ਸੁਣ ਰਹੇ ਸੀ ਖਬਰਾਂ ਦੇ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਆਕਾਸ਼ਵਾਣੀ ਐਫ